ਜਿਸ ਸਮੇਂ ਸੁੱਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ, ਜਿਤ ਕੀਤਾ ਪਾਈਏ ਆਪਣਾ ਸਕਾਲ ਬੁਰੀ ਕੋ ਕਹਲੀਏ, ਮੰਦਾ ਮੂਲ ਨਾ ਕੀ ਚਾਹੀਦੇ ਲੰਮੀ ਨਦਰ ਨਿਹਾਲੀਏ, ਜੋ ਸਾਹਿਬ ਨਾਲ ਨਾ ਹਾਰੀਏ ਤੇ ਵੇਹਾਂ ਪਾਸਾ ਢਾਲੀਏ, ਕਿਛ ਲਾਹੇ ਉੱਪਰ ਘਾਲੀਏ, ਕਿਛ ਲਾਹੇ ਉੱਪਰ ਘਾਲੀਏ।

ਕੌੜੀ ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਪਾਏ ਹੁਰਮਤ ਸਾਨੂੰ ਅਗਲੀ ਉਹ ਵਜੋਂ ਪੇ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਕਹਿ ਤੰਦਰ ਪਾਏ ਵਜੋਂ ਗਵਾਏ ਅਗਲਾ ਮੋਹ ਮੋਹੇ ਪਾਣਾ ਖਾਏ ਜਿਸਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਨਾ ਚੱਲੇ ਨਾਲ ਖਸਮ।

0: ਆਪਣੀ ਹਰ ਤਾਂ ਕੇ ਪਾਰਾਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਨ ਇੱਕ ਨਾ ਗਲੀ ਜੰਜੀਰੀਆ ਇੱਕ ਤੁਰੀ ਚੜੇ ਵਿਸਿਆਰ ਆਪ ਕਰਾਏ ਕਰੇ ਆਪ ਹਾਉ ਕੈਸੇ ਕਰੀ ਪੁਕਾਰ ਨਾਨਕ ਕਰਨਾ ਜਿਨਕੀਆ ਫਿਰ ਤਿਸ ਹੀ ਕਰਨੀ ਸਾ
1: ਜਗ ਜੀਵਨ ਐਸਾ ਸੁਪਨੇ ਜੈਸਾ

0: ਜੇਕਰ ਤੁਸੀਂ ਲੋਕਾਂ ਨੂੰ ਪਰਖਦੇ ਹੀ ਰਹੋਗੇ ਤਾਂ ਉਹਨਾਂ ਨਾਲ ਪਿਆਰ ਕਰਨ ਲਈ ਤੁਹਾਡੇ ਕੋਲ ਸਮਾਂ ਹੀ ਨਹੀਂ ਬਚੇਗਾ।
1: ਆਓ ਹੁਣ ਸਰਵਣ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਕਰ ਰਹੇ ਹਾਂ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ, ਬਹੁਤ ਵਧੀਆ। ਤੁਸੀਂ ਆਪਣਾ ਦੱਸੋ।
1: ਬਹੁਤ ਵਧੀਆ ਜੀ। ਜਿੱਦਾਂ ਆਪਾਂ ਗੱਲ ਕਰਦੇ ਹਾਂ ਖੇਤੀ ਖਸਮਾਂ
0: ਸੇਤੀ,
1: ਪੂਰੀ ਜਾਣਕਾਰੀ ਜਿਹੜੀ ਹੈਗੀ ਨੇ ਉਹ 'ਤੇ ਆਪਾਂ ਨੂੰ ਪਹਿਰਾ ਦੇ ਕੇ ਕੰਮ ਕਰਨਾ ਚਾਹੀਦਾ ਹੈ।
0: ਬਿਲਕੁਲ ਬਿਲਕੁਲ।
1: ਅਤੇ ਹੁਣ ਦੇਖੋ ਕਿੰਨੀਆਂ ਤਬਦੀਲੀਆਂ ਆ ਜਾਂਦੀਆਂ
0: ਹੈਗੀਆਂ,
1: ਖਾਸ ਕਰਕੇ ਜੇ ਆਪਾਂ ਗੱਲ ਕਰੀਏ ਨਰਮੇ ਕਪਾਹ ਲੈ ਲਓ, ਸਾਡੇ ਜਾਂ ਮਾਲਵੇ ਖੇਤਰ 'ਚ ਤਾਂ ਬੜੀ ਮਹੱਤਵਪੂਰਨ
0: ਪੱਟੀ ਹੈ ਜੀ।
1: ਹਾਂ
0: ਪੱਟੀ ਹੈ।
1: ਹਾਂ, ਪਰ ਜੇ ਅਸੀਂ ਜਿਹੜੇ ਮੁੱਢਲੇ ਢੰਗ ਹੈਗੇ ਆ ਉਹਨਾਂ 'ਤੇ ਗੌਰ ਕਰਾਂਗੇ ਤਾਂ ਹੀ ਫਸਲ ਹੁੰਦੀ ਹੈਗੀ ਹੈ। ਨਹੀਂ ਵਾਰ ਦੇਖੋ ਕਈ ਵਾਰ ਗੁਲਾਬੀ ਸੰਡੀ ਕਿੰਨਾ ਨੁਕਸਾਨ ਕਰਦੀ ਹੈ, ਉਹਦਾ ਪ੍ਰਬੰਧ ਵੀ ਨਾਲ ਨਾਲ ਕਰਨਾ ਪੈਂਦਾ ਆ।
0: ਬਿਲਕੁਲ ਬਿਲਕੁਲ। ਪਹਿਲੋਂ ਇਹ ਉਹ ਪ੍ਰਬੰਧ ਹੈ ਜਿਹੜੇ ਸਾਨੂੰ ਮੁੱਢਲੀ ਦਿਓਤਬੰਦੀ ਦੇ ਵਿੱਚ ਕਰਨੇ
1: ਕਹਿੰਦੇ ਪੈਂਦੇ ਆ। ਇਲਾਜ ਨੂੰ ਪਰ ਇਹ ਚੰਗਾ ਬਜਾਏ ਕਿ ਆਪਾਂ ਬਾਅਦ 'ਚ ਕੰਮ ਕਰੀਏ, ਪਹਿਲਾਂ ਇਹਦੀ ਦੇਖਭਾਲ ਕਰ ਲਓ ਠੀਕ ਤਰੀਕੇ ਨਾਲ। ਅਤੇ ਕਿਸਮਾਂ ਦੀ ਗੱਲ ਜਿਹੜੀ ਹੁੰਦੀ ਨਾ ਰੁੜੀਆ ਰਾਮ ਜੀ, ਇਹ ਬੜੀ ਮਹੱਤਵਪੂਰਨ ਹੈ ਕਿ ਕੋਈ ਵੀ ਕਿਸਮ ਬੀਜੀਏ

0: ਉਹਦੀ ਸਾਨੂੰ ਪੂਰੀ ਜਾਣਕਾਰੀ ਹੋਵੇ ਕਿ ਕੀ ਉਹ ਕਿਸਮ ਮੇਰੇ ਵਾਸਤੇ ਢੁਕਵੀਂ ਹੈ, ਮੇਰੇ ਇਲਾਕੇ ਵਾਸਤੇ ਬੀਜ ਮਿਲ ਜਾਂਦਾ ਆਪਾਂ ਨੂੰ। ਹੁਣ ਜਿਹੜੀਆਂ BT ਕਿਸਮਾਂ ਨੇ ਉਹਨਾਂ ਦਾ ਬੀਜ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਹਰ ਸਾਲ ਨਵਾਂ ਇਸਤੇਮਾਲ
1: ਆ
0: ਕਰਨਾ
1: ਬਦਲਣਾ,
0: ਪੈਂਦਾ।
1: ਬਿਲਕੁਲ ਜੀ,
0: ਹਾਂਜੀ
1: ਤਬਦੀਲ ਕਰਨਾ ਪੈਂਦਾ ਹੈ,
0: ਹਾਂ
1: ਬਿਲਕੁਲ ਸਹੀ ਗੱਲ ਹੈ। ਜਿੱਦਾਂ ਤੁਸੀਂ ਨਰਮੇ ਕਪਾਹ ਦੀ ਗੱਲ ਕੀਤੀ ਹੈ ਨਾ, ਗੁਲਾਬੀ ਸੁੰਡੀਆਂ ਦੀ ਵੀ ਗੱਲ ਕੀਤੀ ਹੈ,
0: ਹਾਂ
1: ਇਸ ਕਰਕੇ ਇੱਕ ਤਾਂ ਜਿਹੜੀ ਸਭ ਤੋਂ ਅਹਿਮ ਚੀਜ਼ ਆ ਜਾਂਦੀ ਹੈ ਕਿ ਭਾਈ ਤੁਸੀਂ ਕਿਸਮ ਸੁਧਰੀ ਬੀਜੋ, ਜਿੱਦਾਂ ਤੁਸੀਂ ਕਿਸਮ ਦੀ
0: ਹਾਂ
1: ਗੱਲ ਕੀਤੀ ਹੈ,
0: ਜੀ ਜੀ ਜੀ ਜੀ
1: ਕਿਉਂਕਿ ਯੂਨੀਵਰਸਿਟੀ ਖੋਜਾਂ ਕਰਦੀ ਹੈ, ਕੁਛ ਨਵੀਆਂ ਕਿਸਮਾਂ ਵੀ ਹੈ, ਪ੍ਰਚਲਿਤ ਕਿਸਮਾਂ ਵੀ ਹੈ ਜਿਹੜੀਆਂ ਚੱਲਦੀਆਂ ਆ ਰਹੀਆਂ ਨੇ, ਪਰ
0: ਹਾਂ
1: ਕਿਸਮ ਜਿਹੜੀ ਆਪਾਂ ਬੀਜਣੀ ਹੈ ਉਹ ਸਿਫਾਰਸ਼ ਕੀਤੀ ਕਿਸਮ ਹੀ ਬੀਜਣੀ ਹੈ, ਕਿਉਂਕਿ ਸਾਡੇ ਕੋਲ ਕਿਸਮਾਂ ਵੀ ਸੰਧੂ ਸਾਹਿਬ ਐਸੀਆਂ ਹੈ ਜਿਹੜੀਆਂ ਇਹ ਸਮੇਂ-ਸਮੇਂ ਤੇ ਪੈਦਾ ਹੋਣ ਵਾਲੀਆਂ ਕੀੜੇ ਹੈ, ਬਿਮਾਰੀਆਂ ਹੈ, ਉਹਨਾਂ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀਆਂ ਨੇ।
0: ਹਾਂ ਕਈ ਵਾਰ ਇਹ ਹੁੰਦਾ ਕਿ ਬੰਦਾ ਕਿਤੇ ਗਿਆ ਹੁੰਦਾ,
1: ਹਾਂ
0: ਉੱਥੋਂ ਲੈ ਆਉਂਦਾ ਬੀਜ, ਵੀ ਆਹ ਬੀਜ ਬੜਾ ਵਧੀਆ,
1: ਹਾਂ ਉਹ ਨਹੀਂ ਕੰਮ ਚੱਲਣਾ।
0: ਹਾਂ ਉਹ ਨਾਲ ਕਹਿੰਦਾ ਕੀੜਾ ਮਕੌੜਾ ਵੀ ਆ ਜਾਂਦਾ,
1: ਆ ਜਾਂਦਾ ਜੀ, ਆ ਜਾਂਦਾ,
0: ਇਸ
1: ਇੱਦਾਂ ਹੀ ਆਉਂਦੇ
0: ਕਰਕੇ,
1: ਨੇ ਕੀੜੇ ਮਕੌੜੇ।
0: ਹਾਂ ਇਸ ਕਰਕੇ ਵੀ ਜੋ ਤੁਹਾਡੇ ਇਲਾਕੇ 'ਚ ਸਿਫਾਰਿਸ਼ ਕੀਤੀ ਗਈ ਫਸਲ ਹੈ ਨਾ, ਉਹੀ ਲਾਓ, ਉਹੀ ਕਿਸਮ ਲਾਈ।
1: ਬਿਲਕੁਲ ਬਿਲਕੁਲ।
0: ਹੁਣ ਨਰਮੇ ਕਪਾਹ ਵਿੱਚ ਦੇਖੋ ਤੁਸੀਂ ਗੱਲ ਕੀਤੀ ਹੈ BT ਦੀ, BT ਨੰਬਰ 3, BT ਨੰਬਰ 2, ਸੋ ਇਹ ਦੇਖੋ ਵੱਖ ਵੱਖ ਇਹਨਾਂ ਦੀ ਖਾਸੀਅਤਾਂ ਹੈਗੀਆਂ, ਇਲਾਕੇ ਦੇ ਮੁਤਾਬਕ ਆਪਾਂ ਨੂੰ ਲੈ ਸਕਦੇ ਹੈਗੇ ਹਾਂ, ਪਰ ਜਿਸ ਤਰ੍ਹਾਂ ਗੱਲ ਕਰ ਰਹੇ ਸੀ ਵੀ ਹਰ ਸਾਲ ਇਹਨਾਂ ਦਾ ਬੀਜ ਹੈ ਨਾ ਉਹ ਨਵਾਂ ਹੀ ਲੈਣਾ ਹੈ,
1: ਹਾਂ ਇਹ ਨਹੀਂ,
0: ਇਹ ਨਹੀਂ ਵੀ ਪੁਰਾਣੀ ਫਸਲ ਵਧੀਆ ਹੋਈ ਰੱਖ ਲਓ,
1: ਨਾ ਜੀ ਨਾ।
0: ਜੇ ਆਪਾਂ ਦੇਸੀ ਕਿਸਮਾਂ ਨੇ ਉਹਨਾਂ ਦਾ ਰੱਖ ਸਕਦੇ ਹੈਗੇ ਹਾਂ ਕਿ ਆਪਣੇ ਵਧੀਆ ਕਿਸਮ ਚਲੋ ਅਗਲੇ ਸਾਰੇ ਵਰਤ ਲੈਂਦੇ ਹਾਂ, ਕੋਈ ਗੱਲ ਨਹੀਂ, ਪਰ ਜਿਹੜੀਆਂ ਦੋਗਲੀਆਂ ਕਿਸਮਾਂ ਨੇ BT ਨੇ, ਆਪਾਂ ਨੂੰ ਇਹਨਾਂ ਦਾ ਬੀਜ ਜਿਹੜਾ ਨਵਾਂ ਹੀ ਲੈਣਾ ਚਾਹੀਦਾ ਹੈਗਾ
1: ਜੀ।
0: ਅਤੇ ਰੁੜੀਆ ਰਾਮ ਜੀ, ਜਿਹੜੀ BT ਰਹਿਤ ਕਿਸਮਾਂ ਨੇ ਇਹਨਾਂ ਵਿੱਚ F22 ਹੈਗੀ ਆਪਣੇ ਕੋਲ ਇੱਕ ਕਿਸਮ ਜੀ, ਅਤੇ LH2108
1: ਜੀ,
0: ਇਹ ਦੋ ਹੀ ਕਿਸਮਾਂ ਨੇ ਜੀ ਨਰਮੇ ਦੇ ਵਿੱਚ
1: ਠੀਕ
0: ਜਿਹੜੀਆਂ, ਅਤੇ ਖੇਤ ਨੂੰ ਬਹੁਤ ਵਧੀਆ ਤਰੀਕੇ ਨਾਲ ਰੁੜੀਆ ਰਾਮ ਜੀ ਵਾਹ ਸਵਾਰ ਕੇ ਅਤੇ ਫਿਰ ਆਪਾਂ ਨੂੰ ਬੀਜਣਾ ਚਾਹੀਦਾ, ਅਤੇ 15 ਮਈ ਤੱਕ ਸਮਾਂ ਬਹੁਤ ਢੁਕਵਾਂ ਬੀਜ ਲਓ। ਇਹ ਦੇਖੋ ਕਿਸਮ ਦੇ ਮੁਤਾਬਕ ਨਾ ਰੁੜੀਆ ਰਾਮ ਜੀ ਬੀਜ ਦੀ ਮਾਤਰਾ ਦਾ ਵੀ ਖਿਆਲ ਰੱਖਣਾ ਪੈਂਦਾ ਹੈ,
1: ਬਦਲ ਜਾਂਦੀ ਹੈ,
0: ਹਾਂ
1: ਬਦਲ ਜਾਂਦੀ ਹੈ,
0: ਜਿਹੜਾ BT ਹੈ ਉਹਦੇ ਆਪਾਂ ਨੂੰ ਥੋੜ੍ਹਾ ਬੀਜ ਘੱਟ ਪਾਉਣਾ ਪੈਂਦਾ ਹੈ, ਅਤੇ ਦੂਜਿਆਂ ਦਾ ਥੋੜ੍ਹਾ ਬੀਜ ਆਪਾਂ ਨੂੰ ਕਈ ਵਾਰ ਜ਼ਿਆਦਾ ਪਾਉਣਾ ਪੈਂਦਾ। ਹੁਣ ਜਿੱਦਾਂ BT ਨਰਮੇ ਦੀ ਕਿਸਮ ਕਰ ਰਹੇ ਸੀ, BT ਨੰਬਰ 1, 2 ਜਾਂ 3 ਆ, ਇਹਦਾ ਸਿਰਫ 4 ਕਿਲੋ ਬੀਜ BT,
1: ਅੱਛਾ,
0: ਅਤੇ 1 ਕਿਲੋ ਜਿਹੜਾ ਹੈਗਾ ਉਹ BT ਰਹਿਤ ਨਰਮਾ। ਇਹ ਵੀ ਬੜੀ ਮਹੱਤਵਪੂਰਨ ਹੁੰਦਾ ਰੁੜੀਆ ਰਾਮ ਜੀ, ਕਿ ਜਿਹੜਾ BT ਨਰਮਾ ਜਿੱਥੇ ਬੀਜਦੇ ਹਾਂ ਉਹਦੇ ਆਲੇ ਦੁਆਲੇ ਜਿਹੜੇ ਸਿਆੜ ਆ ਨਾ ਉਹ ਨੋਨ BT ਦੇ ਵੀ ਕੱਢਣੇ ਆ,
1: ਕੱਢਣੇ ਆ ਜੀ ਬਿਲਕੁਲ,
0: ਕਿਉਂਕਿ ਉਹਦੇ ਨਾਲ ਫਿਰ ਕਿਸਮ 'ਤੇ ਮਾੜਾ ਅਸਰ ਨਹੀਂ ਪੈਂਦਾ। ਇਹ ਬਹੁਤ ਮਹੱਤਵਪੂਰਨ ਹੈ ਤਾਂ ਕਿ ਜਿਹੜਾ ਜਿੱਦਾਂ ਕਹਿੰਦੇ ਕਿ 5 ਕਿਲੋ ਬੀਜ ਪਾਉਣਾ ਆ ਅਤੇ 4 ਕਿਲੋ ਤਾਂ BT ਅਤੇ 1 ਕਿਲੋ ਨੋਨ BT,
1: ਬਿਲਕੁਲ
0: ਇਸ ਹਿਸਾਬ ਨਾਲ ਆਪਾਂ ਨੇ ਫਸਲ ਬੀਜਣੀ ਹੈਗੀ ਆ। ਅਤੇ ਜਿਹੜੀਆਂ ਦੋਗਲੀਆਂ ਕਿਸਮਾਂ ਨੇ ਉਹਦੇ ਵਿੱਚ ਆਪਾਂ ਨੂੰ 900 ਗ੍ਰਾਮ ਜਿਹੜਾ ਹੈ BT ਅਤੇ ਤਕਰੀਬਨ 250 ਗ੍ਰਾਮ ਜਿਹੜਾ ਨੋਨ BT ਨਰਮਾ ਬੀਜਣਾ ਹੈ
1: ਜੀ ਜੀ।
0: ਅਤੇ ਜਿਹੜੀਆਂ BT ਰਹਿਤ ਕਿਸਮਾਂ ਨੇ F22 ਅਤੇ LH2108, ਇਹਦਾ 3.5 ਕਿਲੋ ਬੀਜ ਹੀ ਪਾਉਣਾ ਆ
1: ਠੀਕ ਜੀ,
0: ਅਤੇ ਤੇਜ਼ਾਬ ਦੇ ਨਾਲ ਬੀਜ ਨੂੰ ਲੂਣ ਰਹਿਤ ਵੀ ਕਰ ਲਓ,
1: ਸੋਧ ਬੜੀ ਜ਼ਰੂਰੀ ਹੈ ਜੀ,
0: ਹਾਂ
1: ਬਿਲਕੁਲ ਜ਼ਰੂਰੀ ਹੈ ਸੋਧ। ਇਹ ਨਹੀਂ ਸੋਚਣਾ ਚਾਹੀਦਾ ਵੀ ਜੀ ਇਹ BT ਹੈ ਅਤੇ ਇਹਨੂੰ ਸੁੰਡੀ ਨਹੀਂ ਪੈਣੀ, ਇਹ ਵੀ ਭੁਲੇਖੇ ਕਈ ਬੰਦੇ ਪੈ ਜਾਂਦੇ ਹੈ ਵੀ ਜੇ ਅਸੀਂ ਤਾਂ BT ਬੀਜਿਆ ਸੀ ਇਹਨੂੰ ਸੁੰਡੀ ਕਿੱਦਾਂ ਪੈ ਗਈ, ਪੈ BT ਨੂੰ ਵੀ ਜਾਂਦੀ ਹੈ,
0: ਹਾਂ ਪੈ ਜਾਂਦੀ ਹੈਗੀ ਆ। ਅਤੇ ਹੁਣ ਆਪਾਂ ਗੱਲ ਕਰ ਰਹੇ ਸੀ ਕਿ ਦੇਖੋ ਸੋਧਣ ਦੀ ਗੱਲ, ਕਿ ਇੱਕ ਤਾਂ ਤੇਜ਼ਾਬ ਨਾਲ ਲੂਣ ਰਹਿਤ ਕਰ ਲਓ, ਧਾਤ ਜਾਂ ਲੱਕੜੀ ਦੇ ਜਿਹੜੇ ਹੈਗੇ ਨਾ ਬਰਤਨ ਉਹ ਆਪਾਂ ਨੇ ਨਹੀਂ ਇਸਤੇਮਾਲ ਕਰਨੇ ਜਦੋਂ ਇਹ ਕੰਮ ਕਰਨਾ,
1: ਜੀ ਜੀ
0: ਦਸਤਾਨੇ ਵਗੈਰਾ ਪਾ ਲਓ ਹੱਥਾਂ,
1: ਥੋੜ੍ਹਾ ਜਿਹਾ ਧਿਆਨ
0: ਸਾਵਧਾਨੀਆਂ ਰੱਖਣੀਆਂ
1: ਕਿਉਂਕਿ ਜ਼ਹਿਰ ਹੈ ਜੀ।
0: ਹਾਂ ਬਿਲਕੁਲ ਬਿਲਕੁਲ, ਅਤੇ ਤੇਜ਼ਾਬ ਜਾਂ ਖਾਰੇ ਪਾਣੀ ਉਹਨੂੰ ਨਾ ਕਿਸੇ ਖਾਲੀ ਥਾਂ 'ਤੇ ਆਪਾਂ ਨੂੰ ਡੋਲਣਾ ਹੈਗਾ ਅਤੇ ਚੰਗੇ ਤਰੀਕੇ ਨਾਲ ਧੋ ਲਈਏ ਸੋਚ ਕੇ, ਤਾਂ ਕਿ ਜਿਹੜਾ ਅਸਰ ਆ ਨਾ ਤੇਜ਼ਾਬ ਦਾ ਉਹ ਜਾਂਦਾ ਰਹੇ, ਨਹੀਂ ਤਾਂ ਉਗਣ ਸ਼ਕਤੀ ਦਾ ਅਸਰ ਪੈਂਦਾ ਹੈ
1: ਜੀ।
0: ਅਤੇ ਤੁਸੀਂ ਗੱਲ ਕਰ ਰਹੇ ਸੀ ਸੋਧਣ ਦੀ, ਇੱਕ ਜਿਹੜਾ ਆਪਾਂ ਦਵਾਈਆਂ ਨੇ ਵੱਖ ਵੱਖ, ਅਤੇ 2 ਤੋਂ ਲੈ ਕੇ 4 ਘੰਟੇ ਨਾ ਆਪਾਂ ਨੂੰ ਇਹਨੂੰ ਤਾਂ ਰੁੜੀਆ ਰਾਮ ਜੀ ਚੰਗੇ ਤਰੀਕੇ ਨਾਲ ਪਾਣੀ 'ਚ ਭਿਉਂ ਲਈਏ। ਸਕਸੀਨਿਕ ਐਸਿਡ ਹੁੰਦਾ ਜੀ ਇਹਨੂੰ,
1: ਅੱਛਾ,
0: ਇਹ 6 ਤੋਂ ਲੈ ਕੇ 8 ਘੰਟੇ ਲਈ 1/2 ਗ੍ਰਾਮ ਲੈਣਾ ਹੈ ਜੀ, 5 ਲੀਟਰ ਪਾਣੀ ਡੁਬੋ ਦਿਓ ਜੀ 6 ਤੋਂ ਲੈ ਕੇ 8 ਘੰਟੇ
1: ਸਕਸੀਨਿਕ ਐਸਿਡ।
0: ਹਾਂ ਅਤੇ ਸੁੱਕਾ ਬੀਜ ਨਾਲ ਬੂਟੇ ਜਿਹੜੇ ਨਾ ਘੱਟ ਪੁੰਗਰਦੇ ਹੈਗੇ, ਇਸ ਤਰੀਕੇ ਨਾਲ ਆਪਾਂ ਨੂੰ ਸੋਧ ਸਕਦੇ ਹੈਗੇ ਹਾਂ, ਬਿਮਾਰੀਆਂ ਵੀ ਪੈਂਦੀਆਂ ਕੀੜੇ।

0: ਮਕੌੜੇ ਵੀ ਪੈਂਦੇ ਹੈਗੇ ਆ ਜੋ ਆਪਾਂ ਨੂੰ ਸਿਫਾਰਿਸ਼ ਕੀਤੀ ਹੈ, ਜਿੱਦਾਂ ਹੁਣ ਆਪਣਾ ਤੇਲ ਆਇਆ, ਇਹ ਤੋਂ ਬਚਾਅ ਵਾਸਤੇ ਜਿਹੜੇ ਵੜੇਵੇਂ ਆ ਉਹਨੂੰ ਵੀ ਸੋਧ ਸਕਦੇ ਹਾਂ ਜੀ।
1: ਅੱਛਾ,
0: ਪਹਿਲਾਂ ਪ੍ਰਬੰਧ ਹੋ ਜਾਂਦਾ ਬਜਾਏ ਕਿ ਬਾਅਦ 'ਚ ਵੜੇ, ਪਹਿਲਾਂ ਹੀ ਉਹਦਾ ਤਾਂ
1: ਉਹ ਬਹੁਤ ਜ਼ਿਆਦਾ ਪੈਂਦਾ।
0: ਹਾਂ, 5 ਗ੍ਰਾਮ ਗੱਚ ਹੋਇਆ ਜੀ, ਇਹ ਲੈ ਕੇ ਇਮੀਟਾਕਲੋਰੋਪੇਟ ਕਹਿੰਦੇ ਆ ਇਹਨੂੰ, ਜਾਂ 7 ਗ੍ਰਾਮ ਆਪਣੇ ਕੋਲ ਕਰੂਜਰ ਹੈਗੀ ਆ, 20 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਈਏ ਅਤੇ ਆਪਾਂ ਜਿਹਦੇ ਨਾਲ ਮੈਂ ਤੇਲੇ ਆ ਨਾ, ਪਹਿਲਾਂ ਬਚਾਅ ਹੋ ਜਾਂਦਾ ਜੀ। ਦੇਖੋ ਤੇ

0: ਕਰੂਜਰ ਹੈਗੀ ਆ, 30 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਈਏ ਅਤੇ ਆਪਾਂ ਨੇ ਜਿਹਦੇ ਨਰਮੇ ਤੇਲੇ ਆ ਨਾ ਪਹਿਲਾਂ ਬਚਾਅ ਹੋ ਜਾਂਦਾ ਜੀ। ਦੇਖੋ ਤੇ ਜਦੋਂ ਬਿਜਾਈ ਕਰਨੀ ਆ 67.5 ਸੈਂਟੀਮੀਟਰ ਰੱਖੋ ਜੀ ਫਾਸਲਾ ਕਤਾਰ ਤੋਂ ਕਤਾਰ ਦਾ,
1: ਕਤਾਰ ਤੋਂ ਕਤਾਰ ਦਾ।
0: ਹਾਂ, ਅਤੇ ਬੂਟੇ ਤੋਂ ਬੂਟੇ ਦਾ ਫਾਸਲਾ ਰੱਖਣਾ ਜੀ 60 ਸੈਂਟੀਮੀਟਰ। ਅਤੇ ਜਿਹੜੀਆਂ ਆਪਣੇ ਭਰਵੇਂ ਪਾਣੀ ਦੇ ਕੇ ਚੰਗਾ ਤਰੀਕੇ ਨਾਲ ਖੇਤ ਆਪਣਾ ਬੱਤਰ ਹੋਵੇ ਨਾ, ਫਿਰ ਬਿਜਾਈ ਕਰੋ।
1: ਆਹੋ ਜੀ, ਬੱਤਰ ਤਾਂ ਦੇਖੋ ਹੋਣੀ ਬੜੀ ਜ਼ਰੂਰੀ ਹੈ, ਕਿਉਂਕਿ ਖੁਸ਼ਕੀ ਦੇ ਵਿੱਚ ਤਾਂ ਫਿਰ ਖੁਸ਼ਕੀ ਹੋਣੀ ਹੈ ਨਾ।
0: ਅਤੇ ਜਿਹੜੀ ਆ ਆਪਣਾ BT ਦੇ ਦੁਆਲੇ ਆਪਣੇ ਨੋਨ BT ਨਰਮਾ ਜ਼ਰੂਰ ਆਪਾਂ ਨੇ ਬੀਜੀਏ, ਇਹ ਜ਼ਰੂਰ ਧਿਆਨ ਰੱਖੀ। ਨਹੀਂ ਤਾਂ ਜਿਹੜੀ ਕਿਸਮ 'ਤੇ ਜਿੱਦਾਂ ਗੱਲ ਕਰ ਰਹੇ ਸੀ ਨਾ ਕਿ ਵੀ ਆਪਾਂ ਕਹਿੰਦੇ ਵਧੀਆ ਨਤੀਜੇ ਨਹੀਂ ਮਿਲੇ, ਇਹ ਅਸਰ ਪੈਂਦਾ ਹੈਗਾ।
1: ਅਸਰ ਪੈਂਦਾ ਜੀ, ਦੇਖੋ ਇਹੀ ਹੈ ਨਾ ਵੀ ਮਹਾਰਾਂ ਨੇ ਖੋਜਾਂ ਕਰਕੇ ਜੋ ਤਕਨੀਕਾਂ ਸਾਨੂੰ ਵਿਧੀਆਂ ਦਿੱਤੀਆਂ ਹੈ, ਅਤੇ ਜੇ ਇਨ ਬਿਨ ਹੂ ਬਹ ਹੂ ਆਪਾਂ ਉਹਦਾ ਇਸਤੇਮਾਲ ਕਰਾਂਗੇ ਤਾਂ ਸਾਨੂੰ ਸਿੱਟਾ ਵੀ ਜਿਹੜਾ ਹੈ, ਕਈ ਵਾਰੀ ਅਸੀਂ ਵਿੱਚ ਥੋੜ੍ਹੀ ਜਿਹੀ ਆਪਣੀ ਸਾਇੰਸ ਵੀ ਲਾ ਦਿੰਦੇ ਹਾਂ ਵੀ ਚੱਲ ਯਾਰ ਕੋਈ ਗੱਲ ਨਹੀਂ,
0: ਕੀ
1: ਮਹਾਰਾਂ ਦਾ ਕੀ ਤਾਂ ਉਹ ਕਹਿੰਦੇ ਹੁੰਦੇ ਆ ਵੀ ਥੋੜ੍ਹਾ ਜਿਹਾ ਇੱਦਾਂ ਕਰਕੇ ਆਪਾਂ ਆਹ ਕਰ ਲਈਏ, ਉਹ ਇੱਦਾਂ ਕਰਕੇ ਆਹ ਕਰ ਲਈਏ ਵਾਲਾ ਕਿਤੇ ਨਾ ਚੱਕਰ ਜਿਹੜਾ ਹੈ ਉਹ ਫਿਰ ਸਾਨੂੰ ਚੱਕਰ 'ਚ ਪਾ ਦਿੰਦਾ। ਇਸ ਕਰਕੇ ਇਸ ਚੀਜ਼ ਤੋਂ ਆਪਾਂ ਨੇ ਸੁਚੇਤ ਰਹਿਣਾ ਹੈ, ਜਿੱਦਾਂ ਤੁਸੀਂ ਦੱਸਿਆ ਹੀ ਹੈ ਵੀ ਇੱਕ ਤਾਂ ਪ੍ਰਮਾਣਿਤ ਕਿਸਮ ਆਪਾਂ ਨੇ ਬੀਜਣੀ ਹੈ, ਬੀਜ ਦੀ ਸੋਧ ਵੀ ਕਰਨੀ ਬੜੀ ਜ਼ਰੂਰੀ ਹੈ, ਹੈ ਨਾ, ਦਵਾਈਆਂ ਵੱਖ ਵੱਖ ਹੈ, ਅਤੇ ਇਸ ਕਰਕੇ ਸਾਰੇ ਉਪਰਾਲਿਆਂ ਨਾਲ ਜਦੋਂ ਆਪਾਂ ਕੰਮ ਕਰਦੇ ਹਾਂ ਅਤੇ ਫਿਰ ਕਾਫ਼ੀ ਜਿਹੜਾ ਹੈ ਅਸੀਂ ਕਹਿੰਦੇ ਹਾਂ ਵੀ
0: ਨਤੀਜੇ ਵਧੀਆ ਆਉਂਦੇ ਆ,
1: ਵਧੀਆ ਆਉਂਦੇ ਆ।
0: ਮਿੱਟੀ ਪਰਖ ਵੀ ਕਰਾ ਲਓ ਨਾਲ, ਪਤਾ ਲੱਗ ਜਾਂਦਾ ਵੀ ਕੀ ਤੱਤ ਦੀ ਘਾਟ ਆ, ਬਜਾਏ ਕਿ ਐਵੇਂ ਆਪਾਂ ਖਾਦਾਂ ਪਾਈਏ।
1: ਪਾਣੀ ਦਾ ਵੀ ਜੀ, ਨਰਮੇ ਕਪਾਹ ਦੀ ਫਸਲ ਨੂੰ ਪਾਣੀ ਵੀ ਜਿਹੜਾ ਹੈ ਉਸ ਚੱਜਾ ਹੋਣਾ ਚਾਹੀਦਾ,
0: ਹੋਣਾ ਚਾਹੀਦਾ ਹੈ,
1: ਕਿਉਂਕਿ ਖਾਰੇ ਪਾਣੀ ਵਾਲੀਆਂ ਜ਼ਮੀਨਾਂ 'ਚ ਨਹੀਂ ਚੱਲਦੀਆਂ ਫਸਲਾਂ ਇਹ,
0: ਨਹੀਂ ਚੱਲਦੀਆਂ,
1: ਚੱਲਦੀਆਂ ਨਹੀਂ। ਧਿਆਨ ਰੱਖਣਾ ਚਾਹੀਦਾ। ਚੱਲੀਏ ਆਪਾਂ,
0: ਜੈ ਹਿੰਦ ਜੀ,
1: ਜੈ ਹਿੰਦ ਜੀ।

ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਣ ਕਰਦੇ ਹਾਂ ਮਾਨਸ ਗਾਨ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਤੁਹਾਨੂੰ ਜਾਣਕਾਰੀ ਦੇ ਦਈਏ ਅੱਜ ਰਾਤ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਸੀ 6:07:02 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸੋਹਣੀ ਸਵੇਰ, 8:40 'ਤੇ ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਹੋਏਗਾ ਮਹਿਕ ਪੰਜਾਬ ਦੀ। ਸਵੇਰੇ 9:02 'ਤੇ ਸੁਣੋਗੇ ਫਿਲਮ ਸੰਗੀਤ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਫਿਲਮ ਚੋਰ ਮਚਾਏ ਸ਼ੋਰ ਫਿਲਮ ਦੇ ਗੀਤ ਸੁਣੋਗੇ। NCERT ਵੱਲੋਂ ਸਪੋਂਸਰ ਪ੍ਰੋਗਰਾਮ ਸਵੇਰੇ 9:30 ਪੇਸ਼ ਕੀਤਾ ਜਾਏਗਾ। 10:02 'ਤੇ ਸੁਣੋਗੇ ਪ੍ਰੋਗਰਾਮ ਹੈਲੋ ਫਰਮਾਇਸ਼। 11:05 'ਤੇ ਪੇਸ਼ ਕੀਤਾ ਜਾਏਗਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਬੱਸ ਦੇ ਵੇਲੇ ਪ੍ਰੋਗਰਾਮ 12:05 'ਤੇ ਤੁਸੀਂ ਸੁਣੋਗੇ। ਇਸ ਪ੍ਰੋਗਰਾਮ 'ਚ ਅੱਜ ਉਡਾਰੀਆਂ ਸਿਲਸਿਲੇ ਤਹਿਤ ਮਨਜੀਤ ਕੌਰ ਹੁਣਾਂ ਨਾਲ ਕੀਤੀ ਗੱਲਬਾਤ ਸੁਣੋਗੇ। ਨਾਲ ਹੀ ਪੇਸ਼ ਕਰਾਂਗੇ ਸਿਲਸਿਲਾ ਸਾਡਾ ਵਿਰਸਾ। ਫੌਜੀ ਵਿਰਾਲੀ ਪ੍ਰੋਗਰਾਮ 1:15, ਬਾਅਦ ਦੁਪਹਿਰ 2:30 ਸੁਣੋਗੇ ਪ੍ਰੋਗਰਾਮ ਰੰਗਲੀ।

ਰੰਗਲੀ ਧਰਤੀ ਪ੍ਰੋਗਰਾਮ 'ਚ ਅੱਜ ਦੇਵਰਾਜ ਅਤੇ ਸਾਥੀਆਂ ਦੀ ਆਵਾਜ਼ ਵਿੱਚ ਮਾਤਾ ਦੀਆਂ ਪੇਠਾਂ ਸਰਵਣ ਕਰੋਗੇ। ਦੂਜੀ ਸਭਾ 'ਚ ਸ਼ਾਮ 4:02 'ਤੇ ਸੁਣੋਗੇ ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ। ਸ਼ਾਮ 4:30 ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਸ਼ਾਮ 5:30 ਸਰਵਣ ਕਰੋਗੇ ਪ੍ਰੋਗਰਾਮ ਗੁਰਬਾਣੀ ਵਿਚਾਰ। ਦਿਹਾਤੀ ਪ੍ਰੋਗਰਾਮ ਸ਼ਾਮ 6:30 ਹੋਏਗਾ। ਇਸ ਪ੍ਰੋਗਰਾਮ 'ਚ ਕੰਮ ਦੀਆਂ ਗੱਲਾਂ ਅੱਜ ਦੇ ਬਾਅਦ ਨਾਲ ਹੀ ਸਾਉਣੀ ਫਸਲਾਂ

ਦੀ ਘੱਟੋ ਘੱਟ ਸਮਰਥਨ ਮੁੱਲ ਬਾਰੇ ਡਾਕਟਰ ਨਰਿੰਦਰਪਾਲ ਸਿੰਘ ਜਾਣਕਾਰੀ ਦੇਣਗੇ ਅਤੇ ਨਾਲ ਹੀ ਪੇਸ਼ ਕਰਾਂਗੇ ਇਸ ਪ੍ਰੋਗਰਾਮ 'ਚ ਵਾਰਤਾ ਯੋਗ ਅਤੇ ਸਿਹਤ।

7 ਵਜ ਕੇ 10 ਮਿੰਟ ਤੇ ਤੁਸੀਂ ਦਿੱਲੀ ਕੇਂਦਰ ਤੋਂ ਵਿਸ਼ੇਸ਼ ਪ੍ਰੋਗਰਾਮ ਸੁਣੋਗੇ ਕਿਸਾਨ ਕਲਿਆਣ। 7 ਵਜ ਕੇ 45 ਮਿੰਟ ਤੇ ਅੰਗਰੇਜ਼ੀ ਵਾਰਤਾ, ਰਾਤ 8 ਵਜੇ ਜ਼ਿੰਦਗੀ ਹਸੀਨ ਹੈ, ਰਾਤ 9:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਖੇਡ ਸੰਸਾਰ। ਅੱਜ ਦੇ ਖੇਡ ਸੰਸਾਰ ਪ੍ਰੋਗਰਾਮ 'ਚ IPL ਖਿਡਾਰੀ ਰਘੂ ਸ਼ਰਮਾ ਹੁਣਾਂ ਨਾਲ ਕੀਤੀ ਗੱਲਬਾਤ ਤੁਸੀਂ ਸੁਣੋਗੇ। 10 ਵਜ ਕੇ 2 ਮਿੰਟ 'ਤੇ ਸੁਣੋਗੇ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਇਸ ਪ੍ਰੋਗਰਾਮ 'ਚ ਅੱਜ ਤੁਸੀਂ ਪੰਡਿਤ ਰਾਮ ਨਾਰਾਇਣ ਹੁਣਾਂ ਦਾ ਸਾਰੰਗੀ ਵਾਦਨ ਸੁਣੋਗੇ ਰਾਗ ਮਾਰਵਾਜ। ਰਾਤ 10:30 ਵਜੇ ਪੇਸ਼ ਕੀਤਾ ਜਾਏਗਾ ਪ੍ਰੋਗਰਾਮ ਸਰਗਮ।

0: DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ 'ਤੇ ਤੁਸੀਂ 3 ਵਜੇ ਚਿੱਠੀਆਂ ਮਿੱਠੀਆਂ ਪ੍ਰੋਗਰਾਮ ਸੁਣੋਗੇ। FM 100.6 MHz 'ਤੇ 10 ਵਜੇ ਪੇਸ਼ ਕੀਤਾ ਜਾਏਗਾ ਪ੍ਰੋਗਰਾਮ ਰੰਗਲਾ ਪੰਜਾਬ। ਸਾਡੀ ਜਾਣਕਾਰੀ ਦੱਸ ਦਈਏ ਕਿ ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਅਤੇ ਮੋਬਾਈਲ ਐਪ ਨਿਊਜ਼ ਔਨ AIR ਰਾਹੀਂ ਵੀ ਸੁਣ ਸਕਦੇ ਹੋ। ਸੋ ਇਸ ਜਾਣਕਾਰੀ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਸੀ।
1: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਖੂਬਸੂਰਤ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ। ਕ੍ਰਿਕਟ ਸਟੇਡੀਅਮ 'ਚ ਕੌਣ ਕਰ ਰਿਹਾ ਚੌਕਿਆਂ ਛਿੱਕਿਆਂ ਦੀ ਬਰਸਾਤ, ਹਾਕੀ 'ਚ ਕਿੰਨੇ ਗੋਲ ਦਾਗ ਕੇ ਕਿਹਨੂੰ ਦਿੱਤੀ ਮਾਤ, ਕੁਸ਼ਤੀ ਦੇ ਗੱਦਿਆਂ ਤੇ ਦਾਅ ਲਾ ਕੇ ਕੌਣ ਜਿੱਤਿਆ ਬਾਜ਼ੀ ਤੇ ਕਿੰਨੇ ਸੁਨਹਿਰੇ ਨਿਸ਼ਾਨੇ ਲਾ ਕੇ ਦੇਸ਼ ਵਾਸੀਆਂ ਨੂੰ ਕੀਤਾ ਰਾਜ਼ੀ। ਖੇਡ ਮੈਦਾਨਾਂ ਦੀ ਦਿਲਚਸਪ ਕਹਾਣੀ, ਖਿਡਾਰੀਆਂ ਦਾ ਜਨੂੰਨ ਉਹਨਾਂ ਦੀ ਹੀ ਜ਼ੁਬਾਨੀ। ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ।
0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ। ਇਸ ਵੇਲੇ ਸਵੇਰ ਦੇ 6:55 ਹੋ ਰਹੇ ਨੇ। ਹੁਣ ਤੋਂ ਬਸ ਕੁਝ ਹੀ ਦੇਰ ਬਾਅਦ ਤੁਸੀਂ ਸੰਸਕ੍ਰਿਤ ਵਿੱਚ ਸਮਾਚਾਰ ਸੁਣੋਗੇ।

ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਦੀ ਥਾਂ ਲੁਧਿਆਣਾ ਪੁਲਿਸ ਰੇਂਜ ਦੇ DIG ਸਤਿੰਦਰ ਸਿੰਘ ਜਲੰਧਰ ਪੁਲਿਸ ਕਮਿਸ਼ਨਰ ਦੀ ਕਮਾਨ ਸੰਭਾਲਣਗੇ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਸੋਹਣੀ ਸਵੇਰ।

ਅਲਕਾ ਯਾਗਨੀ ਤੇ ਕੁਮਾਰ ਸਾਨੂੰ ਦੀ ਆਵਾਜ਼ ਵਿੱਚ ਤੁਸੀਂ ਇਹ ਖੂਬਸੂਰਤ ਗੀਤ ਰਾਜੂ ਬਣ ਗਿਆ ਜੈਂਟਲਮੈਨ ਫਿਲਮ 'ਚ ਸੁਣ ਰਹੇ ਸੀ। ਸੋਹਣੀ ਸਿਰ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪੂਨਮ ਦਾ ਨਮਸਕਾਰ। ਨਹੀਂ ਹੈ ਮੰਜ਼ਿਲੇ, ਨਹੀਂ ਹੈ ਜ਼ਿੰਦਗੀ, ਨਯਾ ਹੈ ਦਿਨ। ਅਤੇ ਜੇਕਰ ਇਹ ਸਭ ਕੁਝ ਨਵੀਂ ਸੋਚ ਅਤੇ ਨਵੇਂ ਦ੍ਰਿਸ਼ਟੀਕੋਣ

ਨਵੇਂ ਪਨ ਤਾਜ਼ਗੀ ਦੇ ਨਾਲ ਸ਼ੁਰੂ ਹੋਵੇ ਤਾਂ ਫਿਰ ਸਭ ਕੁਝ ਹੋਰ ਵੀ ਨਵਾਂ ਲੱਗਣ ਲੱਗ ਜਾਂਦਾ ਹੈ। ਜ਼ਿੰਦਗੀ ਦੇ ਵਿੱਚ ਨਵਾਂਪਨ ਨਵੀਨਤਾ ਇੰਨੀ ਜ਼ਰੂਰੀ ਹੈ ਕਿ ਜੇਕਰ ਸਾਨੂੰ ਜ਼ਿੰਦਗੀ 'ਚ ਬਿਹਤਰੀਨ ਚੀਜ਼ਾਂ ਵੀ ਮਿਲ ਰਹੀਆਂ ਹੋਣ ਪਰ ਉਹਨਾਂ ਨੂੰ ਦੇਖਣ ਦਾ, ਮਾਨਣ ਦਾ, ਵਾਚਣ ਦਾ ਸਾਡਾ ਨਜ਼ਰੀਆ ਨਵਾਂ ਨਾ ਹੋਵੇ ਤਾਂ ਉਹ ਵੀ ਸਾਨੂੰ ਖੁਸ਼ੀ ਨਹੀਂ ਦੇ ਪਾਉਂਦੀਆਂ। ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਚੀਜ਼ਾਂ ਨੂੰ ਦੇਖਣ ਦਾ ਨਜ਼ਰੀਆ ਨਵਾਂ ਰੱਖੀਏ। ਹਰ ਦਿਨ ਇੱਕ ਨਵੀਂ ਕਿਤਾਬ ਦੇ ਨਵੇਂ ਸਫ਼ੇ ਵਾਂਗ ਹੁੰਦਾ ਹੈ। ਕੱਲ੍ਹ ਵਾਲਾ ਸਫ਼ਾ ਭਾਵੇਂ ਕਿਵੇਂ ਵੀ ਲਿਖਿਆ ਕਿਉਂ ਨਾ ਗਿਆ ਹੋਵੇ, ਅੱਜ ਦਾ ਸਫ਼ਾ ਅਜੇ ਵੀ ਖਾਲੀ ਹੈ। ਉਸ 'ਤੇ ਕੀ ਲਿਖਣਾ ਇਹ ਸਾਡੇ ਆਪਣੇ ਹੱਥ ਵਿੱਚ ਹੈ। ਇਸ ਸਵੇਰ ਦੀ ਹਵਾ, ਪੰਛੀਆਂ ਦੀ ਚਹਿਕ ਅਤੇ ਸੂਰਜ ਦੀਆਂ ਕਿਰਨਾਂ ਸਾਨੂੰ ਇਹ ਸੁਨੇਹਾ ਦਿੰਦੀਆਂ ਨੇ ਕਿ ਰੁਕਣਾ ਨਹੀਂ ਅਤੇ ਅੱਗੇ ਵਧਣਾ ਹੈ। ਕੁਦਰਤ ਹਰ ਰੋਜ਼ ਨਵਾਂ ਆਗਾਜ਼ ਕਰਦੀ ਹੈ ਅਤੇ ਅਸੀਂ ਵੀ ਆਗਾਜ਼ ਕਰ ਸਕਦੇ ਹਾਂ, ਜੇਕਰ ਕੱਲ੍ਹ ਨਹੀਂ ਤਾਂ ਅੱਜ ਇੱਕ ਵਾਰ ਫਿਰ। ਕਈ ਵਾਰ ਇੰਝ ਵੀ ਹੁੰਦਾ ਕਿ ਜ਼ਿੰਦਗੀ ਸਾਡੇ ਮਨ ਮੁਤਾਬਕ ਨਹੀਂ ਚੱਲਦੀ। ਕੁਝ ਸੁਪਨੇ ਦੇਰ ਨਾਲ ਪੂਰੇ ਹੁੰਦੇ ਨੇ, ਕੁਝ ਰਾਹ ਲੰਬੇ ਹੋ ਜਾਂਦੇ ਨੇ, ਪਰ ਉਮੀਦ ਉਹ ਸਾਥੀ ਹੈ ਜੋ ਸਾਨੂੰ ਮੰਜ਼ਿਲ ਤੱਕ ਪਹੁੰਚਣ ਦਾ ਹੌਸਲਾ ਦਿੰਦੀ ਹੈ। ਸੋ ਅੱਜ ਦਾ ਦਿਨ ਇੱਕ ਵਾਰ ਫਿਰ ਸਾਨੂੰ ਮੌਕਾ ਦੇਣ ਆਇਆ ਹੈ ਕਿ ਅਸੀਂ ਉਹਨਾਂ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਨਿਕਲੀਏ ਅਤੇ ਨਵੀਂ ਉਮੀਦ ਦੇ, ਨਵੇਂ ਚਾਹ ਦੇ ਨਾਲ, ਨਵੀਂ ਸਧਰਾਂ ਦੇ ਨਾਲ ਨਿਕਲੀਏ। ਇਹ ਵੀ ਕਹਿੰਦੇ ਨੇ ਕਿ ਸੁਪਨੇ ਉਹੀ ਨਹੀਂ ਹੁੰਦੇ ਜੋ ਅਸੀਂ ਬੰਦ ਅੱਖਾਂ ਦੇ ਨਾਲ ਨੀਂਦ ਵਿੱਚ ਦੇਖਦੇ ਹਾਂ, ਬਲਕਿ ਸੁਪਨੇ ਉਹ ਵੀ ਹੁੰਦੇ ਨੇ ਜੋ ਅਸੀਂ ਖੁੱਲ੍ਹੀਆਂ ਅੱਖਾਂ ਦੇ ਨਾਲ ਦੇਖਦੇ ਹਾਂ ਅਤੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਪੂਰੀ ਹਿੰਮਤ ਵੀ ਕਰਦੇ ਹਾਂ। ਸੋ ਇਹ ਸੋਚ ਸਾਡੀ ਜ਼ਿੰਦਗੀ ਦੇ ਵਿੱਚ ਰੰਗ ਭਰਦੀ ਹੈ, ਸਾਡੇ ਸੁਪਨਿਆਂ ਨੂੰ ਸਾਕਾਰ ਕਰਦੀ ਹੈ। ਸੋਹਣੇ ਸਿਰ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਸੁਣ ਰਹੇ ਹੋ। ਇਸ ਸੋਹਣੀ ਸਵੇਰ ਇੱਕ ਵਾਰ ਫਿਰ ਅਸੀਂ ਤੁਹਾਡੇ ਨਾਲ ਹਾਂ। ਫਿਲਹਾਲ ਪ੍ਰੋਗਰਾਮ 'ਚ ਤੁਹਾਡੇ ਨਾਲ ਅਭਿਜੀਤ ਦੇ ਆਵਾਜ਼ ਵਿੱਚ ਇਹ ਖੂਬਸੂਰਤ ਗੀਤ ਹੈ।

ਅਖਤਰ ਹੁਣਾਂ ਨੇ ਯੈਸ ਬੌਸ ਫਿਲਮ ਦੇ ਵਿੱਚ ਦੁਨੀਆ ਭਰ ਦੇ ਖਾਬ ਕਿਸੇ ਦੇ ਲਈ ਜਦੋਂ ਲਿਖੇ ਇਸ ਗੀਤ ਦੇ ਵਿੱਚ ਤਾਂ ਉਸ ਤੋਂ ਬਾਅਦ ਇਹ ਵੀ ਲਿਖ ਦਿੱਤਾ ਕਿ ਬਸ ਇਤਨਾ ਸਾ ਖਾਬ ਹੈ ਅਤੇ ਉਹ ਖਾਬ ਇਨਸਾਨ ਨੂੰ ਚਾਹੇ ਬਹੁਤ ਵੱਡਾ ਲੱਗਦਾ ਹੋਵੇ ਪਰ ਜੇਕਰ ਹਿੰਮਤ ਲਗਨ ਆਤਮ ਵਿਸ਼ਵਾਸ ਅਤੇ ਲਗਾਤਾਰ ਮਿਹਨਤ ਹੈ ਤਾਂ ਉਹ ਖਾਬ ਪੂਰਾ ਵੀ ਹੋ ਸਕਦਾ ਹੈ ਅਤੇ ਫਿਰ ਅਸੀਂ ਕਹਿ ਸਕਦੇ ਹਾਂ ਕਿ ਇਹ ਖਾਬ ਇੰਨਾ ਵੱਡਾ ਨਹੀਂ ਸੀ ਕਿ ਮੇਰੇ ਹਿੰਮਤ ਨੂੰ ਕਮਜ਼ੋਰ ਕਰ ਸਕਦਾ ਅਤੇ ਕਈ ਵਾਰੀ ਇਹ ਖਾਬ ਇੰਨੇ ਵੱਡੇ ਜਦੋਂ ਅਸੀਂ ਦੇਖਦੇ ਹਾਂ ਤਾਂ ਕਈ ਵਾਰ ਆਪਣੇ ਆਪ 'ਤੇ ਵਿਸ਼ਵਾਸ ਨਹੀਂ ਕਰ ਪਾਉਂਦੇ ਪਰ ਜਦੋਂ ਅਸੀਂ ਵਿਸ਼ਵਾਸ ਕਰਦੇ ਹਾਂ ਤਾਂ ਫਿਰ ਉਹ ਖਾਬ ਸਾਨੂੰ ਯਾਦ ਦਿਲਾਉਂਦੇ ਨੇ ਕਿ ਕੋਈ ਵੀ ਮੁਸੀਬਤ ਅਤੇ ਕੋਈ ਵੀ ਇਹ ਜੀ ਵਾਧਾ ਕੋਈ ਵੀ ਉਮਰ ਉਸੇ ਸਾਹਮਣੇ ਛੋਟੀ ਪੈ ਜਾਂਦੀ ਹੈ ਹੁਣ ਵੈਭਵ ਸੂਰਿਆਵੰਸ਼ੀ ਉਹਨਾਂ ਦੀ ਜੇਕਰ ਅਸੀਂ ਗੱਲ ਕਰ ਲਈਏ ਤਾਂ ਮਹਿਜ਼ 15 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਨੇ ਕ੍ਰਿਕਟ ਦੇ ਖੇਤਰ ਦੇ ਵਿੱਚ ਜੋ ਕਮਾਲ ਕੀਤੇ ਨੇ ਉਸ ਦੀ ਮਿਸਾਲ ਇਸ ਗੱਲ ਦੇ ਨਾਲ ਤਾਂ ਜ਼ਰੂਰ ਦੇਣੀ ਬਣਦੀ ਹੈ ਹੁਣ ਦੇਖੋ ਉਸ ਲੜਕੇ ਨੇ ਜਦੋਂ ਖੁਆਬ ਦੇਖਣੇ ਹਜੇ ਜਿਸ ਉਮਰ ਦੇ ਵਿੱਚ ਕੋਈ ਇਨਸਾਨ ਸ਼ੁਰੂ ਹੀ ਕਰਦਾ ਹੈ ਉਸ ਦੇ ਵਿੱਚ ਉਸਨੇ ਕਮਾਲ ਕਰਨੇ ਸ਼ੁਰੂ ਕਰ ਦਿੱਤੇ ਅਤੇ ਬਹੁਤ ਘੱਟ ਉਮਰ ਦੇ ਵਿੱਚ ਹੀ ਇਹ ਜੋ ਕਮਾਲ ਕੀਤੇ ਉਸ ਦੇ ਲਈ ਉਸਨੇ ਮਿਹਨਤ ਕਦੋਂ ਦੀ ਕੀਤੀ ਹੋਏਗੀ ਅਤੇ ਨਾਲ ਹੀ ਕਿੰਨੀ ਮਿਹਨਤ ਲਗਾਤਾਰ ਕੀਤੀ ਹੋਏਗੀ ਨਾਲ ਹੀ ਪੜ੍ਹਾਈ ਕਿਵੇਂ ਕੀਤੀ ਹੋਏਗੀ ਅਤੇ ਕਿਸ ਤਰ੍ਹਾਂ ਇਹ ਹਿੰਮਤ ਇੰਨੀ ਆਤਮ ਵਿਸ਼ਵਾਸ ਆਇਆ ਹੋਏਗਾ ਇਸ ਗੱਲ 'ਤੇ ਅਸੀਂ ਨਹੀਂ ਹੈਰਾਨ ਹੋ ਰਹੇ ਬਲਕਿ ਇਹ ਅੱਜ ਦੀ ਤਾਜ਼ਾ ਖਬਰ ਵੀ ਕਹਿ ਰਹੀ ਹੈ ਕਿ ਵੈਭਵ ਸੂਰਿਆਵੰਸ਼ੀ 'ਤੇ ਹੁਣ ਇਹ ਰਿਸਰਚ ਵੀ ਕੀਤੀ ਜਾਏਗੀ ਕਿ ਕਿਵੇਂ ਇੰਨੀ ਘੱਟ ਉਮਰ ਦੇ ਵਿੱਚ ਕੋਈ ਇੰਨਾ ਕਮਾਲ ਕਰ ਸਕਦਾ ਹੈ ਅਤੇ ਇਸ ਦੇ ਪਿੱਛੇ ਉਹਨਾਂ ਦੀ ਕਹਾਣੀ ਕੀ ਹੈ ਅਤੇ ਕਿਵੇਂ ਮਾਇੰਡਸੈਟ ਰਿਹਾ ਹੋਏਗਾ ਕਿ ਉਹ ਬਿਲਕੁਲ ਕੀ ਡਰਦੇ ਨਹੀਂ ਘਬਰਾਉਂਦੇ ਨਹੀਂ ਡਗਮਗਾਉਂਦੇ ਨਹੀਂ ਬਲਕਿ ਕਿਸੇ ਵੀ ਸ਼ੋਟ ਦਾ ਸਾਹਮਣਾ ਕਰਦੇ ਨੇ ਸੋ ਇਹੋ ਜਿਹੀਆਂ ਜਦੋਂ ਵੀ ਸਾਡੇ ਸਾਹਮਣੇ ਕਹਾਣੀਆਂ ਆਉਂਦੀਆਂ ਨੇ ਜੀਵੰਤ ਕਹਾਣੀਆਂ ਜੋ ਸਾਨੂੰ ਹੈਰਾਨ ਕਰ ਦਿੰਦੀਆਂ ਨੇ ਸੋਚਣ ਲਈ ਮਜਬੂਰ ਕਰ ਦਿੰਦੀਆਂ ਨੇ ਅਤੇ ਨਵਾਂ ਇਹੋ ਜਿਹਾ ਅਧਿਆਇ ਸਾਡੇ ਸਾਹਮਣੇ ਖੜ੍ਹਾ ਕਰ ਦਿੰਦੀਆਂ ਨੇ ਜਿਸ ਦੇ ਬਾਰੇ ਪੂਰੀ ਦੁਨੀਆ ਹੀ ਸੋਚਣ ਨੂੰ ਰਿਸਰਚ ਕਰਨ ਨੂੰ ਮਜਬੂਰ ਹੋ ਜਾਏ ਤਾਂ ਫਿਰ ਇਹੋ ਜਿਹੀਆਂ ਉਦਾਹਰਨਾਂ ਤਾਂ ਸਾਡੇ ਸਾਹਮਣੇ ਹਮੇਸ਼ਾ ਆਉਂਦੀਆਂ ਹੀ ਰਹਿਣੀਆਂ ਚਾਹੀਦੀਆਂ ਨੇ ਅਤੇ ਜੇਕਰ ਅਸੀਂ ਖੁਦ ਵੀ ਇਹ ਉਦਾਹਰਨ ਬਣ ਸਕੀਏ ਤਾਂ ਕਿੰਨਾ ਚੰਗਾ ਹੋਏਗਾ ਇਹ ਉਦਾਹਰਨਾਂ ਵੀ ਇਸ ਲਈ ਆਉਂਦੀਆਂ ਨੇ ਤਾਂ ਕਿ ਅਸੀਂ ਇਹਨਾਂ ਤੋਂ ਕੁਝ ਸਿੱਖ ਸਕੀਏ ਅੱਗੇ ਵੱਧ ਸਕੀਏ ਅਤੇ ਅਸੀਂ ਵੀ ਖੁਦ ਇਹੋ ਜਿਹੇ ਸੁਪਨੇ ਪੂਰੇ ਕਰ ਸਕੀਏ ਚਾਹੇ ਛੋਟੇ ਹੋਣ ਚਾਹੇ ਵੱਡੇ ਹੋਣ ਚਾਹੇ ਨਿੱਕੇ ਨਿੱਕੇ ਕਦਮਾਂ ਦੇ ਹੋਣ ਚਾਹੇ ਦੂਰ ਦੀਆਂ ਮੰਜ਼ਿਲਾਂ ਦੇ ਹੋਣ ਚਾਹੇ ਉਹ ਆਸਾਨ ਹੋਣ ਕੁਝ ਜਾਂ ਫਿਰ ਕੰਡਿਆਂ ਭਰੇ ਰਾਸਤੇ ਹੋਣ ਸੋ ਇਹੋ ਜਿਹੀਆਂ ਕਹਾਣੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ ਖਾਸ ਤੌਰ 'ਤੇ ਉਹ ਕਹਾਣੀਆਂ ਜੋ ਸਾਨੂੰ ਪ੍ਰੇਰਣਾ ਦਿੰਦੀਆਂ ਨੇ ਅਤੇ ਹਿੰਮਤ ਦੀ ਮਿਹਨਤ ਦੀ ਲਗਾਤਾਰ ਕਹਾਣੀ ਦਰਸਾਉਂਦੀਆਂ ਨੇ ਇਹ ਕਹਾਣੀਆਂ ਖਾਸ ਤੌਰ 'ਤੇ ਖੇਡ ਸੰਸਾਰ ਪ੍ਰੋਗਰਾਮ ਦੇ ਵਿੱਚ ਅਸੀਂ ਪੇਸ਼ ਕਰਦੇ ਹਾਂ ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ IPL ਖਿਡਾਰੀ ਰਘੂ ਸ਼ਰਮਾ ਹੁਣ ਦੇ ਨਾਲ ਕੀਤੀ ਮੁਲਾਕਾਤ ਤੁਹਾਨੂੰ ਸੁਣਾਉਣੀ ਹੈ ਕਿਉਂਕਿ ਅਸੀਂ ਕ੍ਰਿਕਟ ਦੀ ਗੱਲ ਕੀਤੀ ਹੈ ਤਾਂ ਕ੍ਰਿਕਟ ਦੀ ਗੱਲ ਦੇ ਨਾਲ ਇਹ ਗੱਲ ਕਰਨੀ ਵੀ ਬਣਦੀ ਹੈ ਕਿ ਅੱਜ ਦੇ ਖੇਡ ਸੰਸਾਰ ਪ੍ਰੋਗਰਾਮ ਦੇ ਵਿੱਚ ਇਹ ਜੋ ਗੱਲਬਾਤ ਹੈ ਜਾਰੀ ਰਹੇਗੀ ਇਹ ਖਾਸ ਗੱਲਬਾਤ

ਇਸ ਵਕਤ ਤੁਸੀਂ ਪ੍ਰੋਗਰਾਮ ਸੋਹਣੀ ਸਵੇਰ ਸੁਣ ਰਹੇ ਹੋ ਅਤੇ ਇਹ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਤੁਸੀਂ ਸੁਣ ਰਹੇ ਹੋ ਅਤੇ ਹੁਣ ਜੋ ਤੁਸੀਂ ਗੀਤ ਸੁਣੋਗੇ ਉਹ ਲਤਾ ਮੰਗੇਸ਼ਕਰ ਹੁਣਾਂ ਦੇ ਆਵਾਜ਼ ਵਿੱਚ ਹੈ। ਆਓ ਸੁਣਦੇ ਹਾਂ ਅਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ।

ਮੇਰੇ ਹਮਦਮ ਮੇਰੇ ਦੋਸਤ ਫਿਲਮ ਚੋਂ ਲਤਾ ਮੰਗੇਸ਼ਕਰ ਹੁਣਾਂ ਦੀ ਆਵਾਜ਼ ਵਿੱਚ ਤੁਸੀਂ ਇਹ ਖੂਬਸੂਰਤ ਗੀਤ ਸੁਣ ਰਹੇ ਸੀ। ਇਹੋ ਜਿਹੇ ਕੁਝ ਗੀਤ ਹੁੰਦੇ ਨੇ ਜੋ ਸਾਨੂੰ ਬੱਦਲਾਂ ਦਾ, ਠੰਡੀ ਹਵਾ ਦਾ, ਕਾਲੀਆਂ ਘਟਾਵਾਂ ਦਾ, ਬਾਰਿਸ਼ ਦਾ ਅਹਿਸਾਸ ਦਿਲਾਉਂਦੇ ਨੇ ਅਤੇ ਜਦੋਂ ਵੀ ਅਸੀਂ ਇਹਨਾਂ ਨੂੰ ਸੁਣਦੇ ਹਾਂ ਤਾਂ ਕੁਝ ਠੰਡਕ ਦਾ ਅਹਿਸਾਸ ਹੁੰਦਾ ਹੈ। ਲਤਾ ਮੰਗੇਸ਼ਕਰ ਹੁਣਾਂ ਦੀ ਖੂਬਸੂਰਤ ਆਵਾਜ਼ ਦੇ ਵਿੱਚ ਇਹ ਗੀਤ ਉਹਨਾਂ ਗੀਤਾਂ ਵਿੱਚੋਂ ਹੀ ਇੱਕ ਹੈ ਜੋ ਧਰਮਿੰਦਰ ਦੀ

ਸ਼ਰਮੀਲਾ ਟੈਗੋਰ ਹੁਣਾਂ 'ਤੇ ਫਿਲਮ ਆਇਆ ਗਿਆ ਸੀ। ਅਤੇ ਜਦੋਂ ਅਸੀਂ ਇਹੋ ਜਿਹੇ ਮੌਸਮ ਦੀ ਗੱਲ ਕਰਦੇ ਹਾਂ ਤਾਂ ਇਸ ਮੌਸਮ ਦੀ ਉਡੀਕ ਹਰੇਕ ਇਨਸਾਨ ਨੂੰ ਹੁੰਦੀ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਮੌਨਸੂਨ ਦੀ ਤਾਂ ਮੌਨਸੂਨ ਦੀ ਉਡੀਕ ਚਾਹੇ ਸਾਰਿਆਂ ਨੂੰ ਹੁੰਦੀ ਹੈ ਪਰ ਸਭ ਤੋਂ ਪਹਿਲਾਂ ਕੇਰਲ ਨੂੰ ਹੁੰਦੀ ਹੈ ਕਿਉਂਕਿ ਸਭ ਤੋਂ ਪਹਿਲਾਂ ਕੇਰਲ ਦੇ ਵਿੱਚ ਮੌਨਸੂਨ ਪਹੁੰਚਦਾ ਹੈ। ਸੋ ਦੱਖਣ ਪੱਛਮੀ ਮੌਨਸੂਨ ਅਗਲੇ 2 ਤੋਂ 3 ਦਿਨਾਂ ਦੇ ਵਿੱਚ ਕੇਰਲ ਦੇ ਰਾਸੇ ਦੇਸ਼ ਦੇ ਵਿੱਚ ਪ੍ਰਵੇਸ਼ ਕਰ ਸਕਦਾ ਹੈ ਅਤੇ ਭਾਰਤੀ ਮੌਸਮ ਵਿਗਿਆਨ ਨੇ ਕਿਹਾ ਹੈ ਕਿ ਕੁਝ ਹਿੱਸੇ ਤਾਮਿਲਨਾਡੂ, ਲਕਸ਼ਦੀਪ, ਕੇਰਲ ਅਤੇ ਅਰਬ ਸਾਗਰ ਦੇ ਮੌਨਸੂਨ ਦੇ ਅੱਗੇ ਵਧਣ ਦੇ ਲਈ ਉਹਨਾਂ ਦੀਆਂ ਜੋ ਹਾਲਾਤ ਨੇ ਉਹ ਅਨੁਕੂਲ ਨੇ। ਆਮ ਤੌਰ 'ਤੇ ਮੌਨਸੂਨ 1 ਜੂਨ ਦੇ ਕੋਲ ਆਸ ਪਾਸ ਕੇਰਲ ਦੇ ਵਿੱਚ ਪਹੁੰਚਦਾ ਹੈ ਪਰ ਇਸ ਵਾਰ 2-3 ਦਿਨ ਦੀ ਦੇਰੀ ਹੋਈ ਹੈ। ਪਰ ਤੁਸੀਂ ਸੋਚ ਰਹੇ ਹੋਵੋਗੇ ਕਿ ਕੇਰਲ ਦੇ ਵਿੱਚ ਜੇ ਮੌਨਸੂਨ ਅੱਜ ਪਹੁੰਚ ਰਿਹਾ ਹੈ ਤਾਂ ਪੰਜਾਬ ਦੇ ਵਿੱਚ ਤਾਂ ਮੌਨਸੂਨ ਦੇ ਹਾਲਾਤ ਇਸ ਵਾਰ ਕਾਫੀ ਦਿਨਾਂ ਤੋਂ ਇਹੋ ਜਿਹੇ ਹਾਲਾਤ ਬਣੇ ਹੋਏ ਨੇ ਅਤੇ ਇਹ ਅਹਿਸਾਸ ਹੋ ਹੀ ਰਿਹਾ ਹੈ ਕਿ ਸ਼ਾਇਦ ਮੌਨਸੂਨ ਆ ਗਿਆ ਹੈ ਪਰ ਨਹੀਂ, ਮੌਨਸੂਨ ਪੰਜਾਬ ਦੇ ਵਿੱਚ 29 ਜੂਨ ਤੋਂ 5 ਜੁਲਾਈ ਤੱਕ ਪਹੁੰਚੇਗਾ, ਉਦੋਂ ਐਂਟਰੀ ਹੋਏਗੀ। ਇਹ ਪ੍ਰੀ ਮੌਨਸੂਨ ਜੋ ਛਿੱਟਾਂ ਪੈ ਰਹੀਆਂ ਨੇ ਇਹ ਸਾਨੂੰ ਗਰਮੀ ਤੋਂ ਰਾਹਤ ਤਾਂ ਜ਼ਰੂਰ ਪਹੁੰਚਾ ਰਹੀਆਂ ਨੇ। ਮੌਸਮ ਵਿਭਾਗ ਦਾ ਇਹ ਕਹਿਣਾ ਹੈ ਕਿ ਇਸ ਵਾਰ ਇਹਨਾਂ ਛਿੱਟਾਂ ਦੇ ਕਾਰਨ ਮੌਸਮ ਦੇ ਵਿੱਚ ਠੰਡਕ ਰਹੀ ਹੈ ਅਤੇ ਬਹੁਤ ਜ਼ਿਆਦਾ ਹੀਟ ਵੇਵਸ ਤੋਂ ਅਸੀਂ ਬਚੇ ਰਹੇ ਹਾਂ ਅਤੇ ਇਸ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਗਰਮੀ ਤੋਂ ਖਾਸ ਤੌਰ 'ਤੇ 5 ਜੂਨ ਤੱਕ ਰਾਹਤ ਬਣੀ ਰਹੇਗੀ। ਜੇਕਰ ਅਸੀਂ ਕੱਲ੍ਹ ਦੇ ਦਿਨ ਦੀ ਗੱਲ ਕਰੀਏ ਤਾਂ ਕੱਲ੍ਹ ਚੰਡੀਗੜ੍ਹ 'ਚ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ, ਘੱਟ ਤੋਂ ਘੱਟ 22.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸੇ ਤਰ੍ਹਾਂ ਚੰਡੀਗੜ੍ਹ 'ਚ ਵੱਧ ਤੋਂ ਵੱਧ ਤਾਪਮਾਨ, ਅੰਮ੍ਰਿਤਸਰ 'ਚ ਵੱਧ ਤੋਂ ਵੱਧ ਤਾਪਮਾਨ 33.5 ਅਤੇ ਘੱਟ ਤੋਂ ਘੱਟ 23.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਲੁਧਿਆਣਾ 'ਚ ਵੱਧ ਤੋਂ ਵੱਧ ਤਾਪਮਾਨ 31.8 ਅਤੇ ਘੱਟ ਤੋਂ ਘੱਟ 24.2 ਡਿਗਰੀ ਸੈਲਸੀਅਸ ਰਿਹਾ। ਪਟਿਆਲਾ 'ਚ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ, ਘੱਟ ਤੋਂ ਘੱਟ 23.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਸੋ ਅੱਜ ਪੰਜਾਬ ਦੇ ਕੁਝ ਕੁ ਹਿੱਸਿਆਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਅਤੇ ਪੰਜਾਬ ਹਰਿਆਣਾ ਦੇ ਵਿੱਚ 4 ਜੂਨ ਨੂੰ ਤੇਜ਼ ਹਵਾਵਾਂ ਚੱਲਣ ਅਤੇ ਬੂੰਦਾਬਾਂਦੀ ਦੇ ਅਸਾਰ ਦੇ ਬਾਰੇ ਵੀ ਮੌਸਮ ਵਿਭਾਗ ਨੇ ਹਿਦਾਇਤਾਂ ਜਾਰੀ ਕੀਤੀਆਂ ਨੇ ਅਤੇ ਕੱਲ੍ਹ ਵੀ ਸੂਬੇ ਦੇ ਕੁਝ ਥਾਵਾਂ 'ਚ ਹਲਕੀ ਬਾਰਿਸ਼ ਅਤੇ ਤੇਜ਼ ਹਵਾਵਾਂ ਰਹੀਆਂ। ਸੋ ਇਹ ਪ੍ਰੀ ਮੌਨਸੂਨ ਦੀ ਸਵਾਰ ਜੂਨ ਦੇ ਵਿੱਚ ਅੱਛੀ ਬਾਰਿਸ਼ ਹੈ ਜੋ ਉਹ ਦੇਖਣ ਨੂੰ ਮਿਲ ਸਕਦੀ ਹੈ ਅਤੇ ਗਰਮੀ ਤੋਂ ਰਾਹਤ ਬਣੀ ਰਹੇਗੀ। ਕਿੰਨਾ ਚੰਗਾ ਲੱਗਦਾ ਜਦੋਂ ਅਸੀਂ ਸਵੇਰ ਉੱਠੀਏ ਅਤੇ ਆਸਮਾਨ ਦੇ ਵਿੱਚ ਕਾਲੇ ਬੱਦਲ ਹੋਣ, ਠੰਡੀ ਹਵਾ ਹੋਵੇ ਜਿਸ ਦੇ ਵਿੱਚ ਅਸੀਂ ਖੁੱਲ੍ਹ ਕੇ ਸਾਹ ਲੈ ਸਕੀਏ। ਸੋ ਇਸ਼ਾਰਾ ਇਸ ਗੱਲ ਦਾ ਹੈ ਕਿ ਕੁਦਰਤ ਦੇ ਕੋਲ ਬੈਠੋ, ਖੁੱਲ੍ਹ ਕੇ ਸਾਹ ਲਓ, ਯਾਨੀ ਕਿ ਡੀਪ ਬਰੀਦਿੰਗ ਕਰੋ, ਸੈਰ ਕਰੋ, ਕਸਰਤ ਕਰੋ, ਯੋਗਾ ਕਰੋ, ਪਰ ਇਹ ਸਮਾਂ ਸਾਰਥਕ ਬਣਾਓ, ਆਪਣੀ ਖੁਦ ਦੇ ਮਾਨਸਿਕ ਅਤੇ ਸਰੀਰਕ ਸਿਹਤ 'ਤੇ ਕੰਮ ਕਰਦਿਆਂ ਹੋਇਆਂ। ਅਤੇ ਇਸ ਖੂਬਸੂਰਤ ਸਮੇਂ ਦੇ ਵਿੱਚ ਜਦੋਂ ਤੁਸੀਂ ਇਹ ਕੰਮ ਕਰ ਰਹੇ ਹੋਵੋਗੇ ਤਾਂ ਨਾਲ ਤੁਹਾਡੇ ਲਈ ਇਹ ਗੀਤ ਆ ਰਿਹਾ ਹੈ, ਸੁਣਦੇ ਹਾਂ ਅਤੇ ਗੀਤ ਤੋਂ ਬਾਅਦ ਵਾਪਸ ਮਿਲਦੇ ਹਾਂ ਹੋਰ ਜਾਣਕਾਰੀਆਂ ਦੇ ਨਾਲ।

ਜੇਕਰ ਤੁਹਾਨੂੰ ਕੋਈ ਪੁੱਛੇ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕੀ ਚਾਹੁੰਦੇ ਹੋ ਤਾਂ ਉਸਦਾ ਜਵਾਬ ਅੱਜ ਦੀ ਤਰੀਕ ਦੇ ਨਾਲ ਜੁੜਿਆ ਹੋਇਆ ਹੈ। ਇਹ ਤੁਸੀਂ ਸੋਚ ਰਹੇ ਹੋਵੋਗੇ ਕਿ ਸਵੇਰੇ ਸਵੇਰੇ ਪਜ਼ਲ ਅਸੀਂ ਦੇ ਰਹੇ ਹਾਂ ਅਤੇ ਸੋਚਣ ਦੇ ਲਈ ਮਜਬੂਰ ਕਰ ਰਹੇ ਹਾਂ, ਕੋਈ ਬੁਝਾਰਤ ਪਾ ਰਹੇ ਹਾਂ, ਪਰ ਸੋਚ ਕੇ ਦੇਖੋ ਅੱਜ ਦੀ ਤਾਰੀਖ ਯਾਦ ਆ ਗਿਆ ਨਾ। ਅਸੀਂ ਸਭ ਕਹਿੰਦੇ ਹਾਂ ਕਿ ਜ਼ਿੰਦਗੀ 'ਚ ਹੋਰ ਕੀ ਚਾਹੀਦਾ ਹੈ, ਬਸ 2 ਜੂਨ ਦੀ ਰੋਟੀ। ਸੋ ਇਹ ਜੋ ਰੋਟੀ ਹੈ ਉਸਦੇ ਲਈ ਹੀ ਅਸੀਂ ਸਾਰੀ ਮਿਹਨਤ ਕਰ ਰਹੇ ਹਾਂ, ਅਤੇ ਇਹ ਰੋਟੀ ਅਸੀਂ ਆਰਾਮ ਦੇ ਨਾਲ ਬੈਠ ਕੇ ਖਾਈਏ, ਚਾਹੇ ਉਹ ਸਵੇਰ ਦੀ, ਦੁਪਹਿਰ ਦੀ, ਸ਼ਾਮ ਦੀ ਹੈ ਜਾਂ ਫਿਰ ਕੋਈ ਵੀ ਆਪਣੀ ਮੀਲ ਲੈ ਰਹੇ ਹਾਂ, ਤਾਂ ਬਿਲਕੁਲ ਸਤਰਕ ਹੋ ਕੇ ਆਰਾਮ ਦੇ ਨਾਲ ਬੈਠ ਕੇ ਉਸਦੇ ਵੱਲ ਪੂਰਾ ਧਿਆਨ ਦੇ ਕੇ ਜੇਕਰ ਅਸੀਂ ਖਾਂਦੇ ਹਾਂ ਤਾਂ ਹੀ ਉਸਦਾ ਕੋਈ ਫਾਇਦਾ ਹੁੰਦਾ ਹੈ। ਨਹੀਂ ਤਾਂ ਇਸ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਅਸੀਂ ਲਗਾਤਾਰ ਜਿਸ ਤਰ੍ਹਾਂ ਭੱਜਦੇ ਜਾ ਰਹੇ ਹਾਂ, ਇਹ ਰੋਟੀ ਵੱਲ ਵੀ ਧਿਆਨ ਸਾਡਾ ਭੱਜਦਾ ਹੀ ਜਾ ਰਿਹਾ, ਠਹਿਰਦਾ ਨਹੀਂ ਹੈ, ਨਾ ਹੀ ਇਸ ਪਾਸੇ ਅਸੀਂ ਸੋਚਦੇ ਹਾਂ ਕਿ ਅਸੀਂ ਜਿਸ ਭੋਜਨ ਦੇ ਲਈ ਲਗਾਤਾਰ ਮਿਹਨਤ ਕਰ ਰਹੇ ਹਾਂ ਉਸ ਭੋਜਨ ਨੂੰ ਪਿਆਰ ਦੇ ਨਾਲ ਅਸੀਂ ਖਾਣਾ ਵੀ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਸਵੇਰ ਦੇ ਇਹਨਾਂ ਪਲ ਦੇ ਵਿੱਚ ਤੁਸੀਂ ਆਪਣੀ ਇਹਨਾਂ ਪਲਾਂ ਨੂੰ ਪੂਰੀ ਧਿਆਨ ਦੇ ਨਾਲ ਅਤੇ ਖਲੋ ਕੇ ਠਹਿਰਾਓ ਦੇ ਨਾਲ, ਸਕੂਨ ਦੇ ਨਾਲ ਬਿਤਾਓ, ਨਾ ਕਿ ਭੱਜ ਦੌੜ ਦੇ ਨਾਲ। ਮੰਨਿਆ ਕਿ ਜਲਦੀ ਹੈ ਜਾਣ ਦੀ, ਪਰ ਇਹਨਾਂ ਪਲਾਂ ਨੂੰ ਮਾਣਨਾ ਵੀ ਆਪਣੇ ਪਰਿਵਾਰ ਦੇ ਨਾਲ ਬਹੁਤ ਜ਼ਰੂਰੀ ਹੈ। ਸੋ ਅੱਜ ਦੀ ਤਰੀਕ ਦੀ ਅਸੀਂ ਗੱਲ ਕੀਤੀ ਸੀ, ਅੱਜ ਦੀ ਤਰੀਕ ਦੇ ਇਤਿਹਾਸ ਦੇ ਪੰਨਿਆਂ ਦੀ ਗੱਲ ਕਰਦੇ ਹਾਂ ਹੁਣ। ਅੱਜ ਦੇ ਦਿਨ 1953 ਦੇ ਵਿੱਚ ਯੂਨਾਈਟਿਡ ਕਿੰਗਡਮ ਦੀ ਮਹਾਰਾਣੀ ਐਲਿਜ਼ਾਬੈਥ 2 ਦਾ ਔਪਚਾਰਿਕ ਰੂਪ ਦੇ ਨਾਲ ਰਾਜ ਅਭਿਸ਼ੇਕ ਹੋਇਆ ਸੀ, ਅਤੇ ਇਸ ਇਤਿਹਾਸਿਕ ਸਮਾਰੋਹ ਨੂੰ ਪਹਿਲੀ ਵਾਰ ਪੂਰੇ ਸੰਸਾਰ ਦੇ ਵਿੱਚ ਦੂਰਦਰਸ਼ਨ 'ਤੇ ਪ੍ਰਸਾਰਿਤ ਕੀਤਾ ਗਿਆ ਸੀ। ਅੱਜ ਦਿਨ ਦੀ ਗੱਲ ਕਰੀਏ ਤਾਂ ਸਰਵੇਅਰ, ਜੋ ਕਿ ਅਮਰੀਕਾ ਦਾ ਇੱਕ ਮਾਨਵ ਰਹਿਤ ਅੰਤਰਿਕਸ਼ ਯਾਨ ਸੀ ਜਿਸ ਨੂੰ ਨਾਸਾ ਨੇ ਚੰਦਰਮਾ ਦੀ ਸਤਹਿ 'ਤੇ ਸੌਫਟ ਲੈਂਡਿੰਗ ਕਰਨ ਲਈ ਭੇਜਿਆ ਸੀ, ਇਹ ਯਾਨ 30 ਮਈ 1966 ਨੂੰ ਲਾਂਚ ਕੀਤਾ ਗਿਆ ਸੀ ਅਤੇ 2 ਜੂਨ 1966 ਨੂੰ ਸਫਲਤਾਪੂਰਵਕ ਚੰਦਰਮਾ ਦੀ ਸਤਹਿ 'ਤੇ ਉਤਰਿਆ ਸੀ। ਇਹ ਪਹਿਲਾ ਅਮਰੀਕੀ ਅੰਤਰਿਕਸ਼ ਯਾਨ ਸੀ ਜਿਸ ਨੂੰ ਚੰਦਰਮਾ 'ਤੇ ਸੌਫਟ ਲੈਂਡਿੰਗ ਜਿਸਨੇ ਕੀਤੀ ਸੀ, ਅਤੇ ਸਰਵੇਅਰ 1 ਨੇ ਚੰਦਰਮਾ ਦੀ ਸਤਹ ਤੋਂ ਲਗਭਗ 11,000 ਤਸਵੀਰਾਂ ਲਈਆਂ ਸਨ ਅਤੇ ਮਿੱਟੀ ਦੀ ਸਟਰਕਚਰ, ਤਾਪਮਾਨ ਅਤੇ ਸਤਹ ਦੀ ਸਹਿਣਸ਼ੀਲਤਾ 'ਤੇ ਡਾਟਾ ਭੇਜਿਆ ਸੀ। ਇਸ ਦਾ ਮੁੱਖ ਉਦੇਸ਼ ਇਹ ਸੀ ਸੁਨਿਸ਼ਚਿਤ ਕਰਨਾ ਕਿ ਭਵਿੱਖ ਦੇ ਵਿੱਚ ਮਨੁੱਖ ਨੂੰ ਚੰਦਰਮਾ 'ਤੇ ਉਤਾਰਨ ਦੇ ਲਈ ਸਤਹ ਸੁਰੱਖਿਅਤ ਹੈ, ਉਪਯੁਕਤ ਹੈ ਜਾਂ ਨਹੀਂ ਹੈ। ਇਸੇ ਤਰ੍ਹਾਂ ਹੀ 2 ਜੂਨ 2014 ਨੂੰ ਆਂਧਰਾ ਪ੍ਰਦੇਸ਼ ਦਾ ਪੁਨਰਗਠਨ ਕਰਕੇ ਤੇਲੰਗਾਨਾ ਨੂੰ ਭਾਰਤ ਦੇ 29ਵੇਂ ਰਾਜ ਦੇ ਰੂਪ ਵਿੱਚ ਅਧਿਕਾਰਿਕ ਮਾਨਤਾ ਦਿੱਤੀ ਗਈ ਸੀ। ਸੋ ਅੱਜ ਤੇਲੰਗਾਨਾ ਦਾ ਸਥਾਪਨਾ ਦਿਵਸ ਵੀ ਹੈ। ਇਸੇ ਤਰ੍ਹਾਂ ਹੀ ਜੇਕਰ ਅੱਜ ਦੇ ਇਤਿਹਾਸ ਦੀ ਅਸੀਂ ਗੱਲ ਕਰੀਏ ਤਾਂ 1996 ਦੇ ਵਿੱਚ ਯੂਕਰੇਨ ਆਪਣੀ ਅੰਤਿਮ ਪਰਮਾਣੂ ਯੁੱਧ ਅਸਰ ਰੂਸ ਨੂੰ ਸੌਂਪਣ ਤੋਂ ਬਾਅਦ ਪਰਮਾਣੂ ਮੁਕਤ ਦੇਸ਼ ਬਣ ਗਿਆ ਸੀ। 1999 'ਚ ਦੱਖਣੀ ਅਤੇ ਉੱਤਰੀ ਭਾਰਤ ਦੇ ਵਿੱਚ ਉੱਚ ਪੱਧਰੀ ਵਾਰਤਾ 'ਤੇ ਸਹਿਮਤੀ ਹੋਈ ਅਤੇ ਭੂਟਾਨ ਦੇ ਵਿੱਚ TV ਦੀ ਸ਼ੁਰੂਆਤ ਹੋਈ। ਅੱਜ ਦੇਸ਼ ਦੇ ਪ੍ਰਸਿੱਧ ਸੰਗੀਤਕਾਰ, ਗੀਤਕਾਰ ਅਤੇ ਗਾਇਕ ਇਲਿਆ ਰਾਜਾ ਦਾ ਜਨਮ ਹੋਇਆ ਸੀ। ਭਾਰਤੀ ਹਾਕੀ ਟੀਮ ਦੇ ਸਾਬਕਾ ਖਿਡਾਰੀ ਬਲਬੀਰ ਸਿੰਘ ਜੂਨੀਅਰ ਦਾ 2 ਜੂਨ 1932 ਨੂੰ ਜਨਮ ਹੋਇਆ ਸੀ। ਪਦਮ ਭੂਸ਼ਣ ਨਾਲ ਸਨਮਾਨਿਤ ਦੇਸ਼ ਦੇ ਪ੍ਰਸਿੱਧ ਵਿਗਿਆਨਿਕ ਰਾਣ ਕ੍ਰਿਸ਼ਨ ਪਾਰੀਜਾ ਦਾ ਅੱਜ ਦਿਨ 1978 ਨੂੰ ਨਿਧਨ ਹੋਇਆ ਸੀ। ਅੱਜ ਇਟਲੀ ਵੀ ਗਣਰਾਜ ਦਿਵਸ ਮਨਾ ਰਿਹਾ। ਅੱਜ ਦੇ ਹੀ ਦਿਨ 1941 ਦੇ ਵਿੱਚ World War II ਦੇ ਦੌਰਾਨ ਜਰਮਨੀ ਅਤੇ ਈਰਾਨ ਦੇ ਵਿੱਚ ਸੰਘਰਸ਼ ਦਾ ਅੰਤ ਹੋਇਆ ਅਤੇ ਅੱਜ ਦੇ ਹੀ ਦਿਨ 1946 ਨੂੰ ਇਟਲੀ ਰਾਜਸ਼ਾਹੀ ਤੋਂ ਗਣਰਾਜ ਦੇ ਵਿੱਚ ਪਰਿਵਰਤਿਤ ਹੋਇਆ ਸੀ। ਇਸ ਲਈ ਇਟਲੀ ਦੇ ਵਿੱਚ ਅੱਜ ਦਿਨ ਛੁੱਟੀ ਵੀ ਹੁੰਦੀ ਹੈ, ਕਿਉਂਕਿ ਉਹਨਾਂ ਦੇ ਲਈ ਇਹ ਬਹੁਤ ਖਾਸ ਦਿਨ ਹੈ। ਅੱਜ ਦਾ ਦਿਨ ਸ਼ੋਮੈਨ ਰਾਜ ਕਪੂਰ ਹੋਣਾ ਦੇ ਨਾਲ ਵੀ ਜੁੜਿਆ ਹੋਇਆ ਹੈ। ਰਾਜ ਕਪੂਰ ਹੋਣਾ ਦੀ ਅੱਜ ਬਰਸੀ ਹੈ, ਅਤੇ ਇਹ ਕਿਹਾ ਜਾਂਦਾ ਹੈ ਕਿ 1988 ਦੇ ਵਿੱਚ ਜਦੋਂ ਰਾਜ ਕਪੂਰ ਹੋਣਾ ਨੂੰ ਭਾਰਤੀ ਸਿਨੇਮਾ ਦਾ ਸਭ ਤੋਂ ਵੱਡਾ ਸਨਮਾਨ ਦਾਦਾ ਸਾਹਿਬ ਫਾਲਕੇ ਅਵਾਰਡ ਮਿਲ ਰਿਹਾ ਸੀ, ਤਾਂ ਉਹ ਉਸ ਵੇਲੇ ਪਹਿਲਾਂ ਹੀ ਦਮੇ ਨਾਲ ਬਹੁਤ ਪਰੇਸ਼ਾਨ ਸਨ। ਜਦੋਂ ਉਹਨਾਂ ਦਾ ਨਾਮ ਪੁਕਾਰਿਆ ਗਿਆ ਤਾਂ ਉਹ ਆਪਣੀ ਸੀਟ ਤੋਂ ਖੜ੍ਹੇ ਵੀ ਨਹੀਂ ਹੋ ਪਾਏ। ਉਸ ਵੇਲੇ ਰਾਸ਼ਟਰਪਤੀ R. Venkatraman ਖੁਦ ਮੰਚ ਤੋਂ ਹੇਠਾਂ ਆਏ ਅਤੇ ਰਾਜ ਕਪੂਰ ਹੋਣਾ ਨੂੰ ਉਹਨਾਂ ਦੀ ਸੀਟ 'ਤੇ ਹੀ ਆ ਕੇ ਅਵਾਰਡ ਦਿੱਤਾ। ਭਾਰਤੀ ਸਿਨੇਮਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਭਾਵੁਕ ਪਲਾਂ ਵਿੱਚੋਂ ਮੰਨਿਆ ਜਾਂਦਾ ਹੈ। ਅਵਾਰਡ ਤੋਂ ਬਾਅਦ

ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਲਗਭਗ ਇੱਕ ਮਹੀਨੇ ਬਾਅਦ 2 ਜੂਨ 1988 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਸੋ ਉਹਨਾਂ ਦੀ ਸ਼ਖਸੀਅਤ ਇੰਨੀ ਉੱਚੀ ਸੀ ਕਿ ਰਾਸ਼ਟਰਪਤੀ ਖੁਦ ਉਹਨਾਂ ਕੋਲ ਚੱਲ ਕੇ ਆਏ। ਇਹ ਸੀ ਭਾਰਤੀ ਸਿਨੇਮਾ ਦੇ ਅਸਲ ਸ਼ੋਮੈਨ ਦੀ ਸ਼ਾਨ। ਉਹਨਾਂ ਦੀਆਂ ਫਿਲਮਾਂ ਦੇ ਗੀਤ ਪੂਰੇ ਵਿਸ਼ਵ ਭਰ ਦੇ ਵਿੱਚ ਪ੍ਰਸਿੱਧ ਹੋਏ ਸਨ ਅਤੇ ਅੱਜ ਵੀ ਉਨੇ ਹਰਮਨ ਪਿਆਰੇ ਸਨ। ਉਹਨਾਂ ਦੀ ਫਿਲਮਾਂ ਦੇ ਗੀਤ ਜ਼ਿਆਦਾਤਰ ਮੁਕੇਸ਼ ਨੇ ਗਾਏ ਸਨ ਅਤੇ ਮੁਕੇਸ਼ ਨੂੰ ਆਪਣੀ ਆਵਾਜ਼ ਵੀ ਮੰਨਦੇ ਸਨ। ਅਤੇ ਉਹਨਾਂ ਦੀ ਫਿਲਮਾਂ ਦੇ ਸੁਪਰਹਿੱਟ ਗੀਤ ਜੋ ਕਿ ਸਾਨੂੰ ਸਿਹਤ ਵੀ ਦਿੰਦੇ ਨੇ, ਜ਼ਿੰਦਗੀ ਦੇ ਵਿੱਚ ਕੁਝ ਚੰਗਾ ਕਰਨ ਦੀ ਪ੍ਰੇਰਣਾ ਵੀ ਦਿੰਦੇ ਨੇ, ਉਹਨਾਂ 'ਚੋਂ ਹੀ ਇੱਕ ਗੀਤ ਮੁਕੇਸ਼ ਦੀ ਹੀ ਆਵਾਜ਼ ਦੇ ਵਿੱਚ ਆਓ ਸੁਣਦੇ ਹਾਂ।

ਸੁਣ ਰਹੇ ਹੋ। ਬਾਕੀ ਇਸ ਗੀਤ ਦੇ ਵਿੱਚ ਇਸ ਤਰ੍ਹਾਂ ਕਿਹਾ ਗਿਆ ਸੀ ਕਿ ਆਖਿਰਕਾਰ ਇਨਸਾਨ ਦੇ ਬੋਲ ਹੀ ਯਾਦ ਰਹਿੰਦੇ ਨੇ, ਇਹ ਬੋਲ ਹੀ ਹੁੰਦੇ ਨੇ ਸਾਨੂੰ ਜੋ ਮਿੱਠਾ ਅਹਿਸਾਸ ਦਿਲਾਉਂਦੇ ਨੇ ਅਤੇ ਕਈ ਵਾਰ ਕੜਵਾਹਟ ਦਾ ਅਹਿਸਾਸ ਵੀ ਦਿਲਾਉਂਦੇ ਨੇ। ਇਸ ਲਈ ਆਪਣੇ ਬੋਲਾਂ ਪ੍ਰਤੀ ਹਮੇਸ਼ਾ ਇਨਸਾਨ ਨੂੰ ਸਤਰਕ ਰਹਿਣਾ ਚਾਹੀਦਾ ਹੈ। ਸਤਰਕਤਾ ਸਾਡੀ ਸਿਹਤ ਦੇ ਲਈ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਹਾਲ ਹੀ ਦੇ ਵਿੱਚ ਨੈਸ਼ਨਲ ਫੈਮਿਲੀ ਹੈਲਥ ਸਰਵੇ ਦੀਆਂ ਕੁਝ ਤਾਜ਼ਾ ਰਿਪੋਰਟਸ ਜਾਰੀ ਹੋਈਆਂ ਨੇ, ਅੰਕੜੇ ਜਾਰੀ ਹੋਏ ਨੇ ਜੋ ਕਿ ਸਾਨੂੰ ਚਿੰਤਾ ਦੇ ਵਿੱਚ ਪਾ ਸਕਦੇ ਨੇ। ਜਿਵੇਂ ਕਿ 5 ਸਾਲ ਤੋਂ ਘੱਟ ਉਮਰ ਦੇ ਲਗਭਗ ਹਰ 3 ਦੇ ਵਿੱਚ ਇੱਕ ਬੱਚੇ ਦਾ ਵਜ਼ਨ ਘੱਟ ਹੈ। ਸੋ ਇਹ ਅੰਕੜੇ ਥੋੜ੍ਹੇ ਜਿਹੇ ਡਰਾਉਣ ਵਾਲੇ ਨੇ, ਜੋ ਸਾਨੂੰ ਬੱਚਿਆਂ ਦੇ ਵਿੱਚ ਕੁਪੋਸ਼ਣ ਦਾ ਇਸ਼ਾਰਾ ਕਰਦੇ ਨੇ। ਅਤੇ ਨਾਲ ਹੀ ਸਿਹਤ ਪ੍ਰਤੀ ਇੱਕ ਸਤਰਕ ਹੋਣ ਵਾਲੀ ਗੱਲ ਇਹ ਵੀ ਹੈ ਕਿ ਇਹਨਾਂ ਹੈਲਥ ਰਿਪੋਰਟਸ ਦੇ ਮੁਤਾਬਕ ਹੀ, ਜੋ ਕਿ ਤਾਜ਼ਾ ਰਿਪੋਰਟਸ ਨੇ, 30.7% ਮਹਿਲਾਵਾਂ ਅਤੇ 27.3% ਪੁਰਸ਼ ਦੇ ਵਿੱਚ ਜ਼ਿਆਦਾ ਵਜ਼ਨ ਜਾਂ ਮੋਟਾਪੇ ਦੀ ਸ਼੍ਰੇਣੀ ਦੇ ਵਿੱਚੋਂ ਆਏ ਨੇ। ਅਤੇ ਇਹ ਅੰਕੜਾ ਪਹਿਲਾਂ ਮਹਿਲਾਵਾਂ ਦੇ ਵਿੱਚ 24% ਅਤੇ ਪੁਰਸ਼ਾਂ ਦੇ ਵਿੱਚ 22.9% ਸੀ, ਜੋ ਹੁਣ ਕਾਫੀ ਵੱਧ ਚੁੱਕਾ ਹੈ। ਤਿੰਨਾਂ ਦਾ ਨਤੀਜਾ ਇਹ ਹੁੰਦਾ ਹੈ ਕਿ ਇਨਸਾਨ ਦੇ ਵਿੱਚ ਕਈ ਬਿਮਾਰੀਆਂ ਜਨਮ ਲੈਂਦੀਆਂ ਨੇ, ਕਿਉਂਕਿ ਕਹਿੰਦੇ ਨੇ ਕਿ ਮੋਟਾਪਾ ਕਈ ਬਿਮਾਰੀਆਂ ਦੀ ਜੜ੍ਹ ਹੈ। ਇਸ ਲਈ ਜੋ ਸ਼ੂਗਰ ਦੇ ਮਾਮਲੇ ਦੇ ਵਿੱਚ ਭਾਰਤ ਪੂਰੇ ਵਿਸ਼ਵ ਦੇ ਵਿੱਚ ਮੋਹਰੀ ਦੇਸ਼ਾਂ ਦੇ ਵਿੱਚੋਂ ਅੱਗੇ ਲਗਾਤਾਰ ਵੱਧਦਾ ਜਾ ਰਿਹਾ ਹੈ, ਉਸ ਦੇ ਵਿੱਚ ਇੱਕ ਹੋਰ ਤਾਜ਼ਾ ਰਿਪੋਰਟ ਇਹ ਹੈ ਕਿ ਹਾਈ ਬਲੱਡ ਸ਼ੂਗਰ ਦੇ ਮਾਮਲਿਆਂ ਦੇ ਵਿੱਚ ਹੋਰ ਵੀ ਜ਼ਿਆਦਾ ਵਾਧਾ ਹੋਇਆ ਹੈ। ਭਾਰਤ ਦੇ ਵਿੱਚ 20.9% ਪੁਰਸ਼ਾਂ ਦੇ ਵਿੱਚ ਅਤੇ 17.8% ਮਹਿਲਾਵਾਂ ਦੇ ਵਿੱਚ ਬਲੱਡ ਸ਼ੂਗਰ ਦਾ ਪੱਧਰ ਹਾਈ ਜਾਂ ਬਹੁਤ ਜ਼ਿਆਦਾ ਹਾਈ ਦਰਜ ਕੀਤਾ ਗਿਆ ਹੈ। ਪਹਿਲਾਂ ਇਹ ਅੰਕੜਾ 15.6% ਅਤੇ 17.5% ਸੀ, ਸੋ ਹੁਣ ਇਹ ਕਾਫੀ ਵੱਧ ਚੁੱਕਾ ਹੈ। ਸੋ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਸਿਹਤ ਪ੍ਰਤੀ ਸਤਰਕ ਰਹੀਏ, ਅਸੀਂ ਕੀ ਖਾ ਰਹੇ ਹਾਂ ਅਤੇ ਪੂਰੇ ਦਿਨ ਦੇ ਵਿੱਚ ਆਪਣੀ ਸਿਹਤ 'ਤੇ ਕਿੰਨਾ ਕੁ ਸਮਾਂ ਲਗਾ ਰਹੇ ਹਾਂ, ਇਸ ਪ੍ਰਤੀ ਧਿਆਨ ਦੇਈਏ। ਕਹਿੰਦੇ ਨੇ ਕਿ ਸਵੇਰ ਦਾ ਵੇਲਾ ਇਹਨਾਂ ਪਲੈਨਿੰਗਸ ਨੂੰ ਬਣਾਉਣ ਦੇ ਲਈ ਬਹੁਤ ਉੱਤਮ ਹੁੰਦਾ ਹੈ। ਪੂਰਾ ਦਿਨ ਅਸੀਂ ਕੀ ਕੁਝ ਕਰਨਾ ਹੈ, ਕਿੱਥੇ ਕਿੰਨਾ ਸਮਾਂ ਬਿਤਾਉਣਾ ਹੈ, ਇਸ ਦੇ ਲਈ ਅਸੀਂ ਪਲੈਨਿੰਗ ਕਰ ਸਕਦੇ ਹਾਂ। ਸੋ ਇਸ ਚੀਜ਼ ਦੀ ਪਲੈਨਿੰਗ ਜ਼ਰੂਰ ਕਰੋ ਕਿ ਚਾਹੇ ਸਾਡੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨੇ, ਭੱਜ ਦੌੜ ਹੈ, ਪਰ ਸਿਹਤ ਦੇ ਲਈ ਕੁਝ ਸਮਾਂ ਜ਼ਰੂਰ ਕੱਢਣਾ ਹੈ ਤਾਂ ਕਿ ਅਸੀਂ ਇਹਨਾਂ ਸਮੱਸਿਆਵਾਂ ਤੋਂ ਬਚੇ ਰਹੀਏ, ਕੁਪੋਸ਼ਣ ਤੋਂ ਬਚੇ ਰਹੀਏ, ਮੋਟਾਪੇ ਤੋਂ ਬਚੇ ਰਹੀਏ, ਮੋਟਾਪੇ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚੇ ਰਹੀਏ। ਯੋਗਾ ਦਿਵਸ ਆਉਣ ਵਾਲਾ ਹੈ ਅਤੇ ਯੋਗਾ ਦੀ ਜੋ ਗੱਲ ਅਸੀਂ ਕਰਦੇ ਹਾਂ ਉਹ ਸਿਰਫ ਯੋਗਾ ਦੇ ਦਿਨ 'ਤੇ ਹੀ ਨਾ ਹੋਵੇ, ਬਲਕਿ ਹਰ ਦਿਨ ਉਸ ਦੀ ਗੱਲ ਹੋਵੇ, ਹਰ ਦਿਨ ਉਸ ਲਈ ਕੋਸ਼ਿਸ਼ ਹੋਵੇ। ਅਤੇ ਕਹਿੰਦੇ ਨੇ ਕਿ ਇਹੋ ਜਿਹੀ ਪੱਧਤੀ ਹੈ ਜਿਸ ਨਾਲ ਨਾ ਸਿਰਫ ਸਰੀਰ ਠੀਕ ਰਹਿੰਦਾ ਹੈ ਬਲਕਿ ਮਨ ਨੂੰ ਵੀ ਸ਼ਾਂਤੀ ਦਾ ਅਹਿਸਾਸ ਮਿਲਦਾ ਹੈ। ਸੋ ਇੱਕ ਚੰਗਾ ਕਦਮ ਹੈ ਜੋ ਅਸੀਂ ਚੰਗੀ ਸਿਹਤ ਦੇ ਲਈ ਅੱਗੇ ਵਧਾ ਸਕਦੇ ਹਾਂ। ਪ੍ਰੋਗਰਾਮ 'ਚ ਅੱਗੇ ਵਧਦਿਆਂ ਹੋਇਆ ਹੁਣ ਇਹ ਗੀਤ ਸੁਣਾਉਣ ਜਾ ਰਹੇ ਹਾਂ ਅਮਿਤ ਮਿਸ਼ਰਾ ਅਤੇ ਸ਼ਿਲਪਾ ਰਾਓ ਦੀ ਆਵਾਜ਼ 'ਚ।

ਬਾਕੀ ਕੁਝ ਗੀਤ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਸੁਣ ਕੇ ਸਾਨੂੰ ਉਸ ਅਦਾਕਾਰ ਦੀ ਤਸਵੀਰ ਅੱਖਾਂ ਸਾਹਮਣੇ ਆ ਜਾਂਦੀ ਹੈ ਜਿਨ੍ਹਾਂ 'ਤੇ ਇਹ ਗੀਤ ਫਿਲਮਾਇਆ ਗਿਆ ਹੁੰਦਾ ਹੈ। ਰਾਜ ਕਪੂਰ ਹੁਣਾਂ ਦੀ ਇਮੇਜ ਇਸ ਤਰ੍ਹਾਂ ਹੀ ਹਾਸੇ ਮੁਸਕਰਾਉਂਦਿਆਂ ਹੋਇਆਂ ਸਾਡੇ ਮਨ ਦੇ ਵਿੱਚ ਵਸੀ ਹੋਈ ਹੈ। ਸੋਹਣੀ ਸਿਹਤ ਪ੍ਰੋਗਰਾਮ ਤੁਸੀਂ ਇਸ ਵੇਲੇ ਆਕਾਸ਼ਵਾਣੀ ਦੀ ਜਲੰਧਰ ਕੇਂਦਰ 'ਤੇ

ਇਹ ਦਿਲ ਹੈ ਮੁਸ਼ਕਿਲ ਫਿਲਮ ਜੋ ਤੁਸੀਂ ਇਹ ਗੀਤ ਸੁਣ ਰਹੇ ਸੀ। ਪ੍ਰੋਗਰਾਮ ਇਸ ਵੇਲੇ ਸੁਣ ਰਹੇ ਹੋ ਸੋਹਣੀ ਸਵੇਰ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਉਮੀਦ ਹੈ ਕਿ ਤੁਸੀਂ ਆਪਣੇ ਦਿਨ ਦੀ ਸੋਹਣੀ ਸ਼ੁਰੂਆਤ ਕਰਕੇ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਤਿਆਰ ਹੋਵੋਗੇ ਅਤੇ ਕੁਝ ਕੁ ਦੋਸਤ ਤਾਂ ਨਿਕਲ ਵੀ ਗਏ ਹੋਣਗੇ ਅਤੇ ਆਪਣੀ ਮੰਜ਼ਿਲ ਦੇ ਕਰੀਬ ਪਹੁੰਚ ਚੁੱਕੇ ਹੋਣਗੇ। ਸੋ ਸਾਡਾ ਇਹ ਸਫ਼ਰ ਹੀ ਸਾਡਾ ਮੰਜ਼ਿਲ ਹੀ ਤੈਅ ਕਰਦੀ ਹੈ ਕਿ ਅਸੀਂ ਕਦੋਂ ਚੱਲਣਾ ਹੈ। ਅਤੇ ਚੱਲਣ ਲੱਗੇ ਕੁਝ ਗੱਲਾਂ ਦਾ ਖਾਸ ਖਿਆਲ ਰੱਖਿਆ ਬਹੁਤ ਜ਼ਰੂਰੀ ਹੈ, ਖਾਸ ਤੌਰ 'ਤੇ ਟ੍ਰੈਫਿਕ ਰੂਲਸ ਦਾ, ਜਿਨ੍ਹਾਂ ਦੇ ਕਾਰਨ ਅਸੀਂ ਸੁਰੱਖਿਅਤ ਮੰਜ਼ਿਲ 'ਤੇ ਪਹੁੰਚਣਾ ਹੈ ਅਤੇ ਵਾਪਸ ਸੁਰੱਖਿਅਤ ਆਪਣੇ ਘਰ ਪਰਿਵਾਰ ਦੇ ਵਿੱਚ, ਪਰਿਵਾਰਿਕ ਜੀਆਂ ਦੇ ਵਿੱਚ, ਆਪਣਿਆਂ ਦੇ ਵਿੱਚ ਵਾਪਸ ਪਰਤਣਾ ਹੈ। ਅਤੇ ਜਦੋਂ ਅਸੀਂ ਜਾਣ ਦੀ ਗੱਲ ਕਰਦੇ ਹਾਂ ਤਾਂ ਅੱਜ ਕੱਲ੍ਹ ਵੱਡੀ ਗਿਣਤੀ ਦੇ ਵਿੱਚ ਲੋਕ ਪਹਾੜਾਂ ਵੱਲ ਜਾ ਰਹੇ ਨੇ ਅਤੇ ਜੋ ਟ੍ਰੈਫਿਕ ਜੈਮ ਉੱਥੇ ਲੱਗਾ ਹੋਇਆ ਹੈ ਉਹ ਅਸੀਂ ਅਕਸਰ ਸੋਸ਼ਲ ਮੀਡੀਆ 'ਤੇ ਦੇਖਦੇ ਹੀ ਹਾਂ ਜਾਂ ਫਿਰ ਸਾਡੇ ਆਪਣੇ ਪਰਿਵਾਰ 'ਚੋਂ

0: नमस्कार, ई आकाशवाणी। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਮਿਆਂਮਾਰ ਦੇ ਰਾਸ਼ਟਰਪਤੀ ਓ ਮਿਨ ਆਓ ਲਾਈਨ ਨੇ ਭਰੋਸਾ ਦਿੱਤਾ ਹੈ ਕਿ ਮਿਆਂਮਾਰ ਭਾਰਤ ਦੇ ਸੁਰੱਖਿਆ ਹਿੱਤਾਂ ਖਿਲਾਫ਼ ਆਪਣੀ ਧਰਤੀ ਦੀ ਵਰਤੋਂ ਨਹੀਂ ਹੋਣ ਦੇਵੇਗਾ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਦੇ ਪਹਿਲੇ ਪੜਾਅ ਦੇ ਜ਼ਿਆਦਾਤਰ ਬਿੰਦੂਆਂ 'ਤੇ ਸਹਿਮਤੀ ਬਣ ਗਈ ਹੈ। ईडी ने पंजाब के रामनगर स्थित ज्ञान सागर एजुकेशनल एंड चैरिटेबल ट्रस्ट नाल संबंधित 14 अचल जायदादों को अस्थाई तौर पर जब्त किया है। उत्तराखंड के चमोली जिले में स्थित यूनेस्को विश्व विरासती थां फुलां दी वादी सैलानियों लिए खोल दी गई है। ते जापान विच मर्दां दे अंडर 18 हॉकी एशिया कप विच भारतीय टीम ने पूल ए दे मुकाबले विच कोरिया नू 4-1 नाल हरा दिता है। ਹੁਣ ਖਬਰਾਂ ਵਿਸਥਾਰ ਨਾਲ। ਮਿਆਂਮਾਰ ਦੇ ਰਾਸ਼ਟਰਪਤੀ ਓ ਮਿਨ ਆਓ ਲਾਈਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਭਰੋਸਾ ਦਿੱਤਾ ਹੈ ਕਿ ਮਿਆਂਮਾਰ ਦੀ ਧਰਤੀ ਨੂੰ ਭਾਰਤ ਵਿਰੁੱਧ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਦੋਵਾਂ ਨੇਤਾਵਾਂ ਨੇ ਕੱਲ੍ਹ ਨਵੀਂ ਦਿੱਲੀ ਵਿਚ ਰੱਖਿਆ, ਵਪਾਰ, ਊਰਜਾ ਅਤੇ ਸੰਪਰਕ ਬਾਰੇ ਚਰਚਾ ਕੀਤੀ। ਸ੍ਰੀ ਆਓ ਲਾਈਨ ਭਾਰਤ ਦੇ 5 ਦਿਨਾਂ ਦੌਰੇ 'ਤੇ ਨੇ। ਗੱਲਬਾਤ ਤੋਂ ਬਾਅਦ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਿਆਂਮਾਰ ਦੇ ਰਾਸ਼ਟਰਪਤੀ ਨੇ ਭਰੋਸਾ ਦਿੱਤਾ ਕਿ ਮਿਆਂਮਾਰ ਦੀ ਧਰਤੀ ਨੂੰ ਭਾਰਤ ਦੇ ਸੁਰੱਖਿਆ ਹਿੱਤਾਂ ਵਿਰੁੱਧ ਨਹੀਂ ਵਰਤਣ ਦੇਣ ਦਿੱਤਾ ਜਾਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਆਂਮਾਰ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਲਈ ਭਾਰਤ ਦੀ ਹਮਾਇਤ ਨੂੰ ਦੁਹਰਾਇਆ। ਵਿਦੇਸ਼ ਸਕੱਤਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਉੱਤਰ ਪੂਰਬ ਵਿਚ ਮਿਆਂਮਾਰ ਤੋਂ ਕੰਮ ਕਰ ਰਹੇ ਦਹਿਸ਼ਤਗਰਦ ਸਮੂਹਾਂ ਦਾ ਮੁੱਦਾ ਵੀ ਉਠਾਇਆ।
1: Both sides underscored the
2: दोनों पक्षों ने अपने सुरक्षा हितों के प्रतिकूल गतिविधियों के लिए क्षेत्र के दुरुपयोग को रोकने के महत्व पर बल दिया। कुल मिलाकर राष्ट्रपति की इस यात्रा ने दोनों पक्षों के दीर्घकालिक साझेदारी को और गहरा करने तथा क्षेत्र में पारस्परिक लाभ, विकास और समृद्धि के लिए मिलकर काम करने की साझा प्रतिबद्धता की एक बार फिर पुष्टि की है।
1: ग्रोथ एंड प्रोस्पेरिटी इन द रीजन।
0: ਦੋਵਾਂ ਦੇਸ਼ਾਂ ਨੇ ਮੁੱਖ ਤੌਰ 'ਤੇ ਵਪਾਰ ਅਤੇ ਆਰਥਿਕ ਸੰਬੰਧਾਂ, ਰੱਖਿਆ ਅਤੇ ਸੁਰੱਖਿਆ, ਸਰਹੱਦੀ ਪ੍ਰਬੰਧ, ਵਿਕਾਸ ਸਹਿਯੋਗ ਅਤੇ ਖੇਤਰੀ ਸਥਿਤੀ 'ਤੇ ਚਰਚਾ ਕੀਤੀ। ਮਿਆਂਮਾਰ ਭਾਰਤ ਦਾ ਇੱਕ ਰਣਨੀਤਕ ਗੁਆਂਢੀ ਏ ਅਤੇ ਨਾਗਾਲੈਂਡ ਅਤੇ ਮਨੀਪੁਰ ਸਮੇਤ ਕਈ ਉੱਤਰ ਪੂਰਬੀ ਭਾਰਤੀ ਰਾਜਾਂ ਨਾਲ

0: ਗਈ ਹੈ। ਜੰਗਲਾਤ ਵਿਭਾਗ ਨੇ ਸੈਲਾਨੀਆਂ ਨੂੰ ਵਾਦੀ ਦੀ ਅਮੀਰ ਜੈਵ ਵਿਭਿੰਨਤਾ ਅਤੇ ਬੂਟਿਆਂ ਦੀਆਂ ਦੁਰਲੱਭ ਪ੍ਰਜਾਤੀਆਂ ਦੀ ਸਾਂਭ ਸੰਭਾਲ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਮੌਜੂਦਾ ਸਮੇਂ ਵਾਦੀ ਵਿੱਚ ਫੁੱਲਾਂ ਅਤੇ ਦੁਰਲੱਭ ਬੂਟਿਆਂ ਦੀਆਂ 300 ਤੋਂ ਵੱਧ ਕਿਸਮਾਂ ਮੌਜੂਦ ਨੇ। ਜੰਗਲਾਤ ਰੇਂਜ ਅਧਿਕਾਰੀ ਚੇਤਨਾ ਕੰਦਪਾਲ ਨੇ ਕਿਹਾ ਕਿ ਵਾਦੀ 31 ਅਕਤੂਬਰ ਤੱਕ ਸੈਲਾਨੀਆਂ ਲਈ ਖੁੱਲ੍ਹੀ ਰਹੇਗੀ।
1: वैली 1 जून से 31 अक्टूबर तक ओपन रहती है। पहले बार इसकी डिस्कवरी फ्रैंक स्माइथ ने की थी 1931 में, जब वो कॉमेट के एक एक्सपीडिशन से लौट रहे थे। उसके बाद वो वैली दोबारा आई 1937 में, और 1938 में उन्होंने एक बुक पब्लिश की जिसका नाम था वैली ऑफ फ्लावर्स। 2005 में यूनेस्को द्वारा वैली ऑफ फ्लावर्स को वर्ल्ड हेरिटेज साइट डिक्लेयर किया गया।
0: 2026 ਦੀਆਂ ਏਸ਼ੀਆਈ ਖੇਡਾਂ ਤੋਂ ਪਹਿਲਾਂ ਬਾਈ ਕਿਸ਼ਤੀ ਚਾਲਕਾਂ ਨੂੰ ਟਾਰਗੇਟ ਓਲੰਪਿਕ ਪੋਡੀਅਮ ਸਕੀਮ ਵਿਕਾਸ ਸਮੂਹ ਵਿੱਚ ਸ਼ਾਮਲ ਕੀਤਾ ਗਿਆ ਹੈ। ਚੁਣੇ ਗਏ ਸਮੂਹ ਹੁਣ ਪ੍ਰਮੁੱਖ ਅੰਤਰਰਾਸ਼ਟਰੀ ਸਮੁੰਦਰੀ ਕਿਸ਼ਤੀ ਮੁਕਾਬਲਿਆਂ ਲਈ ਤਿਆਰੀ ਕਰਨਗੇ। ਜਾਪਾਨ ਵਿੱਚ ਮਰਦਾਂ ਦੇ ਅੰਡਰ 18 ਹਾਕੀ ਏਸ਼ੀਆ ਕੱਪ ਵਿੱਚ ਕੱਲ੍ਹ ਭਾਰਤੀ ਟੀਮ ਨੇ ਪੂਲ ਏ ਦੇ ਮੁਕਾਬਲੇ ਵਿੱਚ ਕੋਰੀਆ ਨੂੰ 4-1 ਨਾਲ ਹਰਾ ਦਿੱਤਾ। ਤੀਜੇ ਅਤੇ 36ਵੇਂ ਮਿੰਟ ਵਿੱਚ ਕਪਤਾਨ ਕੇਤਨ

0: ਟਾਰਗੇਟ ਓਲੰਪਿਕ ਪੋਡੀਅਮ ਸਕੀਮ ਵਿਕਾਸ ਸਮੂਹ ਵਿੱਚ ਸ਼ਾਮਲ ਕੀਤਾ ਗਿਆ ਹੈ। ਚੁਣੇ ਗਏ ਸਮੂਹ ਹੁਣ ਪ੍ਰਮੁੱਖ ਅੰਤਰਰਾਸ਼ਟਰੀ ਸਮੁੰਦਰੀ ਕਿਸ਼ਤੀ ਮੁਕਾਬਲਿਆਂ ਲਈ ਤਿਆਰੀ ਕਰਨਗੇ। ਜਾਪਾਨ ਵਿੱਚ ਮਰਦਾਂ ਦੇ ਅੰਡਰ 18 ਹਾਕੀ ਏਸ਼ੀਆ ਕੱਪ ਵਿੱਚ ਕੱਲ੍ਹ ਭਾਰਤੀ ਟੀਮ ਨੇ ਪੂਲ ਏ ਦੇ ਮੁਕਾਬਲੇ ਵਿੱਚ ਕੋਰੀਆ ਨੂੰ 4-1 ਨਾਲ ਹਰਾ ਦਿੱਤਾ। ਤੀਜੇ ਅਤੇ 36ਵੇਂ ਮਿੰਟ ਵਿੱਚ ਕਪਤਾਨ ਕੇਤਨ ਕੁਸ਼ਵਾਹਾ ਦੇ 2 ਸ਼ਾਨਦਾਰ ਗੋਲਾਂ ਦੀ ਬਦੌਲਤ ਭਾਰਤੀ ਟੀਮ ਪਹਿਲੇ 5 ਮਿੰਟਾਂ ਵਿੱਚ ਹੀ ਅੱਗੇ ਨਿਕਲ ਗਈ। ਵਰਿੰਦਰ ਸਿੰਘ ਨੇ 5ਵੇਂ ਮਿੰਟ ਵਿੱਚ ਅਤੇ ਸ਼ਾਹਰੁਖ ਅਲੀ ਨੇ 54ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਦੀ ਜਿੱਤ ਯਕੀਨੀ ਬਣਾਈ। ਕੋਰੀਆ ਲਈ ਇੱਕੋ ਇੱਕ ਗੋਲ ਕਪਤਾਨ ਯੁਨ ਜਾਈ ਯੋਕ ਨੇ 21ਵੇਂ ਮਿੰਟ ਵਿੱਚ ਕੀਤਾ। ਭਾਰਤ ਦਾ ਅਗਲਾ ਮੁਕਾਬਲਾ ਕੱਲ ਚੀਨੀ ਤਾਈਪੇਈ ਨਾਲ ਹੋਏਗਾ। ਆਖਿਰ 'ਚ ਖਾਸ ਖਬਰਾਂ। ਮਿਆਂਮਾਰ ਦੇ ਰਾਸ਼ਟਰਪਤੀ ਓ ਮਿਨ ਔਂਗ ਲਾਈਨ ਨੇ ਭਰੋਸਾ ਦਿੱਤਾ ਹੈ ਕਿ ਮਿਆਂਮਾਰ ਭਾਰਤ ਦੇ ਸੁਰੱਖਿਆ ਹਿੱਤਾਂ ਖਿਲਾਫ਼ ਆਪਣੀ ਧਰਤੀ ਦੀ ਵਰਤੋਂ ਨਹੀਂ ਹੋਣ ਦੇਵੇਗਾ। ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਦੇ ਪਹਿਲੇ ਪੜਾਅ ਦੇ ਜ਼ਿਆਦਾਤਰ ਬਿੰਦੂਆਂ 'ਤੇ ਸਹਿਮਤੀ ਬਣ ਗਈ ਏ। ਈਡੀ ਨੇ ਪੰਜਾਬ ਦੇ ਰਾਮਨਗਰ 'ਚ ਸਥਿਤ ਗਿਆਨ ਸਾਗਰ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਨਾਲ ਸੰਬੰਧਿਤ 14 ਅਚਲ ਜਾਇਦਾਦਾਂ ਨੂੰ ਅਸਥਾਈ ਤੌਰ 'ਤੇ ਜ਼ਬਤ ਕੀਤਾ ਹੈ। ਅਤੇ ਉੱਤਰਾਖੰਡ ਦੇ ਚਾਮੋਲੀ ਜ਼ਿਲ੍ਹੇ ਵਿੱਚ ਸਥਿਤ ਯੂਨੈਸਕੋ ਵਿਸ਼ਵ ਵਿਰਾਸਤੀ ਥਾਂ ਫੁੱਲਾਂ ਦੀ ਵਾਦੀ ਸੈਲਾਨੀਆਂ ਲਈ ਖੋਲ੍ਹ ਦਿੱਤੀ ਗਈ ਏ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਮਹਿਕ ਪੰਜਾਬ ਦੇ ਪ੍ਰੋਗਰਾਮ ਦੇ ਵਿੱਚ ਇਹ ਪਹਿਲਾ ਗੀਤ ਤੁਸੀਂ ਅਰਵਿੰਦਰ ਸਿੰਘ ਅਤੇ ਸੁਨਿਧੀ ਚੌਹਾਨ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਫਿਲਮ ਸੀ ਯਾਰਾਂ ਨਾਲ ਬਹਾਰਾਂ। ਆਓ ਹੁਣ ਪ੍ਰੋਗਰਾਮ ਦਾ ਅਗਲਾ ਗੀਤ ਸੁਣੀਏ, ਜੀ ਆਇਆਂ ਨੂੰ ਫਿਲਮ 'ਚੋਂ। ਇਹ ਗੀਤ ਹੈ ਹਰਭਜਨ ਮਾਨ, ਮਨਪ੍ਰੀਤ ਅਖਤਰ, ਅਮਨ ਨੂਰੀ ਅਤੇ ਸਾਥੀਆਂ ਦੀ ਆਵਾਜ਼ ਵਿੱਚ।

ਮੈਂ ਇੱਕ ਪੰਜਾਬ ਦੀ ਪ੍ਰੋਗਰਾਮ ਤੁਸੀਂ ਇਸ ਵੇਲੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਸੁਣ ਰਹੇ ਹੋ। ਇਸ ਪ੍ਰੋਗਰਾਮ ਦਾ ਅਗਲਾ ਗੀਤ ਆ ਸੁਣਦੇ ਹਾਂ, ਤੂੰ ਮੇਰਾ ਬਾਈ, ਮੈਂ ਤੇਰਾ ਬਾਈ ਫਿਲਮ 'ਚੋਂ, ਅਮਰਿੰਦਰ ਗਿੱਲ ਦੀ ਆਵਾਜ਼ 'ਚ।

ਮਿਆਂਮਾਰ ਦੇ ਰਾਸ਼ਟਰਪਤੀ ਓ ਮਿਨ ਆਓ ਲਾਈਨ ਨੇ ਭਰੋਸਾ ਦਿੱਤਾ ਹੈ ਕਿ ਮਿਆਂਮਾਰ ਭਾਰਤ ਦੇ ਸੁਰੱਖਿਆ ਹਿੱਤਾਂ ਖਿਲਾਫ ਆਪਣੀ ਧਰਤੀ ਦੀ ਵਰਤੋਂ ਨਹੀਂ ਹੋਣ ਦੇਵੇਗਾ। ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਦੇ ਪਹਿਲੇ ਪੜਾਅ ਦੇ ਜ਼ਿਆਦਾਤਰ ਬਿੰਦੂਆਂ 'ਤੇ ਸਹਿਮਤੀ ਬਣ ਗਈ ਹੈ। ਈਡੀ ਨੇ ਪੰਜਾਬ ਦੇ ਰਾਮਨਗਰ 'ਚ ਸਥਿਤ ਗਿਆਨ ਸਾਗਰ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਨਾਲ ਸੰਬੰਧਿਤ 14 ਅਚਲ ਜਾਇਦਾਦਾਂ ਨੂੰ ਅਸਥਾਈ ਤੌਰ 'ਤੇ ਜ਼ਬਤ ਕੀਤਾ। ਪੰਜਾਬ ਮੰਤਰੀ ਮੰਡਲ ਵੱਲੋਂ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਚੋਣ ਮਸ਼ੀਨਰੀ ਨੂੰ ਮਜ਼ਬੂਤ ਕਰਨ ਲਈ ਚੋਣ ਵਿਭਾਗ ਦੇ ਸੇਵਾ ਨਿਯਮਾਂ ਵਿੱਚ ਸੋਧ ਨੂੰ ਮਨਜ਼ੂਰੀ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਵੱਲੋਂ ਸਾਰੀਆਂ ਫੀਲਡ ਯੂਨਿਟਾਂ ਨੂੰ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਕਦਮ ਉਠਾਉਣ ਦੇ ਨਿਰਦੇਸ਼। ਪੰਜਾਬ ਵਿਧਾਨ ਸਭਾ, ਜਿਸ ਨੂੰ 1 ਮਈ 2026 ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ, ਨੂੰ 31 ਮਈ 2026 ਨੂੰ ਪੰਜਾਬ ਦੇ ਰਾਜਪਾਲ ਦੇ ਇੱਕ ਹੁਕਮ ਰਾਹੀਂ ਰਸਮੀ ਤੌਰ 'ਤੇ ਉਠਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਜਲੰਧਰ ਦੇ ਪੁਲਿਸ ਕਮਿਸ਼ਨਰ ਅਤੇ ਅੰਮ੍ਰਿਤਸਰ ਅਤੇ ਫਰੀਦਕੋਟ ਦੇ ਸੀਨੀਅਰ ਪੁਲਿਸ ਸੁਪਰੀਡੈਂਟ ਸਮੇਤ 11 IPS ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ। ਜਲੰਧਰ ਦੇ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਦੀ ਥਾਂ ਲੁਧਿਆਣਾ ਪੁਲਿਸ ਰੇਂਜ ਦੇ DIG ਸਤਿੰਦਰ ਸਿੰਘ ਜਲੰਧਰ ਪੁਲਿਸ ਕਮਿਸ਼ਨਰੇਟ ਦੀ ਕਮਾਨ ਸੰਭਾਲਣਗੇ। ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਯੂਨੈਸਕੋ ਵਿਸ਼ਵ ਵਿਰਾਸਤੀ ਥਾਂ ਫੁੱਲਾਂ ਦੀ ਵਾਦੀ ਸੈਲਾਨੀਆਂ ਲਈ ਖੋਲ੍ਹ ਦਿੱਤੀ ਗਈ ਹੈ। ਜਾਪਾਨ ਵਿੱਚ ਮਰਦਾਂ ਦੇ ਅੰਡਰ 18 ਹਾਕੀ ਏਸ਼ੀਆ ਕੱਪ ਵਿੱਚ ਭਾਰਤੀ ਟੀਮ ਨੇ ਪੂਲ ਏ ਦੇ ਮੁਕਾਬਲੇ ਵਿੱਚ ਕੋਰੀਆ ਨੂੰ 4-1 ਨਾਲ ਹਰਾ ਦਿੱਤਾ ਹੈ ਅਤੇ 2026 ਦੀਆਂ ਏਸ਼ੀਆਈ ਖੇਡਾਂ ਤੋਂ ਪਹਿਲਾਂ 22 ਕਿਸ਼ਤੀ ਚਾਲਕਾਂ ਨੂੰ ਟਾਰਗੇਟ ਓਲੰਪਿਕ ਪੋਡੀਅਮ ਸਕੀਮ ਵਿਕਾਸ ਸਮੂਹ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਕਰ ਰਹੇ ਹਾਂ ਫਿਲਮ ਸੰਗੀਤ ਦਾ ਪ੍ਰੋਗਰਾਮ।

ਰਿਲੀਜ਼ ਹੋਏ ਸੀ ਸੰਗੀਤ ਰਵਿੰਦਰ ਜੈਨ ਦਾ ਸੀ ਅਤੇ ਇਸ ਫਿਲਮ ਦੀ ਜੇਕਰ ਸਫਲਤਾ ਦੀ ਗੱਲ ਕਰੀਏ ਤਾਂ ਇਹ ਫਿਲਮ ਵੀ ਸਫਲ ਸੀ ਅਤੇ ਇਸ ਦੇ ਗੀਤ ਵੀ ਬਹੁਤ ਸੁਪਰਹਿੱਟ ਰਹੇ ਸਨ। ਹੁਣ ਪ੍ਰੋਗਰਾਮ ਜੈਸੇ ਫਿਲਮ ਦਾ ਅਗਲਾ ਗੀਤ ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਹੁਣਾਂ ਦੀ ਆਵਾਜ਼ ਵੀ ਤੁਹਾਨੂੰ ਸੁਣਾਉਣ ਜਾ ਰਹੇ ਹਾਂ।

ਮੁਹੰਮਦ ਰਫੀ ਤੇ ਲਤਾ ਮੰਗੇਸ਼ਕਰ ਹੋਣਾਂ ਦੀ ਆਵਾਜ਼ 'ਤੇ ਤੁਸੀਂ ਇਹ ਗੀਤ ਸੁਣਿਆ। ਇਹ ਫਿਲਮ ਸ਼ਸ਼ੀ ਕਪੂਰ ਅਤੇ ਮੁਮਤਾਜ਼ ਦੀ ਜੋੜੀ ਦੀ ਫਿਲਮ ਸੀ ਅਤੇ ਉਸ ਸਮੇਂ ਦੀ ਇਹ ਜੋੜੀ ਸਭ ਤੋਂ ਮਸ਼ਹੂਰ ਜੋੜੀਆਂ ਦੇ ਵਿੱਚ ਇੱਕ ਮੰਨੀ ਜਾਂਦੀ ਸੀ ਅਤੇ ਇਸ ਜੋੜੀ ਨੇ ਇਸੇ ਲਈ ਇਸ ਫਿਲਮ ਦੀ ਲੋਕਪ੍ਰਿਯਤਾ ਨੂੰ ਵੀ ਹੋਰ ਵਧਾਇਆ। ਅਗਲਾ ਗੀਤ ਜੋ ਇਸ ਫਿਲਮ ਦਾ ਸੁਣਾਉਣ ਜਾ ਰਹੇ ਹਾਂ ਆਇਸ਼ਾ ਭੋਸਲੇ ਹੋਣਾਂ ਦੀ ਆਵਾਜ਼ ਵਿੱਚ ਹੈ।

ਸੰਗੀਤ ਦਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਅਤੇ ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਜ਼ੋਰ ਮਚਾਈ ਸ਼ੋਰ ਫਿਲਮ ਦੇ ਗੀਤ ਸੁਣ ਰਹੇ ਹੋ। ਹੁਣ ਇਸ ਫਿਲਮ ਦਾ ਉਹ ਗੀਤ ਜੋ ਰਿਲੀਜ਼ ਇਸ ਫਿਲਮ ਦੇ ਹੋਣ ਤੋਂ 5 ਦਹਾਕਿਆਂ ਤੋਂ ਬਾਅਦ ਵੀ ਅੱਜ ਵੀ ਸਮਾਗਮਾਂ ਦੇ ਵਿੱਚ, ਵਿਆਹਾਂ ਦੇ ਵਿੱਚ, ਪਾਰਟੀਜ਼ ਦੇ ਵਿੱਚ ਅੱਜ ਵੀ ਸੁਣਿਆ ਜਾਂਦਾ ਹੈ। ਅਤੇ ਇਸ ਗੀਤ ਦੇ ਟਾਈਟਲ ਤੋਂ ਇੱਕ ਬਲੋਕਬਾਸਟਰ ਮੂਵੀ ਦਾ ਟਾਈਟਲ ਵੀ ਜੋੜਿਆ ਹੋਇਆ ਹੈ। ਉਹ ਹੈ ਜੀ ਗੀਤ ਲੈ ਜਾਏਂਗੇ ਲੈ ਜਾਏਂਗੇ, ਦਿਲ ਵਾਲੇ ਦੁਲਹਨੀਆਂ ਲੈ ਜਾਏਂਗੇ।

0: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਕਰ ਰਹੇ ਹਾਂ NCERT ਵੱਲੋਂ ਸਪੌਂਸਰ ਪ੍ਰੋਗਰਾਮ ਉਮੰਗ।

0: ਤੁਸੀਂ ਸੁਣ ਰਹੇ ਸੀ NCERT ਵੱਲੋਂ ਸਪੋਂਸਰ ਪ੍ਰੋਗਰਾਮ ਉਮੰਗ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ

0: ਫੀਸ ਦੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ ਸੂਬਾ ਸਰਕਾਰ ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ ਫੋਨ ਨੰਬਰ ਹੈ 0181-298-3036 ਈਮੇਲ ID jalandhar@prasarbharati.gov.in
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਹੁਣ ਪੇਸ਼ ਨੇ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ ਮਿਆਂਮਾਰ ਦੇ ਰਾਸ਼ਟਰਪਤੀ ਓਮਿਨ ਆਓਲਾਈਨ ਨੇ ਭਰੋਸਾ ਦਿੱਤਾ ਹੈ ਕਿ ਮਿਆਂਮਾਰ ਭਾਰਤ ਦੇ ਸੁਰੱਖਿਆ ਹਿੱਤਾਂ ਖਿਲਾਫ਼ ਆਪਣੀ ਧਰਤੀ ਦੀ ਵਰਤੋਂ ਨਹੀਂ ਹੋਣ ਦੇਵੇਗਾ ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਦੇ ਪਹਿਲੇ ਪੜਾਅ ਦੇ ਜ਼ਿਆਦਾਤਰ ਬਿੰਦੂਆਂ ਤੇ ਸਹਿਮਤੀ ਬਣ ਗਈ ਹੈ ED ਨੇ ਪੰਜਾਬ ਦੇ ਰਾਮਨਗਰ 'ਚ ਸਥਿਤ ਗਿਆਨ ਸਾਗਰ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਨਾਲ ਸੰਬੰਧਿਤ 14 ਅਚਲ ਜਾਇਦਾਦਾਂ ਨੂੰ ਅਸਥਾਈ ਤੌਰ 'ਤੇ ਜ਼ਬਤ ਕੀਤਾ ਪੰਜਾਬ ਮੰਤਰੀ ਮੰਡਲ ਵੱਲੋਂ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਚੋਣ ਮਸ਼ੀਨਰੀ ਨੂੰ ਮਜ਼ਬੂਤ ਕਰਨ ਲਈ ਚੋਣ ਵਿਭਾਗ ਦੇ ਸੇਵਾ ਨੇਮਾਂ ਵਿੱਚ ਸੋਧ ਨੂੰ ਮਨਜ਼ੂਰੀ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਵੱਲੋਂ ਸਾਰੀਆਂ ਫੀਲਡ ਯੂਨਿਟਾਂ ਨੂੰ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਕਦਮ ਚੁੱਕਣ ਦੇ ਨਿਰਦੇਸ਼ ਪੰਜਾਬ ਵਿਧਾਨ ਸਭਾ ਜਿਸ ਨੂੰ 1 ਮਈ 2026 ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ ਨੂੰ 31 ਮਈ 2026 ਨੂੰ ਪੰਜਾਬ ਦੇ ਰਾਜਪਾਲ ਦੇ ਇੱਕ ਹੁਕਮ ਰਾਹੀਂ ਰਸਮੀ ਤੌਰ 'ਤੇ ਉਠਾ ਦਿੱਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਜਲੰਧਰ ਦੇ ਪੁਲਿਸ ਕਮਿਸ਼ਨਰ ਅਤੇ ਅੰਮ੍ਰਿਤਸਰ ਅਤੇ ਫਰੀਦਕੋਟ ਦੇ ਸੀਨੀਅਰ ਪੁਲਿਸ ਸੁਪਰਡੈਂਟ ਸਮੇਤ 11 IPS ਅਧਿਕਾਰੀਆਂ ਦੇ ਤਬਾਦਲੇ 'ਤੇ ਨਿਯੁਕਤੀਆਂ ਜਲੰਧਰ ਦੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਥਾਂ ਲੁਧਿਆਣਾ ਪੁਲਿਸ ਰੇਂਜ ਦੇ DIG ਸਤਿੰਦਰ ਸਿੰਘ ਜਲੰਧਰ ਪੁਲਿਸ ਕਮਿਸ਼ਨਰੇਟ ਦੀ ਕਮਾਨ ਸੰਭਾਲਣਗੇ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਯੂਨੈਸਕੋ ਵਿਸ਼ਵ ਵਿਰਾਸਤੀ ਥਾਂ ਫੁੱਲਾਂ ਦੀ ਵਾਦੀ ਸੈਲਾਨੀਆਂ ਲਈ ਖੋਲ੍ਹ ਦਿੱਤੀ ਗਈ ਹੈ ਜਪਾਨ ਵਿੱਚ ਮਰਦਾਂ ਦੇ ਅੰਡਰ 18 ਹਾਕੀ ਏਸ਼ੀਆ ਕੱਪ ਵਿੱਚ ਭਾਰਤੀ ਟੀਮ ਨੇ ਪੂਲ A ਦੇ ਮੁਕਾਬਲੇ ਵਿੱਚ ਕੋਰੀਆ ਨੂੰ 4-1 ਨਾਲ ਹਰਾ ਦਿੱਤਾ ਹੈ ਅਤੇ 2026 ਦੀਆਂ ਏਸ਼ੀਆਈ ਖੇਡਾਂ ਤੋਂ ਪਹਿਲਾਂ 22 ਕਿਸ਼ਤੀ ਚਾਲਕਾਂ ਨੂੰ ਟਾਰਗੇਟ ਓਲੰਪਿਕ ਪੋਡੀਅਮ ਸਕੀਮ ਵਿਕਾਸ ਸਮੂਹ ਵਿੱਚ ਸ਼ਾਮਿਲ ਕੀਤਾ ਗਿਆ ਹੈ ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਹੈਲੋ ਫਰਮਾਇਸ਼

0: ਵਿਜੇਪਤ ਫਿਲਮ ਚੋਂ ਅਲਕਾ ਯਾਗਨੀ ਅਤੇ ਕੁਮਾਰ ਸਾਨੂ ਦੀ ਆਵਾਜ਼ ਵੀ ਤੁਸੀਂ ਇਹ ਗੀਤ ਸੁਣ ਰਹੇ ਸੀ। ਹੈਲੋ ਫਰਮਾਇਸ਼ ਪ੍ਰੋਗਰਾਮ 'ਚੋਂ ਗੀਤ ਸੁਣੋਗੇ ਜੇ ਤੁਸੀਂ ਇਸ ਪ੍ਰੋਗਰਾਮ 'ਚ ਫਰਮਾਇਸ਼ ਕਰੋਗੇ ਜੀ ਰੁਕ ਸੁੱਕਿਆ ਸੀ 2342173 ਨੰਬਰ 'ਤੇ। ਪ੍ਰੋਗਰਾਮ ਦੇ ਪਹਿਲੇ ਕਾਲਰ ਦੋਸਤ ਆ ਗਏ ਨੇ, ਦੇਖਦੇ ਹਾਂ ਕੌਣ ਨੇ। ਹੈਲੋ
1: ਹੈਲੋ ਭੈਣ ਕੂਨਮ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ?
1: ਧੰਨਵਾਦ, ਬਲਵਿੰਦਰ ਸਰਾਂ ਬੋਲਦੇ ਜੀ, ਪਿੰਡ ਮੋਰਜਨ ਸਿੱਖਾਂ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਤੋਂ। ਹਾਂਜੀ
0: ਹਾਂਜੀ ਸਰਾਂ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਭੈਣ ਜੀ, ਮੈਂ ਹੁਣੇ ਰੇਡੀਓ ਔਨ ਕਰਿਆ ਸੀ, ਮੈਨੂੰ ਪਤਾ ਨਹੀਂ ਸੀ ਆ ਰਹੇ ਤੁਸੀਂ ਆ ਰਹੇ ਹੋ।
0: ਅੱਛਾ ਜੀ, ਤੇ ਪ੍ਰੋਗਰਾਮ ਤੁਸੀਂ ਹੁਣੇ ਰੇਡੀਓ ਔਨ ਕੀਤਾ, ਨਾਲ ਹੀ ਕਾਲ ਮਿਲ ਗਈ ਤੁਹਾਡੀ?
1: ਹਾਂ ਬਿਲਕੁਲ, ਪਹਿਲੀ ਜੀ ਕਮਾਲ ਹੀ ਹੋ ਗਈ,
0: ਕਮਾਲ ਹੀ ਹੋ ਗਈ ਵਾਕਈ, ਇਸ ਲਈ ਬਹੁਤ ਖੁਸ਼ ਵੀ ਨਜ਼ਰ ਆ ਰਹੇ ਹੋ ਤੁਸੀਂ।
1: ਹਾਂਜੀ ਹਾਂਜੀ,
0: ਫੇਰ ਇਸ ਖੁਸ਼ੀ
1: ਮਿਲੀ?
0: ਹਾਂਜੀ,
1: ਕਦੇ ਨਹੀਂ, ਮੈਂ ਏਦਾਂ ਕੌਣ ਮਿਲੀ ਜੀ ਆਰ ਨਾ, ਮੈਂ ਆਰ ਜੇ ਮਤਲਬ ਤੁਹਾਡੀ ਆਵਾਜ਼ ਹੀ ਪਛਾਣ ਲਈ।
0: ਠੀਕ ਹੈ ਜੀ, ਅੱਜ ਫਿਰ ਇਸ ਖੁਸ਼ੀ ਚ ਗਾਣਾ ਕਿਹੜਾ ਸੁਣਾ ਦਈਏ ਤੁਹਾਨੂੰ?
1: ਹਾਂਜੀ, ਮੂਵੀ ਹੈ ਜੀ ਆਪ ਤੋ ਐਸੇ ਨਾ ਥੇ। ਹਾਂਜੀ,
0: ਤੂੰ ਇਸ ਤਰ੍ਹਾਂ ਸੇ ਮੇਰੀ ਜ਼ਿੰਦਗੀ ਮੇਂ ਸ਼ਾਮਿਲ ਹੈ,
1: ਤੂੰ ਇਸ ਤਰ੍ਹਾਂ ਸੇ ਮੇਰੀ ਜ਼ਿੰਦਗੀ ਮੇਂ ਸ਼ਾਮਿਲ।
0: ਗਾਉਣ ਦਾ ਸ਼ੌਕ ਹੈ ਤੁਹਾਨੂੰ?
1: ਜਹਾਂ ਵੀ ਜਾਉਂ ਯੇ ਲਗਤਾ ਹੈ ਤੇਰੀ ਮਹਿਕ। ਹਾਂਜੀ
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ।
1: ਧੰਨਵਾਦ ਜੀ, ਬਹੁਤ ਬਹੁਤ।

0: ਮੁਹੰਮਦ ਰਫੀ ਹੁਣਾਂ ਦੀ ਆਵਾਜ਼ ਇਸ ਗੀਤ ਨੂੰ ਸੁਣਨ ਤੋਂ ਬਾਅਦ ਅਗਲੇ ਕੋਲ 2 ਸਾਲ ਵੱਧਦੇ ਹਾਂ। ਹੈਲੋ,
1: ਹੈਲੋ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮੈਂ ਜੁਗਲ ਕਿਸ਼ੋਰ ਬੋਲ ਰਿਹਾ ਜੀ, ਡੇਰਾ ਬਾਬਾ ਨਾਨਕ ਤੋਂ ਜੀ।
0: ਜੁਗਲ ਕਿਸ਼ੋਰ ਜੀ, ਸਵਾਗਤ ਹੈ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਜੀ, ਤੁਹਾਡੇ ਨਾਲ ਆਕਾਸ਼ਵਾਣੀ ਨਾਲ ਗੱਲਬਾਤ ਕਰਕੇ ਹੋਰ ਵਧੀਆ ਹੋ ਗਿਆ ਜੀ।
0: ਹਾਂਜੀ, ਅੱਜ ਗਾਣਾ ਕਿਹੜਾ ਸੁਣੋਗੇ ਤੁਸੀਂ ਫਿਰ?
1: ਬੋਲ ਦਾ ਗੀਤ ਹੈ ਜੀ, ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ, ਅੱਖੀਆਂ ਕੋ ਰਹਿਣੇ ਦੇ, ਅੱਖੀਆਂ ਕੇ ਆਸ ਪਾਸ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ।

0: ਬੌਬੀ ਫਿਲਮ 'ਚ ਤੁਸੀਂ ਇਹ ਗੀਤ ਸੁਣਿਆ ਇਸ ਵੇਲੇ ਪ੍ਰੋਗਰਾਮ ਹੈਲੋ ਫਰਮਾਇਸ਼ ਸੁਣ ਰਹੇ ਹੋ। ਇਸ ਪ੍ਰੋਗਰਾਮ 'ਚ 0181 2342173 ਨੰਬਰ ਮਿਲਾ ਕੇ ਅਗਲੇ ਕੋਲ ਦੋ ਸਿਹਤ ਕਿਹੜੇ ਆਏ ਨੇ। ਹੈਲੋ,
1: ਹਾਂ ਨਮਸਕਾਰ ਮੈਮ।
0: ਨਮਸਕਾਰ ਜੀ, ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ?
1: ਮੈਂ ਜੀ ਸੁਰੇਸ਼ ਸਿੰਘ ਗੱਲ ਨਾਲ, ਮੇਰਾ ਪੋਤਾ ਜੀ ਹਰ ਸਿੰਘ ਗੱਲ ਕੋਟਕਪੁਰੇ ਤੋਂ ਬੋਲਦੇ ਹਾਂ ਜੀ।
0: ਅੱਛਾ ਜੀ, ਠੀਕ ਹੈ ਜੀ, ਕੀ ਹਾਲ ਚਾਲ ਨੇ ਤੁਹਾਡੇ ਪੋਤੇ ਦੇ?
1: ਬਹੁਤ ਬਹੁਤ ਵਧੀਆ ਕੋਟਕਪੁਰੇ ਦਾ ਜੀ।
0: ਠੀਕ ਹੈ ਜੀ, ਗਾਣਾ ਕਿਹੜਾ ਸੁਣੋਗੇ ਫਿਰ ਤੁਸੀਂ ਅੱਜ?
1: ਗਾਣਾ ਜੀ ਆਪਾਂ ਨੂੰ ਸੁਮਨ ਕਲਿਆਣ ਵਰਜੀ, ਕੱਲ੍ਹ ਆਪਾਂ ਨੂੰ ਵਿਛੋੜਾ ਦੇ ਗਏ ਜੀ ਉਹਨਾਂ
0: ਜੀ,
1: ਆਪਣੀ ਸ਼ਰਧਾਂਜਲੀ ਆ ਜੀ।
0: ਬਿਲਕੁਲ,
1: ਹਾਂਜੀ, ਅਣਜਾਣਾ ਫਿਲਮ ਦੇ ਵਿੱਚ ਰਫੀ ਸਾਹਿਬ ਦਾ ਜੀ, ਜਾਨ ਚਲੀ ਜਾਏ ਤਾਂ ਜੀ ਨਾ ਜਾਏ,
0: ਬਹੁਤ ਹੀ ਖੂਬਸੂਰਤ ਗੀਤ ਹੈ।
1: ਹਾਂਜੀ ਹਾਂਜੀ, ਸੁਮਨ ਕੁਮਾਰ ਨਾਲ ਨੇ ਗਾਇਆ। ਹਾਂਜੀ
0: ਬਿਲਕੁਲ ਜੀ, ਸੁਮਨ ਕਲਿਆਣਪੁਰ ਹੋਣਾ ਨੇ ਬਹੁਤ ਹੀ ਯਾਦਗਾਰ ਗੀਤ ਗਾਏ ਨੇ, ਬਹੁਤ ਖੂਬਸੂਰਤ ਆਵਾਜ਼ ਸੀ ਉਹਨਾਂ ਦੀ,
1: ਬਹੁਤ ਸੋਹਣੇ ਗੀਤ ਗਾਏ ਜੀ,
0: ਬਹੁਤ ਸੋਹਣੇ ਗੀਤ ਗਾਏ ਨੇ, ਬੜੇ ਸੁਪਰ ਹਿੱਟ ਰਹੇ ਨੇ।
1: ਹਾਂਜੀ,
0: ਤੇ ਉਹਨਾਂ ਵਿੱਚੋਂ ਤੁਸੀਂ ਬਹੁਤ ਹੀ ਖੂਬਸੂਰਤ ਗੀਤ ਦੀ ਫਰਮਾਇਸ਼ ਕੀਤੀ ਹੈ, ਤੇ ਸੁਣਦੇ ਹਾਂ ਜੀ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਸ਼ੁਕਰੀਆ।

0: ਸਤਿ ਸ਼੍ਰੀ ਅਕਾਲ ਪੰਜਾਬੀਓ। ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਏ ਤੇ ਘਰ ਘਰ ਨਿਆਏ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
1: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
0: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
1: ਅਪਲਾਈ ਕਿਵੇਂ ਕਰੀਏ?
0: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 ਮਈ 2026 ਹੈ। ਸਹਾਇਤਾ ਲਈ 0112311242428 ਤੇ ਸੰਪਰਕ ਕਰੋ।
1: ਸਮਾਧਾਨ ਸਮਾਰੋਹ 2026, ਆਪਸੀ ਸਹਿਮਤ ਤੇ ਪੱਕਾ ਨਿਪਟਾਰਾ।
2: ਪ੍ਰੋਗਰਾਮ ਹਾਲੋ ਫਰਮਾਇਸ਼ ਤੁਸੀਂ ਇਸ ਵੇਲੇ ਸੁਣ ਰਹੇ ਹੋ। ਨਾਲ ਹੀ ਤੁਹਾਨੂੰ ਇਹ ਵੀ ਯਾਦ ਦਿਲਾ ਦਈਏ ਕਿ ਤੁਸੀਂ ਤਮਕ ਜਲੰਧਰ ਪੈਂਦੀ ਪ੍ਰੋਗਰਾਮ ਦੇ ਲਈ ਵੀ ਵਟਸਐਪ 9465536070 ਨੰਬਰ 'ਤੇ ਭੇਜ ਸਕਦੇ ਹੋ। ਸਮਾਂ ਬੜਾ ਘੱਟ ਰਹਿ ਗਿਆ ਇਸ ਨੰਬਰ 'ਤੇ ਵਟਸਐਪ ਫਰਮਾਇਸ਼ਾਂ ਭੇਜਣ ਦਾ, ਪਰ ਹੈਲੋ ਫਰਮਾਇਸ਼ ਪ੍ਰੋਗਰਾਮ ਦੇ ਵਿੱਚ 11 ਵਜੇ ਤੱਕ ਦਾ ਸਮਾਂ ਹੈ ਤੁਹਾਡੇ ਨਾਲ ਗੱਲਬਾਤ ਕਰਨ ਦਾ। ਅਗਲੇ ਕਾਲ ਦੋਸਤ ਦੇਖਦੇ ਹਾਂ ਕਿਹੜੇ ਆਏ ਨੇ। ਹੈਲੋ,
3: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
3: ਖਹਿਰਾ, ਪਿੰਡ ਕਲਾਰਾਂ, ਨਾਭਾ ਜਿਹੜਾ ਪੰਜਾਬ ਬੋਲ ਰਹੇ ਜੀ।
2: ਹਾਂਜੀ ਖਹਿਰਾ।

0: ਜੀ ਕੀ ਹਾਲ ਚਾਲ ਨੇ?
1: ਬਹੁਤ ਵਧੀਆ ਜੀ, ਤੁਸੀਂ ਆਪਣਾ ਸੁਣਾਓ ਜੀ।
0: ਸਾਡੇ ਵੀ ਬਹੁਤ ਵਧੀਆ ਨੇ ਜੀ। ਗਾਣਾ ਕਿਹੜਾ ਸੁਣੋਗੇ ਅੱਜ?
1: ਬੇਟੀ ਬੇਟੇ, ਗੀਤਕਾਰ ਹਸਰਤ ਜੈਪੁਰੀ, ਸੰਗੀਤਕਾਰ ਸ਼ੰਕਰ ਜੀ, ਆਵਾਜ਼ਾਂ ਨੇ ਮੁਹੰਮਦ ਰਵੀ ਸਾਹਿਬ ਤੇ ਸੁਮਨ ਕਲਿਆਣ ਕਰਦੀਆਂ
0: ਜੀ ਜੀ
1: ਅਗਰ ਤੇਰੀ ਜਲਦਾ

0: ਇਸ ਖੂਬਸੂਰਤ ਗੀਤ ਤੋਂ ਬਾਅਦ ਅਗਲੇ ਕਾਲਰ ਦੋਸਤ ਨਾਲ ਗੱਲਬਾਤ ਕਰਦੇ ਹਾਂ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ?
1: ਬਲਜੀਤ ਸਿੰਘ, ਪਿੰਡ ਬਜੀਵਰ ਭੋਮਾ ਭੈਣ ਜੀ।
0: ਬਲਜੀਤ ਜੀ, ਬਹੁਤ ਬਹੁਤ ਸਵਾਗਤ ਹੈ, ਕੀ ਹਾਲ ਚਾਲ ਨੇ?
1: ਹਾਲ ਚਾਲ ਵਧੀਆ ਜੀ ਭੈਣ ਜੀ, ਤੁਸੀਂ ਦੱਸੋ।
0: ਸਾਡੇ ਵੀ ਬਹੁਤ ਵਧੀਆ ਨੇ ਜੀ। ਗਾਣਾ ਕਿਹੜਾ ਸੁਣੋਗੇ ਤੁਸੀਂ ਅੱਜ?
1: ਗਾਣਾ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਭੈਣ ਜੀ, ਇੱਕ ਜਿਹੜਾ ਪ੍ਰੋਗਰਾਮ ਆਪਣਾ ਚਿੱਠੀਆਂ ਮਿੱਠੀਆਂ ਨਾ
0: ਜੀ,
1: ਤੇ ਉਹਦੇ ਵਿੱਚ ਨਾ ਮੈਂ ਹੁਣ ਮੈਨੂੰ ਵੀ ਸ਼ੌਂਕ ਜਾਗਿਆ ਤੇ ਮੈਂ ਹੌਲੀ ਹੌਲੀ ਲੇਖ ਲੇਖ ਕੇ ਚਿੱਠੀਆਂ ਪਾਈਆਂ ਜੀ। ਦੋ, ਇੱਕ ਨੂੰ ਤਾਂ 20 ਦਿਨ ਹੋ ਗਏ, ਇੱਕ ਨੂੰ 15 ਦਿਨ ਹੋ ਗਏ, ਜਵਾਬ ਨਹੀਂ ਆਉਂਦਾ ਜੀ। ਮੈਂ ਹੁਣ ਚੰਗੀ ਤਰ੍ਹਾਂ ਸੁਣਦਾ, ਸਾਡੀ ਚਿੱਠੀਆਂ ਪੜ੍ਹੀ ਜਾਂਦੇ ਆ ਜੀ।
0: ਅੱਛਾ ਜੀ,
1: ਹਾਂਜੀ
0: ਠੀਕ ਹੈ ਜੀ। ਤੁਸੀਂ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਦੇ ਵਿੱਚ ਸ਼ਿਕਾਇਤ ਲਿਖ ਕੇ ਦੇ ਸਕਦੇ ਹੋ?
1: ਨਹੀਂ ਆਏਗਾ, ਆਪਾਂ ਹੁਣ ਕਿਉਂ ਸ਼ਿਕਾਇਤ ਕਰੀਏ ਜੀ? ਪਰ ਉਹ ਚਿੱਠੀਆਂ ਤੁਸੀਂ
0: ਸ਼ਿਕਾਇਤ ਤੁਸੀਂ ਹੁਣ ਵੀ ਕਰ ਰਹੇ ਹੋ?
1: ਹਾਂਜੀ,
0: ਸ਼ਿਕਾਇਤ ਤੁਸੀਂ ਹੁਣ ਵੀ ਕਰ ਰਹੇ ਹੋ? ਦੇਖੋ, ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਇਹਨਾਂ ਗੱਲਾਂ ਦੇ ਲਈ ਹੀ ਅਸੀਂ ਬਣਾਇਆ ਹੈ। ਇਹ ਪ੍ਰੋਗਰਾਮ ਫਰਮਾਇਸ਼ੀ ਪ੍ਰੋਗਰਾਮ ਹੈ, ਤੁਸੀਂ ਉਸ ਪ੍ਰੋਗਰਾਮ ਦੇ ਵਿੱਚ ਲਿਖ ਕੇ ਭੇਜੋਗੇ ਆਪਣੀ ਗੱਲ, ਤਾਂ ਉਹ ਗੱਲ ਜ਼ਰੂਰ ਸੁਣੀ ਜਾਏਗੀ।
1: ਇੱਕ ਦਿਨ ਭੈਣ ਜੀ ਸ਼ਾਮ ਨੂੰ ਚਿੱਠੀ, ਤੁਹਾਡੀ ਚਿੱਠੀ ਮਿਲੀ ਦੇ ਵਿੱਚ ਤੁਸੀਂ ਨਾਲ ਪ੍ਰੋਗਰਾਮ ਕੀਤਾ, ਮੈਨੂੰ ਬਹੁਤ ਖੁਸ਼ੀ ਹੋਈ, ਬਹੁਤ ਵਧੀਆ ਸੋਹਣਾ ਪ੍ਰੋਗਰਾਮ ਕੀਤਾ ਜੀ।
0: ਸ਼ੁਕਰੀਆ ਜੀ, ਸ਼ੁਕਰੀਆ ਜੀ।
1: ਹਾਂ,
0: ਅੱਜ
1: ਆਉਂਦਾ ਕਿਹੜੇ ਟਾਈਮ 'ਤੇ ਹੈ ਜੀ?

0: ਇਹ ਪ੍ਰੋਗਰਾਮ ਜੀ ਸ਼ਨੀਵਾਰ ਆਉਂਦਾ ਹੈ ਸਵੇਰੇ ਤੇ ਐਤਵਾਰ 8 ਵਜੇ ਫਿਰ ਦੁਬਾਰਾ ਰਿਪੀਟ ਹੁੰਦਾ ਹੈ।
1: ਅੱਛਾ,
0: ਰਾਤ 8 ਵਜੇ ਤੇ ਸ਼ਨੀਵਾਰ ਸਵੇਰੇ 9:30 ਵਜੇ।
1: ਸਾਡੀ ਪ੍ਰੋਗਰਾਮ ਵੀ ਰਿਪੀਟ ਹੁੰਦਾ ਜੀ?
0: ਜੀ, ਇੱਕ ਪ੍ਰੋਗਰਾਮ ਦੋ ਵਾਰੀ ਸੁਣਾਇਆ ਜਾਂਦਾ ਕਿਉਂਕਿ ਜਿਹੜੇ ਸਰੋਤੇ ਰਹਿ ਜਾਂਦੇ ਨੇ ਸ਼ਨੀਵਾਰ ਪ੍ਰੋਗਰਾਮ ਸੁਣਨ ਨੂੰ ਉਹ ਐਤਵਾਰ ਸੁਣ ਸਕਦੇ ਨੇ।
1: ਅੱਛਾ ਜੀ,
0: ਤਾਂ ਤੁਸੀਂ ਗਾਣਾ ਕਿਹੜਾ ਸੁਣੋਗੇ ਜੀ ਅੱਜ?
1: ਕਿਸਮ ਕਿਸਮ ਦਾ ਸੁਣਾ ਦਿਓ ਜੀ, ਕਰਿਆ ਮੁਹੱਬਤ ਵਾਲਾ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ। ਆਸ਼ਾ ਮੋਸਲੇ ਅਤੇ ਸ਼ਮਸ਼ਾਦ ਬੇਗਮ ਹੁਣਾਂ ਦੀ ਆਵਾਜ਼ ਵਿੱਚ ਇਹ ਗੀਤ ਹੈ।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 11 ਵਜ ਰਹੇ ਨੇ ਹੁਣ ਤੋਂ ਬਸ ਕੁਝ ਦੇਰ ਬਾਅਦ ਤੁਸੀਂ ਹਿੰਦੀ 'ਚ ਸਮਾਚਾਰ ਸੁਣੋਗੇ।

ਨਮਸਕਾਰ ਸਰੋਤਿਓ, ਮਿੱਤਰੋ ਅਤੇ ਬੇਲੀਓ, ਤੁਹਾਡਾ ਆਪਣਾ ਦੋਸਤ ਗੌਰਵ ਲੈ ਕੇ ਹਾਜ਼ਰ ਹੈ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਇਹ ਉਹ ਪ੍ਰੋਗਰਾਮ ਹੈ ਜਿਹਦੇ ਵਿੱਚ ਤੁਸੀਂ ਸਾਰੇ ਜਣੇ ਆਪਣੀਆਂ ਫਰਮਾਇਸ਼ਾਂ ਕਰਦੇ ਹੋ, ਔਰ ਫਰਮਾਇਸ਼ਾਂ ਤੁਸੀਂ ਕਿਵੇਂ ਕਰਦੇ ਹੋ? ਵਟਸਐਪ ਦੇ ਰਾਹੀਂ ਸਾਨੂੰ ਮੈਸੇਜ ਭੇਜ ਕੇ, ਜਿਹੜੇ ਵਟਸਐਪ ਤੁਸੀਂ ਅੱਜ 10 ਵਜੇ ਤੋਂ ਲੈ ਕੇ 10:30 ਵਜੇ ਤੱਕ, ਸਾਡੇ ਨੰਬਰ 9465536077 ਯਾਨੀ ਕਿ 9465536077 ਇਸ ਨੰਬਰ 'ਤੇ ਕੀਤੇ ਹੋਣਗੇ, ਉਹ ਸਾਰੇ ਮੈਸੇਜ ਜਿਹੜੇ ਨੇ ਪੜ੍ਹਨ ਦੀ ਕੋਸ਼ਿਸ਼ ਕਰਾਂਗਾ। ਔਰ ਜਿਹੜੇ ਜਿਹੜੇ ਦੇ ਮੈਸੇਜ ਅੱਜ ਸ਼ਾਮਿਲ ਹੋਣਗੇ ਉਹਨਾਂ ਲਈ ਮੁਬਾਰਕਬਾਦ, ਔਰ ਜਿਨ੍ਹਾਂ ਦੇ ਸ਼ਾਮਿਲ ਨਹੀਂ ਹੋ ਸਕਦੇ, ਕੱਲ੍ਹ ਦਾ ਦਿਨ ਵੀ ਆਏਗਾ, ਕੱਲ੍ਹ ਠੀਕ 10 ਵਜੇ ਤੋਂ 10:30 ਵਜੇ ਤੱਕ ਤੁਸੀਂ 9465536077 ਇਸ ਨੰਬਰ 'ਤੇ ਮੈਸੇਜ ਕਰਨੇ ਆ ਔਰ ਸਾਡੇ ਨਾਲ ਜੁੜਨਾ। ਫਿਲਹਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਿਹਾ, ਔਰ ਸ਼ੁਰੂਆਤ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਦੇ ਮੈਸੇਜ ਆਏ ਨੇ ਉਹ ਮੈਸੇਜ ਪੜ੍ਹਨ ਜਾ ਰਿਹਾ। ਸਭ ਤੋਂ ਪਹਿਲੇ ਜਿਹੜਾ ਮੈਸੇਜ ਆਇਆ ਜੀ, ਉਹ ਹੈ ਸਾਡੇ ਸਾਹਮਣੇ ਬਾਬਾ ਸਾਹਿਬ ਕਨਗਰ ਸਾਖਰਬਾਈ ਪਰਮੇਸ਼ਵਰ ਸ਼੍ਰਾਵਣੀ ਅਤੇ ਕੰਗਨਕਰ ਸਾਰਾ ਦਾ ਸਾਰਾ ਪਰਿਵਾਰ, ਇਹ ਜੁੜਿਆ ਹੋਇਆ ਹੈ ਸਾਡੇ ਨਾਲ ਮੁੰਠੀ ਪੈਠਨ ਮਹਾਰਾਸ਼ਟਰ ਤੋਂ। ਬਹੁਤ ਬਹੁਤ ਸ਼ੁਕਰੀਆ ਜੀ। ਔਰ ਜਦੋਂ ਦੂਜੀਆਂ ਸਟੇਟਾਂ ਤੋਂ, ਖਾਸ ਕਰਕੇ ਦੂਜੇ ਸੂਬਿਆਂ ਤੋਂ ਜਿੱਥੇ ਪੰਜਾਬੀ ਨਹੀਂ ਬੋਲੀ ਜਾਂਦੀ, ਉੱਥੋਂ ਸਾਨੂੰ ਮੈਸੇਜ ਆਉਂਦੇ ਨਾ ਤਾਂ ਸਾਨੂੰ ਬਹੁਤ ਹੀ ਚੰਗਾ ਲੱਗਦਾ। ਪਿੰਡ ਚੰਦਬਾਜ਼ਾ ਫਰੀਦਕੋਟ, ਅੰਗਰੇਜ਼ ਸਿੰਘ ਗੇਜਾ, ਗੁਰਮੀਤ ਕੌਰ, ਜਗਪ੍ਰੀਤ ਸਿੰਘ, ਮਨਪ੍ਰੀਤ ਕੌਰ, ਕਰਮਜੀਤ ਸਿੰਘ, ਇਹ ਸਾਰੇ ਹੀ ਸਾਡੇ ਨਾਲ ਜੁੜੇ ਨੇ ਔਰ ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ। ਇਹ ਪੰਜਾਬ ਤੋਂ ਹੀ ਸਾਡੇ ਨਾਲ ਜੁੜੇ ਨੇ। ਇੱਦਾਂ ਦੀ ਗੱਲ ਨਹੀਂ ਕਿ ਪੰਜਾਬ ਤੋਂ ਮੈਸੇਜ ਆਵੇ ਤਾਂ ਸਾਨੂੰ ਚੰਗਾ ਨਹੀਂ ਲੱਗਦਾ। ਹਰ ਜਗ੍ਹਾ ਤੋਂ ਜਦੋਂ ਮੈਸੇਜ ਆਉਂਦਾ ਨਾ ਬਹੁਤ ਚੰਗਾ ਲੱਗਦਾ। ਟੈਗੋਰ ਗਾਰਡਨ ਨਵੀਂ ਦਿੱਲੀ ਤੋਂ ਰਵਿੰਦਰ ਸਿੰਘ ਛਾਬੜਾ, ਇੰਦਰਜੀਤ ਕੌਰ ਛਾਬੜਾ, ਸ਼ੁਤੀ ਛਾਬੜਾ ਅਤੇ ਉਹਨਾਂ ਦਾ ਸਾਰਾ ਪਰਿਵਾਰ ਜਿਹੜਾ ਜੁੜ ਗਿਆ। ਆਦਰਸ਼ ਨਗਰ ਬਠਿੰਡਾ ਤੋਂ ਇੰਜੀਨੀਅਰ ਅਸ਼ੋਕ ਗਰੋਵਰ, ਪ੍ਰਵੀਨ, ਵਿਕਰਮਜੀਤ, ਅਨਮੋਲ ਸਿੰਘ, ਪਵਨੀਤ ਗਰੋਵਰ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਬ੍ਰੈਂਪਟਨ ਕੈਨੇਡਾ ਤੋਂ, ਲਓ ਜੀ ਹੁਣ ਵਲੈਤੋਂ ਵੀ ਮੈਸੇਜ ਜਿਹੜੇ ਨੇ ਆਉਣੇ ਸ਼ੁਰੂ ਹੋ ਗਏ ਨੇ। ਨਿਖਿਲ ਭਾਟੀਆ, ਨਿਥਿਨ, ਨੀਤੀ ਔਰ ਮਹਿਰੀਨ ਭਾਟੀਆ, ਔਰ ਕਹਿੰਦੇ ਨੇ ਰਿਸਪੈਕਟਡ ਸਰ ਨਮਸਕਾਰ, ਪਲੀਜ਼ ਪਲੇ ਐਨੀ ਸੌਂਗ, ਕੋਈ ਵੀ ਜਿਹੜਾ ਗੀਤ ਹੈ ਉਹ ਜ਼ਰੂਰ ਸੁਣਾ ਦਿਓ। ਲਓ ਜੀ ਗੀਤ ਜ਼ਰੂਰ ਸੁਣਾਵਾਂਗੇ। ਪਿੰਡ ਸ਼ਾਹਪੁਰ, ਮਹਿਤਪੁਰ ਤੋਂ ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ, ਪਹਲਜੋਤ ਸਿੰਘ, ਔਰ ਉਹਨਾਂ ਤੋਂ ਬਾਅਦ ਅਨਾਇਤ ਕੌਰ, ਲਵਪ੍ਰੀਤ ਕੌਰ, ਪਰਵਿੰਦਰ ਕੌਰ, ਔਰ ਉਹਨਾਂ ਦਾ ਸਾਰਾ ਪਰਿਵਾਰ ਜੁੜ ਗਿਆ ਹੈ। ਔਰ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਹੈ ਕਿ ਜਿਹੜਾ ਗੀਤ ਹੈ ਨਾ ਉਹ ਸਾਨੂੰ ਸੁਣਾ ਦਿਓ, ਸਤਿੰਦਰ ਸਰਤਾਜ ਹੋਰਾਂ ਦਾ। ਅਤੇ ਲਓ ਜੀ ਫਿਰ ਸਤਿੰਦਰ ਸਰਤਾਜ ਜਿਹੜੇ ਨੇ ਉਹ ਹਾਜ਼ਰੀ ਲਵਾਉਣ ਆ ਰਹੇ ਨੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ। ਔਰ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਜਦੋਂ ਬਹੁਤ ਸੁਰੀਲੇ ਸੁਰੀਲੇ ਔਰ ਉੱਚੇ ਪਾਏ ਦੇ ਜਿਹੜੇ ਗਾਇਕ ਉਹ ਜੁੜਦੇ ਆ ਨਾ, ਤਾਂ ਉਦੋਂ ਪ੍ਰੋਗਰਾਮ ਹੋਰ ਵਧੀਆ ਹੋ ਜਾਂਦਾ। ਅਤੇ ਉਹ ਫਿਰ ਸ਼ੁਰੂ ਕਰੀਏ ਅੱਜ ਦਾ ਇਹ ਪ੍ਰੋਗਰਾਮ ਧਮਕ ਜਲੰਧਰ ਪੈਂਦੀ, ਸਤਿੰਦਰ ਸਰਤਾਜ ਦੇ ਗਾਏ ਇਸ ਗੀਤ ਦੇ ਨਾਲ।

ਜੇ ਤੁਸੀਂ ਆਉਣਾ ਹੈ ਆਕਾਸ਼ਵਾਣੀ ਜਲੰਧਰ ਦੇ ਪਾਸੇ, ਕਿਉਂਕਿ ਪ੍ਰੋਗਰਾਮ ਚੱਲ ਰਿਹਾ ਹੈ ਧਮਕ ਜਲੰਧਰ ਪੈਂਦੀ। ਬਹੁਤ ਸਾਰੇ ਮੈਸੇਜ ਇਕੱਠੇ ਕੀਤੇ ਪਏ ਜੇ, ਔਰ ਇਸ ਮੈਸੇਜ ਨੂੰ ਅਸੀਂ ਪੜ੍ਹਨ ਜਾ ਰਹੇ ਹਾਂ ਜੀ। ਤੁਸੀਂ ਵੀ ਕਹਿਣਾ ਇਹ ਕੀ ਹੋ ਗਿਆ, ਗੌਰਵ ਅੱਜ ਕਿਹੜੀ ਭਾਸ਼ਾ ਦੀ ਗੱਲ ਕਰ ਰਿਹਾ। ਦੇਖੋ ਜੀ, ਪੰਜਾਬ ਦੇ ਜਿਹੜੇ ਅਲੱਗ ਅਲੱਗ ਸੂਬੇ ਹੈ ਨਾ ਪੰਜਾਬ 'ਚ, ਅਲੱਗ ਅਲੱਗ ਸ਼ਹਿਰ, ਉਹਨਾਂ ਦੀ ਭਾਸ਼ਾਵਾਂ ਵੀ ਥੋੜ੍ਹਾ ਥੋੜ੍ਹਾ ਫਰਕ ਕਰਦੀਆਂ। ਕਹਿੰਦੇ ਕਿ ਹਰ 10 ਕਿਲੋਮੀਟਰ ਬਾਅਦ ਜਿਹੜੀ ਭਾਸ਼ਾ ਹੈ ਨਾ ਉਹ ਚੇਂਜ ਹੋ ਜਾਂਦੀ ਹੈ। ਪੰਜਾਬੀ ਹੈ, ਪੰਜਾਬੀ ਦੇ ਵੀ ਲਹਿਜ਼ੇ ਬੜੇ ਨੇ, ਕੋਈ ਮਾਝੇ ਵਾਲੇ ਨੇ, ਕੋਈ ਮਾਲਵੇ ਵਾਲੇ ਨੇ, ਔਰ ਕੋਈ ਦੁਆਬੇ ਵਾਲੇ ਨੇ। ਕਹਿੰਦੇ ਦੁਆਬੇ ਵਾਲੇ ਭਾਅ ਜੀ ਕਹਿੰਦੇ ਨੇ, ਮਾਲਵੇ ਵਾਲੇ ਜਿਹੜੇ ਨੇ ਬਾਈ ਜੀ ਕਹਿੰਦੇ ਨੇ, ਅਤੇ ਮਾਝੇ ਵਾਲੇ ਭਾਊ ਕਹਿੰਦੇ ਨੇ। ਅਤੇ ਇੱਕ ਵਾਰੀ ਫਿਰ ਪ੍ਰੋਗਰਾਮ ਵੱਲ ਨੂੰ ਚੱਲਦੇ ਹਾਂ। ਪਿੰਡ ਵੜਿੰਗਖੇੜਾ ਤੋਂ ਭੋਲਾ ਸਿੰਘ ਸਿੱਧੂ, ਨਾਲ ਉਹਨਾਂ ਦੇ ਪੂਰਾ ਸਿੰਘ ਗਹਿਲੋਤ ਰਾਜਾ ਵੜਿੰਗ, ਅਤੇ ਪਿੰਡ ਇਹਨਾਂ ਦਾ ਬਿਜਤਪੁਰ ਭੋਮਾ ਤੋਂ ਬਲਜੀਤ ਸਿੰਘ ਨਾਲ ਨੇ। ਜਦੋਂ ਵੀ ਤੁਸੀਂ ਨਾਮ ਲਿਖਦੇ ਹੋ ਨਾ, ਸਾਰੇ ਅਲੱਗ ਅਲੱਗ ਕਰਕੇ ਲਿਖਿਆ ਕਰੋ, ਕਿਉਂਕਿ ਜਦੋਂ ਨਾਮ ਬਿਲਕੁਲ ਇਕੱਠੇ ਲਿਖ ਦਿੰਦੇ ਹੋ ਤਾਂ ਸਾਨੂੰ ਵੀ ਨਹੀਂ ਪਤਾ ਲੱਗਦਾ ਕਿ ਕਾਸਟ ਕਿਹੜੀ ਹੈ, ਨਾਮ ਕਿਹੜਾ, ਪਿੰਡ ਦਾ ਸ਼ਹਿਰ ਔਰ ਸ਼ਹਿਰ ਦਾ ਕਿਹੜੇ ਪਿੰਡ ਦਾ ਅਸੀਂ ਜ਼ਿਕਰ ਕਰਨਾ। ਲੇਕਿਨ ਦੇਖੋ ਜੀ, ਇੱਥੇ ਅਗਲੇ ਜਿਹੜੇ ਸਾਡੇ ਕਾਲਰ ਦੋਸਤ, ਮਾਫ਼ ਕਰਨਾ, ਅਗਲੇ ਜਿਹੜੇ ਮੈਸੇਜ ਕਰਨ ਵਾਲੇ ਨੇ, ਉਹਨਾਂ ਨੇ ਲਿਖਿਆ ਕਿ ਹੀਰਾਬਾਗ ਜਗਰਾਉਂ ਲੁਧਿਆਣਾ ਤੋਂ ਜਗਦੀਸ਼ ਮਹਿਤਾ, ਲੀਲਾਵਤੀ ਮਹਿਤਾ, ਹਰਦੀਪ ਪਾਲ ਮਹਿਤਾ, ਅੰਜੂ ਬਾਲਾ ਮਹਿਤਾ, ਪੌਰਸ਼ੀ ਮਹਿਤਾ ਅਤੇ ਦੀਪਾਂਸ਼ੂ ਮਹਿਤਾ। ਬਿਲਕੁਲ ਮੈਸੇਜ ਇਹਨਾਂ ਨੇ ਬੜਾ ਸਵਾਰ ਕੇ ਲਿਖਿਆ, ਹੈਂਡਰਾਈਟਿੰਗ ਬੜੀ ਸੋਹਣੀ ਹੈ। ਤੁਸੀਂ ਕਿਉਂਕਿ ਟਾਈਪਿੰਗ ਦੇ ਵਿੱਚ ਹੈਂਡਰਾਈਟਿੰਗ ਦੀ ਗੱਲ, ਮੇਰੇ ਕਹਿਣ ਤੋਂ ਭਾਅ ਇਹ ਹੈ ਕਿ ਇਹਨਾਂ ਨੇ ਬਿਲਕੁਲ ਸਪੇਸ ਦੇ ਕੇ ਨਾ ਵਧੀਆ ਵਧੀਆ ਤਰੀਕੇ ਦੇ ਨਾਲ ਇੱਕ ਇੱਕ ਲਾਈਨ ਦੇ ਵਿੱਚ ਇੱਕ ਇੱਕ ਨਾਮ ਲਿਖਿਆ। ਪੇਸ਼ਕਰਤਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਮੀ ਹੈਬੋਵਾਲ ਆਪਣੇ ਪੂਰੇ ਪਰਿਵਾਰ ਦੇ ਨਾਲ ਹੈਬੋਵਾਲ ਕਲਾ ਹਲਕਾ ਉੱਤਰੀ ਜ਼ਿਲ੍ਹਾ ਲੁਧਿਆਣਾ ਤੋਂ ਇਹ ਸਾਡੇ ਨਾਲ ਜੁੜੇ ਨੇ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਕਰਨ ਦੇ ਲਈ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਔਰ ਨਾਲ ਉਹਨਾਂ ਦੇ ਸਾਰਾ ਦਾ ਸਾਰਾ ਪਰਿਵਾਰ ਜੁੜ ਗਿਆ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰ ਜੰਗ ਸਿੰਘ ਚੀਮਾ, ਵਾਹ ਜੀ ਵਾਹ, ਕਿਆ ਨਾਂ ਹੈ ਪਿੰਡ ਇਹਨਾਂ ਦਾ, ਅਰੋਣਾ ਮਿਆਣਾ ਔਰ ਤਹਿਸੀਲ ਪਾਇਲ ਅਤੇ ਜ਼ਿਲ੍ਹਾ ਇਹਨਾਂ ਦਾ ਲੁਧਿਆਣਾ। ਸੁਦਰਸ਼ਨ ਸ਼ਾਹ, ਪਲਵੀ ਸ਼ਾਹ, ਪ੍ਰਖਰ ਸ਼ਾਹ, ਕੁਸ਼ਲ, ਨੀਤੀ, ਸੁਰਭੀ, ਅਸ਼ਵਨੀ, ਮੰਗਲਾਬੇਨ, ਰਾਜਿੰਦਰ, ਇਹ ਪਦਮਾ ਟਾਕੀਸ ਨੇਪਾ ਨਗਰ ਤੋਂ ਸਾਡੇ ਨਾਲ ਜੁੜੇ ਨੇ। ਬਹੁਤ ਬਹੁਤ ਧੰਨਵਾਦ ਜੀ ਮੈਸੇਜ ਕਰਨ ਦੇ ਲਈ। ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਂਜਲੀ, ਜ਼ਿਲ੍ਹਾ ਸੰਗਰੂਰ, ਔਰ ਕਹਿੰਦੇ ਨੇ ਸਾਡਾ ਕੋਈ ਨਹੀਂ ਕਸੂਰ, ਸਾਨੂੰ ਤੁਹਾਡੇ ਪਿਆਰ 'ਤੇ ਗਰੂਰ, ਔਰ ਗਾਣਾ ਸਾਡਾ ਚਲਾਉਣਾ ਜ਼ਰੂਰ ਮੇਰੇ ਹਜ਼ੂਰ। ਬਹੁਤ ਬਹੁਤ ਸ਼ੁਕਰੀਆ ਜੀ ਇਹ ਸਭ ਕੁਝ ਲਿਖਣ ਦੇ ਲਈ। ਔਰ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਹੈ ਕਿ ਹਰਜੀਤ ਹਰਮਨ ਦਾ ਗਾਇਆ ਕੋਈ ਵੀ ਗੀਤ ਸੁਣਾ ਦਿਓ। ਅਤੇ ਲਓ ਜੀ, ਹਰਜੀਤ ਹਰਮਨ ਨੂੰ ਹਾਕ ਮਾਰ ਕੇ ਤੁਹਾਡੇ ਕੋਲ ਲਿਆਇਆ ਆਕਾਸ਼ਵਾਣੀ ਜਲੰਧਰ 'ਤੇ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ, ਔਰ ਸਾਡੇ ਕੋਲ ਅਗਲੇ ਜਿਹੜੇ ਮੈਸੇਜ ਆ ਚੁੱਕੇ ਨੇ ਉਹਨਾਂ ਦੇ ਵੱਲ ਨੂੰ ਇੱਕ ਵਾਰੀ ਫਿਰ ਰੁੱਖ ਕਰਦੇ ਹਾਂ। ਅਗਲੇ ਮੈਸੇਜ ਦੇ ਵਿੱਚ ਸਾਡੇ ਨਾਲ ਜੁੜ ਗਏ ਨੇ ਆਸ਼ਾ ਨਾਰੰਗ, ਸੋਨਾਲੀ, ਸੁਰੇਸ਼ ਨਾਰੰਗ ਅਤੇ ਉਹਨਾਂ ਦਾ ਸਾਰਾ ਪਰਿਵਾਰ। ਔਰ ਗੀਤ ਜਿਹੜਾ ਹੈ ਉਹਨਾਂ ਨੇ ਲਿਖਿਆ ਹੈ, ਸਿਰਫ ਗੀਤ ਦੇ ਬੋਲ ਹੀ ਲਿਖੇ ਹੈ ਔਰ ਬੋਲਾਂ ਦੇ ਵਿੱਚ ਵੀ

ਬੋਲਾਂ ਦੇ ਕੋਈ ਵਿੱਚ ਵਾਲੀ ਲਾਈਨ ਲਿਖ ਦਿੱਤੀ ਹੈ, ਤੋ ਗੀਤ ਪੂਰੇ ਬੋਲ ਔਰ ਉਹਦਾ ਜਿਹੜਾ ਗਾਇਕ ਹੋ ਸਕੇ ਤਾਂ ਜ਼ਰੂਰ ਲਿਖੋ। ਜਿੱਦਾਂ ਇਹ ਹਰੀਸ਼ ਸਹਿਗਲ ਖੰਨਾ ਤੋਂ ਜਗਦੀਸ਼ ਸਹਿਗਲ, ਰਾਜ ਸਹਿਗਲ, ਪੂਜਾ ਸਹਿਗਲ, ਪਾਰਥ ਔਰ ਉਹਨਾਂ ਦੇ ਨਾਲ ਸਾਰਥਕ ਸਹਿਗਲ, ਉਹਨਾਂ ਨੇ ਸਿੱਧਾ ਸਿੱਧਾ ਲਿਖਿਆ ਕੋਈ ਵੀ ਗੀਤ ਚਲਾ ਦਿਓ। ਸ਼ੁਕਰੀਆ ਜੀ ਮੈਸੇਜ ਕਰਨ ਦੇ ਲਈ। ਰਿਸਪੈਕਟਡ ਆਰਜੇ ਜੀ, ਰਾਮ ਰਾਮ ਜੀ, ਰਾਮ ਰਾਮ। ਮੁੱਲਾਪੁਰ ਦਾਖਾ ਮੰਡੀ ਤੋਂ ਰਜੇਸ਼ ਜੈਨ, ਅਰੁਣਾ, ਬਿੱਟੂ, ਬਿੱਟੀ, ਦੀਪਕ, ਗੌਤਮ ਅਤੇ ਉਹਨਾਂ ਦਾ ਸਾਰਾ ਜੈਨ ਪਰਿਵਾਰ ਜੁੜ ਗਿਆ। ਬਹੁਤ ਬਹੁਤ ਸ਼ੁਕਰੀਆ ਜੀ। ਪਿੰਡ ਬਣਵਾਲਾ ਹਨਵੰਤਾ ਤੋਂ ਯਾਨੀ ਕਿ ਫਾਜ਼ਿਲਕਾ ਤੋਂ ਵਿਨੋਦ, ਸੀਮਾ, ਲਕਸਿਤਾ, ਯਮਿਕਾ ਅਤੇ ਉਹਨਾਂ ਦੀ ਮਾਤਾ ਵਿਦਿਆ ਦੇਵੀ ਜੀ ਸਾਡਾ ਇਹ ਪ੍ਰੋਗਰਾਮ ਸੁਣ ਰਹੀਆਂ। ਉਹਨਾਂ ਨੇ ਸਾਰੀਆਂ ਜਿਹੜੀਆਂ ਇਕੱਠੀਆਂ ਹੀ ਬਹਿ ਕੇ ਔਰ ਕਹਿੰਦੇ ਗੀਤ ਵਧੀਆ ਜਿਹਾ ਚਲਾ ਦੇਣਾ, ਵਧੀਆ ਜਿਹਾ ਚਲਾ ਦਿਆਂਗਾ ਜੀ। ਇਸੇ ਤਰ੍ਹਾਂ ਬਸ ਸਾਡੇ ਨਾਲ ਜੁੜਦੇ ਰਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਹੈ ਕਿ ਤੁਸੀਂ ਮੈਸੇਜ ਕਰਦੇ ਹੋ ਔਰ ਸਾਡੇ ਨਾਲ ਜੁੜੇ ਰਹਿੰਦੇ ਹੋ। ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਬਣੇ ਰਹੋ। ਪ੍ਰੋਗਰਾਮ ਚੱਲ ਰਿਹਾ ਧਮਕ ਜਲੰਧਰ ਪੈਂਦੀ। ਇੱਕ ਹੋਰ ਮੈਸੇਜ ਪੜ੍ਹਦੀ ਹੈ ਜੀ, ਜਿਹਦੇ ਵਿੱਚ ਆਦਰਨੀਯ ਮੇਜ਼ਬਾਨ ਕੋ ਨਮਸਕਾਰ, ਇਹ ਕਿਹਾ ਹੈ ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸਾਇਨਾ ਨਿਮਾਨ ਅਤੇ ਸਾਰਾ ਦਾ ਸਾਰਾ ਸ਼ਰਮਾ ਪਰਿਵਾਰ ਜੁੜ ਗਿਆ। ਬਹੁਤ ਬਹੁਤ ਸ਼ੁਕਰੀਆ ਜੀ। ਪਿੰਡ ਕਬੂਲ ਸ਼ਾਹ ਫਾਜ਼ਿਲਕਾ ਤੋਂ ਹੀ ਸਾਡੇ ਨਾਲ ਜੁੜੇ ਨੇ ਵਾਧਵਾ ਸਿੰਘ, ਬਲਕਰਨ, ਤਨੂ, ਪਵੀ, ਜੱਸੀ, ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਕਹਿੰਦੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਲਾਈਵ ਸੁਣਦੇ ਪਏ ਹਾਂ ਔਰ ਸਾਨੂੰ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਔਰ ਤੁਹਾਡੀ ਹਾਜ਼ਰੀ ਜਿਹੜੀ ਹੈ ਦੇਖੋ ਜੀ ਅਸੀਂ ਲਵਾਤੀ ਹੈ। ਔਰ ਗੀਤ ਜਿਹੜਾ ਹੁਣ ਮੈਂ ਚਲਾਉਣ ਜਾ ਰਿਹਾ ਨਾ, ਇਹ ਸਾਰਿਆਂ ਦੀ ਜਿਹੜੀ ਪੁਰਜ਼ੋਰ ਫਰਮਾਇਸ਼ ਹੈ। ਪੁਰਜ਼ੋਰ ਮਤਲਬ ਇਹ ਕਹਿੰਦੇ ਕਿ ਇਹ ਗੀਤ ਤਾਂ ਤੁਸੀਂ ਚਲਾਉਣਾ ਹੀ ਚਲਾਉਣਾ ਹੈ। ਉਹ ਗੀਤ ਹੈ ਜੀ ਹਰਭਜਨ ਮਾਨ ਹੋਰਾਂ ਦਾ ਗਾਇਆ ਹੋਇਆ। ਹਰਭਜਨ ਮਾਨ ਨਾ ਕਿ ਇੱਕ ਸਿੰਗਰ ਬਲਕਿ ਇੱਕ ਚੰਗੇ ਐਕਟਰ ਔਰ ਡਾਇਰੈਕਟਰ ਵੀ, ਜਿਨ੍ਹਾਂ ਨੇ ਪੰਜਾਬੀਅਤ ਨੂੰ ਜਾਂ ਪੰਜਾਬੀ ਫਿਲਮਾਂ ਨੂੰ ਇੱਕ ਵਾਰੀ ਫਿਰ ਅਰਸ਼ਾਂ ਤੋਂ ਹੋਰ ਉੱਪਰ ਲੈ ਕੇ ਗਏ, ਫਰਸ਼ ਤੋਂ ਅਰਸ਼ 'ਤੇ ਲਿਆਉਣ ਵਾਸਤੇ ਇਹਨਾਂ ਨੇ ਬਹੁਤ ਜ਼ੋਰ ਲਾਇਆ ਔਰ ਪੰਜਾਬੀ ਇੰਡਸਟਰੀ, ਪੰਜਾਬੀ ਇਹਨਾਂ ਨੂੰ ਵਾਪਸ ਲਿਆਂਦਾ। ਇਹਨਾਂ ਦਾ ਹੀ ਗਾਇਆ ਹੋਇਆ ਗੀਤ ਹੈ। ਇਸ ਗੀਤ ਨੂੰ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕਰਨ ਜਾ ਰਿਹਾ ਅਤੇ ਆਓ ਫਿਰ ਸੁਣੀਏ ਹਰਭਜਨ ਮਾਨ ਹੋਰਾਂ ਦਾ ਗਾਇਆ ਇਹ ਗੀਤ।

ਜੀ ਸਰੋਤਿਓ, ਸਾਡੇ ਸਾਰੇ ਹੀ ਸੰਦੇਸ਼ ਤੁਹਾਡੇ ਲਈ ਬਹੁਤ ਜ਼ਰੂਰੀ ਹੁੰਦੇ ਨੇ ਔਰ ਇਹਨਾਂ ਨੂੰ ਸੁਣੋ ਔਰ ਇਹਨਾਂ 'ਤੇ ਅਮਲ ਕਰੋ। ਸਾਡੇ ਵੱਖ ਵੱਖ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਏ ਜਾਂਦੇ ਨੇ, ਉਹਨਾਂ ਨੂੰ ਵੀ ਆਪਣਾ ਪਿਆਰ ਦਿਓ, ਜਿਵੇਂ ਕਿ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਨੂੰ ਆਪਣਾ ਪ੍ਰੋਗਰਾਮ ਜਿਹੜਾ ਇਹਨੂੰ ਪਿਆਰ ਦੇ ਰਹੇ ਹੋ। ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ ਇੰਜੀਨੀਅਰ ਅਮਨਜੋਤ ਅਤੇ ਉਹਨਾਂ ਦੇ ਨਾਲ ਰਮਨਜੋਤ ਸਿੰਘ ਸੱਪਲ ਜੁੜ ਗਏ ਨੇ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਕਰਨ ਦੇ ਲਈ। ਮੰਡੀ ਲਦੂਕਾ ਫਾਜ਼ਿਲਕਾ ਤੋਂ ਵਰਿੰਦਰ ਕਾਲੜਾ, ਰਕੇਸ਼, ਪ੍ਰੇਕਸ਼ਿਤ, ਪ੍ਰਾਚੀ ਅਤੇ ਸਾਰਾ ਦਾ ਸਾਰਾ ਕਾਲੜਾ ਪਰਿਵਾਰ ਜੁੜ ਗਿਆ।

ਲਾਂਘਾਓ ਜੀ, ਕਾਲੜਾ ਪਰਿਵਾਰ ਵਾਲੇ ਸਾਰੇ ਵਾਸੀਓ ਤੁਸੀਂ ਵੀ ਲਾਂਘਾਓ। ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ, ਬਲਜੀਤ, ਔਰ ਕਹਿੰਦੇ ਨੇ ਕੈਨੇਡਾ ਤੋਂ ਜਗਤਾਰ ਜੱਗਾ, ਦਿਸ਼ਾ, ਔਰ ਉਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਇਹਨਾਂ ਦੇ ਜਿਹੜੇ ਸਾਥੀ ਨੇ, ਇਹ ਮੁਕਤਸਰ ਪਿੰਡ ਮੋਲਾਂ ਤੋਂ ਜੁੜੇ ਹੋਏ ਨੇ। ਬਹੁਤ ਬਹੁਤ ਸ਼ੁਕਰੀਆ ਜੀ ਇਸ ਮੈਸੇਜ ਨੂੰ ਕਰਨ ਦੇ ਲਈ। ਫਰੈਂਡ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ, ਬਲਵਿੰਦਰ ਸੋਢੀ, ਚੰਡੀਗੜ੍ਹ ਤੋਂ ਯਸ਼ ਕੁਮਾਰ ਵਰਮਾ, ਸ਼ੁਕਰੀਆ ਜੀ ਮੈਸੇਜ ਕਰਨ ਦੇ ਲਈ। ਪਿੰਡ ਘਮੰਡੀਆਂ ਸੂਰਤਗੜ੍ਹ ਤੋਂ ਜਗਦੀਸ਼, ਟੁਕੀਆ, ਪ੍ਰਮਿਲਾ, ਜੋਤੀ, ਸਰਿਤਾ, ਤਮੰਨਾ, ਸਚਿਨ, ਵਿਸ਼ਨੂੰ, ਸ਼ਿਵਮ, ਟੁਕੀਆ, ਇਹ ਕਹਿੰਦੇ ਨੇ ਜੀ ਗੀਤ ਕੋਈ ਵੀ ਚਲਾ ਦਿਓ ਪਰ ਮੈਸੇਜ ਜ਼ਰੂਰ ਸ਼ਾਮਿਲ ਕਰ ਲੈਣਾ। ਕਰ ਲਿਆ ਜੀ ਮੈਸੇਜ ਸ਼ਾਮਿਲ ਤੁਹਾਡਾ। ਉੱਤਮ ਨਗਰ ਦਿੱਲੀ ਤੋਂ ਬੋਧਰਾਜ ਖੋਰਵਾਲ, ਕਮਲਾ ਰਾਣੀ, ਗੀਤਿਕਾ ਖੋਰਵਾਲ, ਭਾਨੂ ਪ੍ਰਕਾਸ਼ ਕਹਿੰਦੇ ਆਪਕੀ ਪਸੰਦ ਕਾ ਕੋਈ ਵੀ ਪੰਜਾਬੀ ਗੀਤ ਸੁਣਵਾ ਦੀਜੀਏ। ਜ਼ਰੂਰ ਜੀ ਪੰਜਾਬੀ ਗੀਤ ਤੁਹਾਨੂੰ ਜ਼ਰੂਰ ਸੁਣਾਵਾਂਗੇ, ਤੁਹਾਨੂੰ ਸਾਰਿਆਂ ਨੂੰ ਪੰਜਾਬੀ ਗੀਤ ਚੰਗੇ ਲੱਗਦੇ ਨੇ ਔਰ ਇਹ ਪ੍ਰੋਗਰਾਮ ਵੀ ਪੰਜਾਬੀ ਗੀਤਾਂ ਦਾ ਹੈ। ਪਿੰਡ ਇਸਲਾਮਵਾਲਾ ਫਾਜ਼ਿਲਗਾਹ ਤੋਂ ਸੋਨ ਲਾਲ ਰਾਠੀ, ਓਮ ਪ੍ਰਕਾਸ਼, ਸ਼ਗੁਨ, ਲਵ ਕੁਸ਼, ਛਤਰਪਾਲ ਸਿੰਘ, ਰਜਿੰਦਰ ਸਿੰਘ, ਬੱਬੂ ਸਿੰਘ, ਕਾਕਾ ਪੱਟੀ, ਪਿੰਡ ਕਮਾਲ ਵਾਲੇ ਤੋਂ ਗੁਰਮੈਲ ਸਿੰਘ ਵਿਰਕ, ਔਰ ਕਹਿੰਦੇ ਨੇ ਸਾਰੀ ਦੀ ਸਾਰੀ ਆਕਾਸ਼ਵਾਣੀ ਦੀ ਟੀਮ ਦਾ ਸੋਹਣੇ ਸੋਹਣੇ ਪ੍ਰੋਗਰਾਮ ਪੇਸ਼ ਕਰਨ ਲਈ ਬਹੁਤ ਬਹੁਤ ਧੰਨਵਾਦ। ਧੰਨਵਾਦ ਤੁਹਾਡਾ ਵੀ, ਇਹ ਸੋਹਣਾ ਸੋਹਣਾ ਮੈਸੇਜ ਭੇਜਣ ਦੇ ਲਈ। ਆਓ ਜੀ ਫਿਰ ਹੁਣ ਅਗਲੇ ਗੀਤ ਵੱਲ ਨੂੰ ਚੱਲੀਏ ਔਰ ਅਗਲਾ ਗੀਤ ਜਿਹੜਾ ਚਲਾਉਣ ਜਾ ਰਿਹਾ ਉਹਦੀ ਜਿਹੜੀ ਫਰਮਾਇਸ਼ ਤੁਸੀਂ ਸਾਰਿਆਂ ਨੇ ਕੀਤੀ ਹੈ ਉਹ ਹੈ ਜੀ ਗੀਤ ਗਾਇਆ ਕਮਲ ਹੀਰ ਹੋਰਾਂ ਦਾ। ਅਤੇ ਆਓ ਫਿਰ ਕਮਲ ਹੀਰ ਨੂੰ ਮਾਰਦੇ ਹਾਂ ਹਾਕ ਔਰ ਕਹਿੰਦੇ ਹਾਂ ਕਿ ਮਨੋਰੰਜਨ ਦੇ ਲਈ ਤੁਹਾਡੀ ਫਰਮਾਇਸ਼ ਆਈ ਹੈ ਅਤੇ ਆ ਜਾਓ

और ਤੁਸੀਂ ਕਿਹਨੂੰ ਯਾਦ ਕਰਕੇ ਹੱਸਦੇ ਹੋ? ਮੈਨੂੰ ਪਤਾ ਹੈ ਤੁਸੀਂ ਇਹ ਯਾਦ ਕਰਕੇ ਹੱਸ ਰਹੇ ਹੋ ਕਿ ਤੁਹਾਡਾ ਮੈਸੇਜ ਕਦੋਂ ਪੜਿਆ ਜਾਏਗਾ। ਲਓ ਜੀ ਮੈਸੇਜ ਪੜ੍ਹ ਦਿੱਤਾ ਤੁਹਾਡਾ। ਸਦਰ ਬਾਜ਼ਾਰ ਕੁਰਵਾਲੀ ਤੋਂ ਅਨਿਲ ਕੁਮਾਰ ਵਰਮਾ, ਮਾਇਆ ਦੇਵੀ ਵਰਮਾ, ਰਾਹੁਲ ਵਰਮਾ, ਵਿਨੀਤ ਕੁਮਾਰ ਅਤੇ ਸੋਨਮ ਵਰਮਾ। ਟਾਲੀਵਾਲਾ ਬੋਦਲਾ, ਜ਼ਿਲ੍ਹਾ ਫਾਜ਼ਿਲਗਾ ਤੋਂ ਅਮੀਰ ਚੰਦ, ਨਵਦੀਪ, ਚਥਰਥ, ਅਰਨਵ, ਲਾਜਵੰਤੀ, ਅਨੀਤਾ ਅਤੇ ਇਹਨਾਂ ਦਾ ਸਾਰਾ ਪਰਿਵਾਰ ਜੁੜਿਆ ਹੋਇਆ ਜੀ। ਆਇਆਂ ਨੂੰ ਜੀ ਇਸੇ ਤਰ੍ਹਾਂ ਮੈਸੇਜ ਕਰਦੇ ਰਹੋ। ਔਰ ਅਗਲੇ ਮੈਸੇਜ ਦੇ ਵਿੱਚ ਸਾਡੇ ਨਾਲ ਜੁੜ ਗਏ ਨੇ ਬਹੁਤ ਸਾਰੇ ਸਾਥੀ। ਔਰ ਸਾਥੀਓ, ਜਦੋਂ ਤੁਸੀਂ ਇੱਕ ਮੈਸੇਜ ਕਰਦੇ ਹੋ ਤਾਂ ਦੂਜੇ ਮੈਸੇਜ ਨੂੰ ਨਾ ਕਰਿਆ ਕਰੋ, ਇੱਕੋ ਹੀ ਮੈਸੇਜ ਰਹਿਣ ਦਿਆ ਕਰੋ, ਨਹੀਂ ਤਾਂ ਉਹ ਬਲੌਕ ਹੋ ਜਾਂਦਾ ਹੈ। ਜਾਂ ਅਗਰ ਤੁਹਾਡਾ ਨਾਮ ਦੁਬਾਰਾ ਆ ਜਾਂਦਾ ਤਾਂ ਫਿਰ ਅਗਲੀ ਵਾਰੀ ਜਿਹੜਾ ਕੰਪਿਊਟਰ ਹੈ ਉਹ ਮੈਸੇਜ ਦੁਬਾਰਾ ਸ਼ੋ ਨਹੀਂ ਕਰੇਗਾ ਸਾਨੂੰ ਅਗਲੇ ਪ੍ਰੋਗਰਾਮ 'ਚ ਵੀ। ਮਜਰੂ ਦੇ ਟਿੱਲੇ ਤੋਂ ਕਮਲ, ਮਧੂ, ਸਾਗਰ, ਉਮੰਗ, ਆਕਾਂਕਸ਼ਾ, ਗੁੜੀਆ ਮਾਹੀ ਅਤੇ ਇਸ਼ਤਾ ਅਰੋੜਾ, ਇਹ ਸਾਰੇ ਜੁੜ ਗਏ ਨੇ ਜੀ। ਆਇਆਂ ਨੂੰ ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹੋ। ਪਿੰਡ ਸਾਵਤ ਖੇੜਾ ਨੇੜੇ ਮੰਡੀ ਡੱਬਵਾਲੀ ਤੋਂ ਕਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲਿੰਦਰ ਕੁਮਾਰ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਜਿਹੜੇ ਨੇ ਸਾਡੇ ਨਾਲ ਜੁੜੇ ਨੇ, ਸ਼ੁਕਰੀਆ ਬਹੁਤ ਬਹੁਤ। ਜਸਪਾਲ, ਵੀਨਾ, ਸੁਰਿੰਦਰ, ਮਨਦੀਪ, ਡਿੰਪਲ, ਯੁਵਰਾਜ, ਹੈਪੀ ਅਤੇ ਸ਼ਿਵਾਏ, ਇਹ ਜੁੜ ਗਏ ਨੇ ਸਾਊਥ ਐਵੇਨਿਊ ਅਬੋਹਰ ਤੋਂ। ਔਰ ਗੀਤ ਇਹਨਾਂ ਨੇ ਸਤਿੰਦਰ ਸਰਤਾਜ ਦਾ ਕਿਹਾ ਸੀ, ਉਹ ਤਾਂ ਆਪਾਂ ਸ਼ੁਰੂਆਤ ਦੇ ਵਿੱਚ ਚਲਾ ਦਿੱਤਾ। ਨੇੜੇ ਬੱਸ ਅੱਡਾ, ਪਿੰਡ ਬੁਰਜ, ਹਨੂੰਮਾਨਗੜ੍ਹ, ਜ਼ਿਲ੍ਹਾ ਫਾਜ਼ਿਲਗਾ, ਅਮਨ ਵਰਮਾ, ਰਮਨ ਨਾਲ ਇਹਨਾਂ ਦੇ ਦਿਵਿਆਂਸ਼ ਵਰਮਾ, ਸਿਦਕ ਵਰਮਾ ਅਤੇ ਡਾਕਟਰ ਮਦਨ ਲਾਲ ਵਰਮਾ, ਸਮੂਹ ਵਰਮਾ ਪਰਿਵਾਰ ਕਹਿੰਦੇ ਧਮਕ ਜਲੰਧਰ ਪੈਂਦੀ ਦੇ ਵਿੱਚ ਅਸੀਂ ਵੀ ਧਮਕ ਪਾਉਣ ਆ ਗਏ ਹਾਂ। ਆ ਜਾਓ ਜੀ ਆ ਜਾਓ। ਪਿੰਡ ਬਾਂਡੀਵਾਲਾ ਫਾਜ਼ਿਲਕਾ ਤੋਂ ਕ੍ਰਿਆਂਸ਼ ਬਗੜੀਆ, ਯੋਗੇਸ਼ ਬਗੜੀਆ, ਓਮ ਬਗੜੀਆ, ਬੇਬੀ ਗਰਮਾ, ਰਜਤ ਅਤੇ ਮਨੀਸ਼ ਚੌਧਰੀ, ਇਹ ਵੀ ਜੁੜ ਗਏ ਨੇ ਜੀ। ਔਰ ਇਹ ਜਿਹੜਾ ਪ੍ਰੋਗਰਾਮ ਹੈ ਇਹ ਹੈ ਪੰਜਾਬੀ ਗੀਤਾਂ ਦਾ ਪ੍ਰੋਗਰਾਮ, ਅਤੇ ਪੰਜਾਬੀ ਗੀਤਾਂ ਦੀ ਫਰਮਾਇਸ਼ ਕਰੋ। ਮਨਜੀਤ ਕੌਰ, ਦੀਪਿੰਦਰ, ਪੋਤਾ ਗੁਰਸ਼ਬਦ, ਜੀਤ ਸਿੰਘ ਘੁੜਿਆਣਾ ਔਰ ਸਮੂਹ ਬਰਾੜ ਪਰਿਵਾਰ, ਇਹ ਜੁੜ ਗਏ ਨੇ ਜੀ ਸਾਡੇ ਨਾਲ ਮਲੋਟ ਤੋਂ, ਯਾਨੀ ਜ਼ਿਲ੍ਹਾ ਫਾਜ਼ਿਲਗਾ ਦੀ ਇਹ ਗੱਲ ਕਰ ਰਹੇ ਨੇ। ਔਰ ਕਹਿੰਦੇ ਨੇ ਕੋਈ ਵੀ ਗੀਤ ਚਲਾ ਦਿਓ, ਗੀਤ ਚਲਾ ਦਾਂਗੇ ਜ਼ਰੂਰ, ਤੁਸੀਂ ਫਰਮਾਇਸ਼ ਕੀਤੀ ਹੈ ਜ਼ਰੂਰ ਚਲਾਵਾਂਗੇ। ਹਰਜਿੰਦਰ ਛਿੰਦਾ, ਜਸਵੀਰ, ਜੱਸੀ, ਸੀਤਾ ਅਤੇ ਗੀਤਾ, ਇਹ ਵੀ ਸਾਡੇ ਨਾਲ ਜੁੜ ਗਏ ਨੇ। ਔਰ ਇਹਨਾਂ ਸਾਰਿਆਂ ਦੀ ਜਿਹੜੀ ਮਿਲੀ ਜੁਲੀ ਫਰਮਾਇਸ਼ ਹੈ ਨਾ, ਉਹ ਕਹਿੰਦੇ ਨੇ ਸਾਨੂੰ ਗੀਤ ਕੋਈ ਸੁਣਾ ਦਿਓ ਮਨਮੋਹਨ ਵਾਰਿਸ ਹੋਰਾਂ ਦਾ। ਅਤੇ ਲਓ ਜੀ, ਪਹਿਲੇ ਕਮਲ ਹੀਰ ਦੀ ਵਾਰੀ ਸੀ, ਹੁਣ ਆਈ ਹੈ ਮਨਮੋਹਨ ਵਾਰਿਸ ਹੋਰਾਂ ਦੀ ਵਾਰੀ। ਅਤੇ ਆਓ ਫਿਰ ਮਨਮੋਹਨ ਵਾਰਿਸ ਨੂੰ ਵੀ ਆਵਾਜ਼ ਮਾਰ ਲਈਏ, ਕਿਉਂਕਿ ਇਹ ਗੀਤ ਲੈ ਕੇ ਆ ਰਹੇ ਨੇ ਮਨਮੋਹਨ ਵਾਰਿਸ।

0: ਜੇ ਇਸੇ ਹੀ ਗੀਤ ਦੇ ਨਾਲ ਹੁਣ ਧਮਕ ਜਲੰਧਰ ਪੈਂਦੀ ਹੈ, ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਆਪਣੇ ਦੋਸਤ ਗੌਰਵ ਨੂੰ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ ਦਿਓ ਇਜਾਜ਼ਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ਡੀ ਆਰ ਐਮ 864 ਕਿਲੋ ਹਰਟਸ, ਐਫ ਐਮ ਬੈਂਡ 100.8 ਮੈਗਾ ਹਰਟਸ, ਐਫ ਐਮ ਬੈਂਡ 100.9 ਮੈਗਾ ਹਰਟਸ, ਐਫ ਐਮ ਬੈਂਡ 103.6 ਮੈਗਾ ਹਰਟਸ ਅਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਟੂਡੀਓ ਘੜੀ ਦੇ ਮੁਤਾਬਕ ਦੁਪਹਿਰ ਦੇ 12 ਵੱਜ ਰਹੇ ਨੇ ਅਤੇ ਆਓ ਹੁਣ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਸਾਡੇ ਦਿੱਲੀ ਕੇਂਦਰ, ਜਿੱਥੋਂ ਤੁਸੀਂ ਸੁਣੋਗੇ ਸਮਾਚਾਰ ਹਿੰਦੀ ਦੇ ਵਿੱਚ। ਕੁਝ ਪਲ ਦਾ ਇੰਤਜ਼ਾਰ ਅਤੇ ਫਿਰ ਹੋਣਗੇ ਸਮਾਚਾਰ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਵਿਸ਼ਾਲ ਸ਼ਰਮਾ। राष्ट्रपति द्रौपदी मुर्मू ने आज राष्ट्रपति भवन में आदिवासी छात्रवृत्ति प्राप्त करने वालों से बात की। इस अवसर पर राष्ट्रपति उपस्थित लोगों को संबोधित कर रही हैं। आइए सुनते हैं उनका संबोधन।
2: मैं हमेशा कहती हूँ

0: नमस्कार।
1: प्रोग्राम ਵਸਦੇ ਵੇੜੇ ਲੈ ਕੇ ਕੋਮਲ ਹਾਜ਼ਰ
0: ਜੀ, ਕੋਮਲ ਦੇ ਨਾਲ ਮੈਂ ਪੂਨਮ ਵੀ ਹਾਜ਼ਰ
1: ਜੀ। ਤੇ ਪੂਨਮ ਜੀ, ਕੀ ਹਾਲ ਚਾਲ ਨੇ? ਤੇ ਆਪਾਂ ਸਰੋਤਿਆਂ ਦੇ ਵੀ ਹਾਲ ਚਾਲ ਪੁੱਛਣ ਹਾਜ਼ਰ ਹੋ ਗਏ ਆ
0: ਜੀ। ਬਿਲਕੁਲ, ਤੇ ਉਮੀਦ ਹੈ ਕਿ ਹਾਲ ਚਾਲ ਉਹਨਾਂ ਦੇ ਵੀ ਦਰੁਸਤ ਹੋਣਗੇ। ਤੇ ਦੇਖੋ, ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਨੇ, ਘਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ, ਤੇ ਆਪਸ 'ਚ ਸਭ ਬੱਚੇ ਰਿਸ਼ਤੇਦਾਰ ਮਿਲ ਜੁਲ ਰਹੇ ਨੇ, ਘੁੰਮਣ ਦਾ ਪਲਾਨ ਬਣਾ ਰਹੇ ਨੇ। ਅਤੇ ਜਦੋਂ ਵੀ ਜੂਨ ਦਾ ਮਹੀਨਾ ਸ਼ੁਰੂ ਹੁੰਦਾ ਹੈ ਨਾ, ਇਸ ਤਰ੍ਹਾਂ ਦਾ ਮਾਹੌਲ ਹਰ ਘਰ ਦੇ ਵਿੱਚ ਦੇਖਿਆ ਜਾ ਸਕਦਾ।
1: ਬਿਲਕੁਲ ਪੂਨਮ, ਕਿਉਂਕਿ ਬੱਚੇ ਜਦੋਂ ਘਰ ਹੁੰਦੇ ਨੇ ਨਾ, ਤੇ ਉਹਨਾਂ ਦਾ ਸਾਰਾ ਦਿਨ ਦਾ ਇੱਕ ਸ਼ਡਿਊਲ ਹੁੰਦਾ। ਉਹ ਸ਼ਡਿਊਲ ਕੀ ਹੁੰਦਾ ਹੈ ਕਿ ਕੋਈ ਨਾ ਕੋਈ ਡਿਮਾਂਡ ਚੱਲਦੀ ਰਹਿੰਦੀ ਹੈ
0: ਜੀ
1: ਕਿ ਹੁਣ ਇਹ ਚਾਹੀਦਾ, ਹੁਣ ਉਹ ਚਾਹੀਦਾ। ਕਈ ਵਾਰੀ ਆਪਸ ਵਿੱਚ ਲੜਾਈ ਚੱਲਦੀ ਰਹਿੰਦੀ ਹੈ, ਅਤੇ ਮਾਵਾਂ ਇਹ ਕਹਿੰਦੀਆਂ ਨੇ ਕਿ ਟੀਚਰਾਂ ਇੰਨੇ ਇੰਨੇ ਬੱਚੇ ਕਲਾਸ 'ਚ ਸਾਂਭ ਲੈਂਦੀਆਂ ਨੇ, ਸਾਡੇ ਕੋਲੋਂ ਇੱਕ ਇੱਕ ਦੋ ਦੋ ਬੱਚੇ ਨਹੀਂ ਸੰਭਾਲੇ ਜਾਂਦੇ।
0: ਬਿਲਕੁਲ, ਇਹ ਜਿਹੜਾ ਚਾਅ ਹੁੰਦਾ ਹੈ ਨਾ ਜੂਨ ਦੇ ਪਹਿਲੇ ਹਫ਼ਤੇ ਜਦੋਂ ਸ਼ੁਰੂ ਹੁੰਦਾ ਹੈ, ਮੈਨੂੰ ਤਾਂ ਲੱਗਦਾ ਦੂਸਰੇ ਹਫ਼ਤੇ ਤੱਕ ਆਉਂਦੇ ਆਉਂਦੇ ਉਹ ਚਾਹ ਜਿਹੜਾ ਹੈ ਉਹ ਮੱਠਾ ਪੈਣ ਲੱਗ ਜਾਂਦਾ। ਫਿਰ ਸਾਰੀਆਂ ਮਾਵਾਂ ਸੋਚਦੀਆਂ ਹੋਣਗੀਆਂ ਕਿ ਇਹ ਛੁੱਟੀਆਂ ਖਤਮ ਕਦੋਂ ਹੋਣਗੀਆਂ। ਬੱਚਿਆਂ ਦੇ ਨਾਲ ਹੀ ਰੌਣਕ ਹੁੰਦੀ ਹੈ, ਪਰ ਬੱਚੇ ਕਈ ਵਾਰ ਬਾਕੀ ਇੰਨੀਆਂ ਸ਼ਰਾਰਤਾਂ ਕਰਦੇ ਨੇ ਕਿ ਉਸ ਦੇ ਨਾਲ ਜਿਹੜੀਆਂ ਮਾਵਾਂ ਨੇ ਉਹ ਪਰੇਸ਼ਾਨ ਤਾਂ ਹੋ ਹੀ ਜਾਂਦੀਆਂ ਨੇ। ਪਰ ਇਹ ਉਹ ਸਮਾਂ ਵੀ ਹੈ ਛੁੱਟੀਆਂ ਦਾ, ਦੇਖੋ ਕੋਮਲ ਜੀ, ਕਿ ਜਿਸ ਨੂੰ ਅਸੀਂ ਬਹੁਤ ਹੀ ਬਣਾ ਸਕਦੇ ਹਾਂ ਰਚਨਾਤਮਕ, ਅਤੇ ਬਹੁਤ ਸਾਰੀ ਚੀਜ਼ਾਂ ਸਿੱਖ ਸਕਦੇ ਹਾਂ, ਬੱਚਿਆਂ ਨੂੰ ਸਿਖਾ ਸਕਦੇ ਹਾਂ।
1: ਬਿਲਕੁਲ ਪੂਨਮ, ਜੇ ਬੱਚਿਆਂ ਨੂੰ ਇਸ ਰਸਤੇ 'ਤੇ ਪਾਤਾ ਜਾਏ ਨਾ, ਜਿਵੇਂ ਤੁਸੀਂ ਦੱਸਿਆ ਕਿ ਕੋਈ ਨਵੀਂ ਚੀਜ਼ ਸਿਖਾਉਣੀ ਹੈ, ਕੋਈ ਖੇਡ ਲਈ ਸਿਖਾ ਦਿਉ ਜਾਂ ਉਹਨਾਂ ਦੇ ਸ਼ੌਂਕ ਦੀ ਕੋਈ ਚੀਜ਼ ਸਿਖਾ ਦਿਉ, ਤਾਂ ਬੱਚੇ 2-4 ਘੰਟੇ ਲਈ ਬਾਹਰ ਜਾਂਦੇ ਨੇ, ਉਹ ਚੀਜ਼ ਸਿੱਖਦੇ ਨੇ ਔਰ ਆਸ ਪਾਸ ਹੋਰ ਕਈ ਲੋਕਾਂ ਨੂੰ ਮਿਲਦੇ ਨੇ, ਉਹਦੇ ਨਾਲ ਉਹਨਾਂ ਦੀ ਕੌਨਫੀਡੈਂਸ ਵੀ ਬੂਸਟਅਪ ਹੁੰਦਾ ਅਤੇ ਨਵੀਂ ਨਵੀਂ ਚੀਜ਼ਾਂ ਵੀ ਉਹ ਸਿੱਖ ਕੇ ਆਉਂਦੇ ਨੇ। ਇਹਦਾ ਬਹੁਤ ਫਾਇਦਾ ਹੋ ਸਕਦਾ।
0: ਦੇਖੋ, ਗਰਮੀਆਂ ਦੀਆਂ ਛੁੱਟੀਆਂ ਦਾ ਜਦੋਂ ਜ਼ਿਕਰ ਆਉਂਦਾ ਨਾ, ਸਾਡੇ ਜ਼ਿਹਨ ਦੇ ਵਿੱਚ ਸਾਡੀਆਂ ਯਾਦਾਂ ਵੀ ਤਾਜ਼ੀਆਂ ਹੋ ਜਾਂਦੀਆਂ ਨੇ। ਜਦੋਂ ਸਕੂਲ ਦੇ ਵਿੱਚ ਗਰਮੀ ਦੀਆਂ ਛੁੱਟੀਆਂ ਹੁੰਦੀਆਂ ਸੀ ਤਾਂ ਮੋਬਾਈਲ ਤਾਂ ਨਹੀਂ ਹੁੰਦਾ ਸੀ, ਮੋਬਾਈਲ ਇੰਟਰਨੈਟ, ਅਤੇ ਇੱਕ ਜੋ ਘਰ ਦੇ ਵਿੱਚ ਬਿਜਲੀ ਹੁੰਦੀ ਸੀ ਉਹ ਵੀ ਕਈ ਵਾਰੀ ਗਾਇਬ ਹੁੰਦੀ ਸੀ, ਅਤੇ ਖੁੱਲ੍ਹੇ ਕਮਰਿਆਂ ਦੇ ਵਿੱਚ ਖੁੱਲ੍ਹੀ ਹਵਾ ਤਾਜ਼ੀ ਜਦੋਂ ਮਿਲਦੀ ਸੀ ਤਾਂ ਨੀਂਦ ਵੀ ਆ ਜਾਂਦੀ ਸੀ, ਹੋਮਵਰਕ ਵੀ ਕਰ ਲੈਂਦੇ ਸੀ, ਪਹਿਲਾਂ ਹੀ ਮੁਕਾ ਲੈਂਦੇ ਸੀ, ਅਤੇ ਜਿਨ੍ਹਾਂ ਨੇ ਨਾਨੀ ਦੇ ਘਰ ਮਾਸੀ ਦੇ ਘਰ ਜਾਣਾ ਹੁੰਦਾ ਸੀ ਉਹ ਹੋਮਵਰਕ ਪਹਿਲਾਂ ਮੁਕਾ ਕੇ ਵਿਹਲੇ ਹੋ ਜਾਂਦੇ ਸਨ, ਅਤੇ ਕਈਆਂ ਦਾ ਕੰਮ ਤਾਂ ਲਾਸਟ ਤੱਕ ਵੀ ਨਹੀਂ ਮੁੱਕਦਾ ਸੀ।
1: ਬਿਲਕੁਲ, ਔਰ ਉਹ ਪੈਂਡਿੰਗ ਵੀ ਚਲਾ ਜਾਂਦਾ ਸੀ। ਅਤੇ ਅੱਛਾ, ਕੰਮ ਖਤਮ ਕਰਨ ਦੇ ਵਿੱਚ ਤਾਂ ਕਈਆਂ ਦੀ ਹੈਲਪ ਚਾਹੀਦੀ ਹੁੰਦੀ ਹੈ, ਮੰਮੀ ਮੇਰੇ ਨਾਲ ਬੈਠੇ ਤਾਂ ਆਪਾਂ ਕੰਮ ਕਰਾਂਗੇ, ਜਾਂ ਕਈ ਤਰ੍ਹਾਂ ਦੇ ਐਸੇ ਬਹਾਨੇ ਵੀ ਬਹੁਤ ਸਾਰੇ ਬਣਾਉਂਦੇ ਨੇ ਬੱਚੇ, ਬਟ ਇਹਦੇ ਨਾਲ ਨਾਲ ਜਿਨ੍ਹਾਂ ਨੇ ਕਰਨਾ ਉਹਨਾਂ ਨੇ ਫਟਾਫਟ ਕੰਮ ਖਤਮ ਵੀ ਕਰ ਲੈਣਾ ਅਤੇ ਛੁੱਟੀਆਂ ਇੰਜੋਏ ਕਰਨ, ਕਿਸੇ ਕਿਧਰ ਇੱਧਰ ਉੱਧਰ ਛੁੱਟੀਆਂ ਮਨਾਉਣ ਵੀ ਚਲੇ ਜਾਣਾ ਹੁੰਦਾ।
0: ਮਾਂ ਬਾਪ ਦਾ ਫਰਜ਼ ਬਣਦਾ ਹੈ ਕਿ ਬੱਚਿਆਂ ਨੂੰ ਕੁਝ ਰਚਨਾਤਮਕ ਕੰਮ ਕਰਵਾਉਣ, ਅਤੇ ਨਾ ਸਿਰਫ ਕਰਵਾਉਣ ਬਲਕਿ ਖੁਦ ਵੀ ਉਹਨਾਂ ਦੇ ਨਾਲ ਮਿਲ ਕੇ ਕਰਨ, ਕਿਉਂਕਿ ਜਦੋਂ ਅਸੀਂ ਬੱਚਿਆਂ ਨੂੰ ਸਿਰਫ ਇੰਸਟਰਕਸ਼ਨਸ ਹੀ ਦਿੰਦੇ ਰਹਿੰਦੇ ਹਾਂ ਨਾ ਕਿ ਤੂੰ ਇਹ ਕਰ ਲਾ, ਉਹ ਕਿਉਂ ਨਹੀਂ ਕਰ ਰਿਹਾ, ਇਹ ਕਿਉਂ ਕਰ ਰਿਹਾ, ਤਾਂ ਬੱਚੇ ਨਹੀਂ ਮੰਨਦੇ। ਬੱਚੇ ਉਦੋਂ ਜ਼ਿਆਦਾ ਮੰਨਦੇ ਨੇ, ਉਦੋਂ ਜ਼ਿਆਦਾ ਸਿੱਖਦੇ ਨੇ ਜਦੋਂ ਉਹਨਾਂ ਦੇ ਸਾਹਮਣੇ ਖੁਦ ਤੁਸੀਂ ਉਦਾਹਰਣ ਬਣ ਕੇ ਪੇਸ਼ ਆਓ। ਸੋ ਗੱਲ ਕਹਿਣ ਦੀ ਇਹ ਹੈ ਕਿ ਤੁਸੀਂ ਵੀ ਨਾਲ ਮਿਲ ਕੇ ਉਹਨਾਂ ਦੇ ਨਾਲ ਗਾਰਡਨਿੰਗ ਕਰੋ, ਪੇਂਟਿੰਗ ਕਰੋ, ਕੁਕਿੰਗ ਕਰੋ, ਕੁਛ ਵੀ ਕਰੋ, ਪਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਅਸੀਂ ਬੱਚਿਆਂ ਨੂੰ ਮੋਬਾਈਲ ਦੇਖਣ ਤੋਂ ਰੋਕੀਏ ਅਤੇ ਖੁਦ ਉਹਨਾਂ ਦੇ ਸਾਹਮਣੇ ਮੋਬਾਈਲ ਚਲਾਈਏ।
1: ਇਹ ਇਹ ਬਹੁਤ ਵੱਡੀ ਗੱਲ ਕੀਤੀ ਤੁਸੀਂ। ਸੱਚੀ ਗੱਲ ਤਾਂ ਐਵੇਂ ਕਿ ਮਾਂ ਬਾਪ ਨਾ ਬੱਚਿਆਂ ਤੰਗ ਨਾ ਕਰਨ, ਚੱਲ ਮੋਬਾਈਲ ਲੈ ਕੇ ਬੈਠੇ ਰਹਿਣ, ਅਤੇ ਉਹਨਾਂ ਨੂੰ ਮੋਬਾਈਲ ਦੇ ਦਿੰਦੇ ਨੇ ਔਰ ਕਈ ਕਈ ਘੰਟੇ ਲੈ ਕੇ ਬੈਠੇ ਰਹਿੰਦੇ ਨੇ, ਉਹਨਾਂ ਨੂੰ ਪਰਵਾਹ ਵੀ ਨਹੀਂ ਹੁੰਦੀ, ਨਾ ਉਹਨਾਂ ਨੇ ਆਪਣੇ ਖਾਣ ਦਾ ਧਿਆਨ ਕਰਨਾ, ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ, ਰੋਟੀ ਵੀ ਨਾ ਮਿਲੇ, ਮੋਬਾਈਲ ਮਿਲ ਜਾਏ ਅਤੇ ਉਹਦੇ 'ਚ ਉਹ ਖੁਸ਼ ਰਹਿੰਦੇ ਨੇ। ਅਤੇ ਇਸ ਚੀਜ਼ ਦੀ ਆਦਤ ਨੂੰ ਛੁਡਾਉਣ ਦਾ ਇਹ ਸਭ ਤੋਂ ਵਧੀਆ ਟਾਈਮ ਹੁੰਦਾ ਹੈ ਕਿ ਬੱਚਿਆਂ ਨੂੰ ਫਿਜ਼ੀਕਲ ਵਰਕ ਕਰਾਇਆ ਜਾਏ, ਖੇਡਣ ਲੈ ਕੇ ਜਾਇਆ ਜਾਏ ਔਰ ਸ਼ਾਮ ਨੂੰ ਉਹਨਾਂ ਨੂੰ ਵਾਕ ਕਰਾਈ ਜਾਏ ਔਰ ਕਈ ਨਵੇਂ ਚੀਜ਼ਾਂ ਸਿਖਾਈਆਂ ਜਾਣ, ਜਿਵੇਂ ਤੁਸੀਂ ਪਹਿਲੇ ਹੀ ਕਹਿ ਰਹੇ ਹੋ
0: ਜੀ। ਦੇਖੋ, ਬਹੁਤ ਸਾਰੇ ਬੱਚੇ ਇਹੋ ਜਿਹੇ ਹੁੰਦੇ ਨੇ ਜਿਹਨਾਂ ਸਮਰ ਵੈਕੇਸ਼ਨ ਦੇ ਵਿੱਚ ਬਹੁਤ ਕੁਝ ਨਵਾਂ ਸਿੱਖ ਲੈਂਦੇ ਨੇ।
1: ਬਿਲਕੁਲ,
0: ਕੋਈ ਨਵਾਂ ਆਰਟ ਸਿੱਖਦੇ ਨੇ, ਕੋਈ ਕਲਾ ਸਿੱਖ ਲੈਂਦੇ ਨੇ, ਕੁਝ ਹੋਰ ਉਹਨਾਂ ਦੇ ਸ਼ੌਕ ਪੈਦਾ ਹੁੰਦੇ ਨੇ, ਕੁਝ ਘੁੰਮਣ ਫਿਰਨ ਦਾ ਮੌਕਾ ਮਿਲਦਾ, ਕੁਝ ਦੇਖਣ ਦਾ ਸਮਝਣ ਦਾ ਮੌਕਾ ਮਿਲਦਾ ਹੈ, ਅਤੇ ਪਰਿਵਾਰ ਦੇ ਵਿੱਚ ਰਹਿ ਕੇ ਨਾ ਇੱਕ ਬਹੁਤ ਅੱਛਾ ਉਹਨਾਂ ਦੇ ਨਾਲ ਅਸੀਂ ਕਮਿਊਨੀਕੇਸ਼ਨ ਵੀ ਕਰ ਸਕਦੇ ਹਾਂ, ਗੱਲਬਾਤ ਦਾ ਜਿਹੜਾ ਤਰੀਕਾ ਹੈ ਹੋਰ ਸੁਧਾਰ ਸਕਦੇ ਹਾਂ, ਉਹਨਾਂ ਨਾਲ ਬਹਿ ਕੇ ਉਹਨਾਂ ਦੀ ਸੁਣ ਵੀ ਸਕਦੇ ਹਾਂ ਅਤੇ ਉਹਨਾਂ ਨੂੰ ਆਪਣੀ ਸੁਣਾ ਵੀ ਸਕਦੇ ਹਾਂ।
1: ਬਿਲਕੁਲ, ਅਤੇ ਇੱਕ ਹੋਰ ਖਾਸ ਗੱਲ ਹੁੰਦੀ ਹੈ ਕਿ ਉਹਨਾਂ ਨੂੰ ਆਪਣੇ ਵੱਡਿਆਂ ਨਾਲ, ਦਾਦੇ ਦਾ

0: ਦੇ ਨਾਲ, ਨਾਨੇ ਨਾਨੀ ਨਾਲ ਟਾਈਮ ਦਿੱਤਾ ਜਾਏ, ਉਹ ਟਾਈਮ ਬਿਤਾਉਣ ਉਹਨਾਂ ਨਾਲ, ਉਹਨਾਂ ਤੋਂ ਸੌ ਚੀਜ਼ਾਂ ਸਿੱਖਣ ਅਤੇ ਇਹ ਵੀ ਸਿੱਖਣ ਕਿ ਵੱਡਿਆਂ ਦੀ ਰਿਸਪੈਕਟ ਕਿਸ ਤਰ੍ਹਾਂ ਕਰਨੀ, ਉਹਨਾਂ ਤੋਂ ਬਹੁਤ ਅੱਛੀਆਂ ਚੀਜ਼ਾਂ ਜਿਹੜੀਆਂ ਨੇ ਉਹ ਬੱਚਿਆਂ ਤੱਕ ਪਹੁੰਚ ਸਕਦੀਆਂ ਨੇ।
1: ਜੀ, ਇਹ ਨਾਨਾ ਨਾਨੀ ਨੂੰ ਮਿਲਣ ਦਾ, ਦਾਦਾ ਦਾਦੀ ਨੂੰ ਮਿਲਣ ਦਾ ਜੋ ਚਾਅ ਹੈ ਨਾ ਬੱਚਿਆਂ ਦੇ ਵਿੱਚ, ਹਮੇਸ਼ਾ ਰਹਿੰਦਾ ਹੈ, ਰਹਿਣਾ ਵੀ ਚਾਹੀਦਾ ਹੈ। ਤਾਂ ਹੀ ਸਾਡੇ ਰਿਸ਼ਤੇ ਜਿਹੜੇ ਨੇ ਉਹ ਬਚੇ ਰਹਿਣਗੇ ਅਤੇ ਬੱਚਿਆਂ ਦੇ ਵਿੱਚ ਪੁਰਾਣੇ ਸੰਸਕਾਰ ਬਚੇ ਰਹਿਣਗੇ, ਉਹਨਾਂ ਨੂੰ ਮਿਲਣ ਦਾ ਇੱਕ ਜੋ ਇੱਜ਼ਤ ਹੈ, ਸਨਮਾਨ ਹੈ, ਚਾਹ ਹੈ, ਉਹ ਬਚਿਆ ਰਹੇਗਾ ਅਤੇ ਬੱਚਿਆਂ ਦੇ ਵਿੱਚ ਬਚਪਨ ਬਚਿਆ ਰਹੇਗਾ। ਅਤੇ ਇੱਕ ਗੀਤ ਵੀ ਆਪਣੇ ਸੁਣਨ ਵਾਲੇ ਨੇ ਸੁਣਾਉਣ ਜਾ ਰਹੇ ਹਾਂ, ਕੁਝ ਇਹੋ ਜਿਹੀ ਬਚਪਨ ਦੀ ਮਾਸੂਮੀਅਤ ਦੀ ਇਹ ਗੱਲ ਕਰ ਰਿਹਾ ਗੀਤ। ਆਓ ਫਿਰ ਸੁਣਦੇ ਹਾਂ ਅਤੇ ਉਸ ਤੋਂ ਬਾਅਦ ਵਾਪਸ ਮੁੜਦੇ ਹਾਂ।

0: ਵਾਕਈ ਬਹੁਤ ਹੀ ਬਖੂਬੀ ਕਿਹਾ ਗਿਆ ਇਸ ਗੀਤ ਦੇ ਵਿੱਚ। ਵਾਕਈ ਕੁਝ ਚਿਹਰੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਚਿਹਰੇ 'ਤੇ ਮਾਸੂਮੀਅਤ ਝਲਕਦੀ ਹੈ, ਅਤੇ ਉਹ ਚਿਹਰੇ ਬੱਚਿਆਂ ਦੇ ਹੁੰਦੇ ਨੇ।
1: ਬਿਲਕੁਲ, ਅਤੇ ਕਹਿੰਦੇ ਨੇ ਨਾ ਬੱਚਿਆਂ 'ਚ ਰੱਬ ਵੱਸਦਾ, ਅਤੇ ਉਹ ਰੱਬ ਦਾ ਰੂਪ ਹੁੰਦੇ ਨੇ, ਔਰ ਖੇਡ ਕੇ ਪਰਿਵਾਰ ਸਾਰਾ ਉਹਨਾਂ ਦੇ ਪਿੱਛੇ ਹੀ ਲੱਗਿਆ ਰਹਿੰਦਾ ਦੇਖਿਆ ਜਾਏ ਤਾਂ।
0: ਬਿਲਕੁਲ, ਜਿਨ੍ਹਾਂ ਨੂੰ ਦੇਖ ਕੇ ਹੀ ਸਾਡੇ ਚਿਹਰੇ 'ਤੇ ਇੱਕ ਮੁਸਕਾਨ ਆ ਜਾਂਦੀ ਹੈ, ਅਤੇ ਪੂਰੇ ਦਿਨ ਦੀ ਜਿਹੜੀ ਥਕਾਵਟ ਹੈ ਨਾ ਉਹ ਪਲਾਂ ਦੇ ਵਿੱਚ ਉਤਰ ਜਾਂਦੀ ਹੈ। ਅਤੇ ਹੁਣ ਅਸੀਂ ਆਪਣੇ ਅਗਲੇ ਸਿਲਸਿਲੇ ਵੱਲ ਵਧਣਾ, ਜੋ ਕਿ ਉਸ ਸਿਲਸਿਲੇ ਦੀ ਗੱਲ ਕਰਦਾ ਹੈ ਜਿਸ ਦੇ ਵਿੱਚ ਸਾਡੇ ਸਵਾਣੀਆਂ ਨੇ, ਮਹਿਲਾਵਾਂ ਨੇ, ਭੈਣਾਂ ਨੇ ਅਜਿਹੀਆਂ ਮੱਲਾਂ ਮਾਰੀਆਂ ਹੁੰਦੀਆਂ ਨੇ ਜੋ ਕਿ ਪ੍ਰੇਰਣਾਦਾਇਕ ਬਣਦੀਆਂ ਨੇ, ਮਿਸਾਲ ਦੇਣੀ ਬਣਦੀ ਹੈ ਜੀ। ਉਹ ਸਿਲਸਿਲਾ ਹੈ
1: ਉਡਾਰੀਆਂ
0: ਜੀ।
1: ਅਤੇ ਉਡਾਰੀਆਂ ਦੇ ਤਹਿਤ ਅਸੀਂ ਮੁਲਾਕਾਤ ਕਰਵਾਉਂਦੇ ਹਾਂ ਕਿਸੇ ਖਾਸ ਸ਼ਖਸੀਅਤ ਉਹਨਾਂ ਨਾਲ, ਕਿ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਸਦਕਾ ਕੋਈ ਖਾਸ ਮੁਕਾਮ ਹਾਸਿਲ ਕੀਤਾ, ਕੋਈ ਮਿਸਾਲ ਕਾਇਮ ਕੀਤੀ, ਅਤੇ ਅੱਜ ਉਡਾਰੀ ਮਾਰ ਕੇ ਸਾਡੇ ਵਿਹੜੇ 'ਚ ਆ ਰਹੇ ਨੇ ਮਨਜੀਤ ਕੌਰ
0: ਜੀ। ਮਨਜੀਤ ਕੌਰ ਹੁਣਾਂ ਦੇ ਨਾਲ ਕੀਤੀ ਇਹ ਗੱਲਬਾਤ, ਆਓ ਸੁਣਦੇ ਹਾਂ ਉਡਾਰੀਆਂ ਸਿਲਸਿਲੇ ਤਹਿਤ।
2: ਉਡਾਰੀਆਂ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਵੀ ਅੱਜ ਦੇ ਇਸ ਪ੍ਰੋਗਰਾਮ 'ਚ ਜਿਨ੍ਹਾਂ ਦੀ ਉਡਾਰੀ ਅਸੀਂ ਮਾਪਣੀ ਆ ਨਾ, ਉਹਨਾਂ ਦਾ ਨਾਮ ਹੈ ਮਨਜੀਤ ਕੌਰ। ਮਨਜੀਤ ਕੌਰ ਜੀ ਬਾਰੇ ਜੇਕਰ ਗੱਲ ਕਰੀਏ ਨਾ, ਬੇਕਿੰਗ ਪ੍ਰੋਡਕਟਸ ਬਹੁਤ ਵਧੀਆ ਬਣਾਉਂਦੇ ਨੇ। ਆਓ ਮਾਰਦੇ ਹਾਂ ਇਹਨਾਂ ਦੀ ਜ਼ਿੰਦਗੀ 'ਤੇ ਝਾਤ, ਦੇਖਦੇ ਹਾਂ ਬੇਕਰੀ ਵੱਲ ਰੁਝਾਨ ਇਹਨਾਂ ਦਾ ਕਿਵੇਂ ਹੋਇਆ। ਮਨਜੀਤ ਕੌਰ ਜੀ ਬਹੁਤ ਬਹੁਤ ਸਵਾਗਤ, ਅਤੇ ਜੀ ਆਇਆਂ ਨੂੰ ਉਡਾਰੀਆਂ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿ ਬੇਕਰੀ ਵੱਲ ਤੁਹਾਡਾ ਰੁਝਾਨ ਕਿਵੇਂ ਹੋਇਆ।
3: ਮੈਂ ਬੇਕਰੀ ਵੱਲ ਮੇਰਾ ਰੁਝਾਨ ਨਹੀਂ ਸੀ, ਪਹਿਲਾਂ ਮੈਂ ਸਿਲਾਈ ਟੀਚਰ ਸੀ, ਤਾਂ ਮੈਂ ਵੈਸੇ ਹੀ ਕਲੱਬ ਦੀ ਮੈਂਬਰ ਸੀ PAU ਦੀ।
1: ਅੱਛਾ।
3: ਤਾਂ ਉੱਥੋਂ ਮੈਨੂੰ ਪਤਾ ਲੱਗਿਆ ਕਿ ਬੇਕਰੀ ਦੀ ਟ੍ਰੇਨਿੰਗ ਹੋਣ ਲੱਗੀ ਆ ਕੋਈ, ਤਾਂ ਮੈਂ ਬਿਸਕੁਟ ਔਰ ਬ੍ਰੈਡ ਦੇਖਣ ਗਈ ਸੀ, ਮੈਂ ਬ੍ਰੈਡ ਦੇਖਾਂ, ਮੈਨੂੰ ਪਤਾ ਨਹੀਂ ਸੀ ਕਿ ਮੈਂ ਬਿਜ਼ਨਸ ਕਰੂੰਗੀ।
1: ਅੱਛਾ।
3: ਮੈਂ ਬ੍ਰੈਡ ਦੇਖਣਾ ਸੀਗਾ ਵੀ ਬ੍ਰੈਡ ਕਿੱਦਾਂ ਬਣਦਾ
1: ਜੀ।
3: ਜਦੋਂ ਪਹਿਲੇ ਦਿਨ ਹੀ ਸਾਨੂੰ ਬ੍ਰੈਡ ਸਿਖਾਇਆ ਸੀ, ਉਸ ਤੋਂ ਬਾਅਦ 'ਚ ਬਿਸਕੁਟ ਸਿਖਾਏ, ਕੇਕ ਸਿਖਾਏ, ਤਾਂ ਫਿਰ ਉਹ ਦੇਖ ਕੇ ਮਨ ਨੂੰ ਹੋਇਆ ਕਿ ਆਪ ਬਣਾਈਏ ਖੁਦ, ਵੀ ਬੱਚਿਆਂ ਲਈ ਘਰ ਬਣਾਈਏ
1: ਜੀ।
3: ਬੱਚਿਆਂ ਲਈ ਬਣਾਉਣ ਲੱਗੇ ਤਾਂ ਉਸ ਤੋਂ ਬਾਅਦ 'ਚ ਮੈਂ ਮੈਡਮਾਂ ਨੂੰ ਵੀ ਟੇਸਟ ਕਰਾਇਆ PAU ਲਿਜਾ ਕੇ। PAU ਜਦੋਂ ਟੇਸਟ ਕਰਾਇਆ ਤਾਂ ਮੈਡਮ ਕਹਿੰਦੇ ਬਹੁਤ ਅੱਛਾ ਬਣਿਆ, ਉੱਥੋਂ ਮੈਨੂੰ ਆਰਡਰ ਮਿਲਣ ਲੱਗੇ ਥੋੜ੍ਹੇ ਥੋੜ੍ਹੇ
1: ਜੀ।
3: ਤਾਂ ਬਸ ਇਸ ਤਰ੍ਹਾਂ ਮੇਰਾ ਬਿਜ਼ਨਸ ਸਟਾਰਟ ਹੋ ਗਿਆ ਮੈਮ।
2: ਤੁਹਾਡਾ ਬਿਜ਼ਨਸ ਸਟਾਰਟ ਹੋ ਗਿਆ, ਅਤੇ ਇਸ ਵੇਲੇ ਮਨਜੀਤ ਕੌਰ ਦਾ ਬਿਜ਼ਨਸ ਕਿੱਥੇ ਕਿੱਥੇ ਤੱਕ ਫੈਲਿਆ ਹੋਇਆ, ਕੌਣ ਕੌਣ ਨੇ ਤੁਹਾਡੇ ਗਾਹਕ ਘਰੋਂ ਆ ਕੇ ਲੈ ਕੇ ਜਾਂਦੇ ਨੇ ਕਿ ਤੁਸੀਂ ਉਹਨਾਂ ਨੂੰ ਸਪਲਾਈ ਕਰਦੇ ਹੋ?
3: ਮੈਮ ਘਰ ਤੋਂ ਵੀ ਆਉਂਦੇ ਨੇ ਔਰ ਸਪਲਾਈ ਵੀ ਕਰਦੇ ਹਾਂ। PAU ਦਾ ਸਭ ਤੋਂ ਜ਼ਿਆਦਾ ਮੇਰਾ ਰੋਲ ਆ ਮੇਨ, PAU ਤੋਂ ਸਭ ਤੋਂ ਵੱਧ ਮੇਰੇ ਕਸਟਮਰ ਨੇ
2: ਜੀ,
3: ਔਰ ਲੁਧਿਆਣੇ ਵੀ ਹੈ, ਚੰਡੀਗੜ੍ਹ ਮੋਗੇ ਸ਼ੋਪ 'ਤੇ ਵੀ ਪਿਆ ਆਪਣਾ ਪ੍ਰੋਡਕਟ।
2: ਤੁਸੀਂ ਆਖਿਆ ਕਿ ਤੁਸੀਂ ਪਹਿਲਾਂ ਅਧਿਆਪਕ ਸੀ,
3: ਸਿਲਾਈ ਟੀਚਰ ਸੀ,
2: ਸਿਲਾਈ ਟੀਚਰ ਸੀਗੇ, ਸਿਲਾਈ ਦੇ ਅਧਿਆਪਕ ਸੀਗੇ ਤੁਸੀਂ, ਇਹ ਸਰਕਾਰੀ ਨੌਕਰੀ ਸੀਗੀ ਜਾਂ ਪ੍ਰਾਈਵੇਟ ਸਿਲਾਈ ਅਧਿਆਪਕ ਸੀ ਤੁਸੀਂ?
3: ਨਹੀਂ ਮੇਰਾ ਪ੍ਰਾਈਵੇਟ ਹੀ ਸੀ, ਹਜੇ ਮੈਂ ਪੱਕੀ ਨਹੀਂ ਸੀ, ਹਾਈ ਸਕੂਲ 'ਚ ਸੀ, ਉਹਦੇ ਬਾਅਦ ਸਕੂਲਾਂ 'ਚ ਉਹ ਟੀਚਰਾਂ ਦੀ ਸਰਕਾਰੀ ਪੋਸਟ ਬੰਦ ਖਤਮ ਹੋ ਗਈ, ਤਾਂ ਫਿਰ ਮੈਂ ਛੱਡਤੀ ਸੀ ਉਹ
2: ਜੀ।
3: ਅੱਛਾ। ਮੈਂ ਘਰੋਂ ਸਿਖਾਉਣ ਲੱਗ ਗਈ ਸੀ ਸਿਲਾਈ
2: ਜੀ, ਘਰੋਂ ਸਿਖਾਉਣ ਲੱਗ ਪਏ ਸੀ ਤੁਸੀਂ ਸਿਲਾਈ ਕਢਾਈ। ਮਨਜੀਤ ਕੌਰ ਜੀ ਜਾਣਨਾ ਚਾਹਾਂਗੇ, ਸਿਲਾਈ ਕਢਾਈ ਅਤੇ ਬੇਕਰੀ, ਇਹ ਦੋਵੇਂ ਇੱਕ ਅੱਡੋ ਅੱਡ ਵਿਸ਼ੇ ਨੇ, ਹੈ ਨਾ, ਕਿੱਥੇ ਸਿਲਾਈ ਕਢਾਈ ਮਸ਼ੀਨ ਦੇ ਨਾਲ ਜੂਝਣਾ ਅਤੇ ਕਿੱਥੇ ਬੇਕਿੰਗ ਪ੍ਰੋਡਕਟਸ। ਵੈਸੇ ਤਾਂ ਹਰ ਔਰਤ ਇੱਕ ਅੱਛੀ ਗ੍ਰਹਿਣੀ ਹੋਣ ਦੇ ਨਾਲ ਨਾਲ ਇੱਕ ਅੱਛੀ ਕੁੱਕ ਵੀ ਹੁੰਦੀ ਹੈ, ਪਰ ਤੁਹਾਡੇ ਮਨ ਦੇ ਵਿੱਚ ਆਇਆ ਕਿ ਮੈਂ ਬੇਕਰੀ ਦੇ ਨਾਲ ਜੁੜ ਕੇ ਦੇਖਾਂ। ਇੰਨੀਆਂ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੀ ਮਨਜੀਤ ਕੌਰ ਦਾ ਜਨਮ ਕਿੱਥੇ ਹੋਇਆ ਸੀ, ਕਿੱਥੇ ਬੀਤਿਆ ਇਹਦਾ ਬਚਪਨ, ਅਤੇ ਕਿੱਥੇ ਇਹਨੇ ਮੁੱਢਲੀ ਸਿੱਖਿਆ ਹਾਸਲ ਕੀਤੀ?
3: ਮੈਂ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਆ ਕੋਟਮੰਨਾ, ਉੱਥੋਂ ਦੀ ਜੰਪਲ ਆ
2: ਜੀ,
3: ਔਰ ਉੱਥੇ ਨਾਲ ਇੱਕ ਪਿੰਡ ਆ ਭੁੰਦੜੀ, ਉੱਥੋਂ ਦੀ ਪੜ੍ਹੀ ਹੋਈ ਹਾਂ। ਉਸ ਤੋਂ ਬਾਅਦ 'ਚ ਮੈਂ ਲੁਧਿਆਣੇ ITI ਕੀਤੀ
2: ਜੀ
3: 2 ਸਾਲ ਦੀ, ਫਿਰ ਮੈਂ ਨਾਲ ਹੀ ਸਿਲਾਈ ਸਿਖਾਉਣ ਲੱਗ ਗਈ,
2: ਨਾਲ ਹੀ ਸਿਲਾਈ ਸਿਖਾਉਣ ਲੱਗ ਪਏ।
3: ਹਾਂਜੀ।
2: ਅਤੇ ਪੇਕੇ ਤੁਹਾਡੇ ਹੋਏ ਭੁੰਦੜੀ?
3: ਕੋਟਮੰਨਾ ਪਿੰਡ,
2: ਕੋਟਮੰਨਾ ਪਿੰਡ, ਅਤੇ ਸਹੁਰੇ

0: ਕਿੱਥੇ ਬਣੇ ਤੁਹਾਡੇ?
1: ਮੈਂ ਮੇਰੇ ਲੁਧਿਆਣੇ ਜਵੱਦੀ
0: ਜਵੱਦੀ ਕਲਾਂ,
1: ਹਾਂਜੀ
0: ਜਵੱਦੀ ਕਲਾਂ ਹੀ ਕਹਿੰਦੇ ਆ ਨਾ ਜੀ ਉਹਨੂੰ, ਜਵੱਦੀ ਨੇੜੇ ਤੇੜੇ ਦਹੀਂ ਬਾਬਲਾ ਜੁੱਤੀ ਕੁੱਛ ਤੇ ਛੁੜਪਦੇ ਨੀ ਵਿਹੜੇ, ਏਦਾਂ ਹੀ ਕਹਿੰਦੇ ਹੁੰਦੇ ਨਾ ਜੀ। ਤੁਸੀਂ ਵਿਆਹ ਤੋਂ ਪਹਿਲਾਂ ਹੀ ਸਿਲਾਈ ਦੇ ਟੀਚਰ ਸੀਗੇ?
1: ਹਾਂਜੀ।
0: ਤੇ ਬੇਕਰੀ ਵੀ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਕਿ ਵਿਆਹ ਤੋਂ ਬਾਅਦ ਰੁਝਾਨ ਹੋਇਆ?
1: ਨਹੀਂ ਨਹੀਂ, ਮੈਂ ਬੇਕਰੀ ਪਹਿਲਾਂ ਨਹੀਂ ਸ਼ੁਰੂ ਕੀਤੀ। ਮੈਂ ਪੀਏ ਜੂ ਗਈ ਤਾਂ ਉੱਥੋਂ ਮੈਨੂੰ ਪਤਾ ਲੱਗਿਆ ਕਿ ਬੇਕਰੀ ਦੇ ਪ੍ਰੋਡਕਟ ਹੁੰਦੇ ਨੇ, ਕੋਈ ਬਣਦੇ ਨੇ, ਮੈਨੂੰ ਪਤਾ ਹੀ ਨਹੀਂ ਸੀ ਵੀ ਆਪ ਬਣਾ ਸਕਦੇ ਹਾਂ ਘਰ।
0: ਜੀ ਜੀ।
1: ਤਾਂ ਉੱਥੋਂ ਮੈਂ ਥੋੜ੍ਹੀ ਛੋਟੀ ਜਿਹੀ ਟ੍ਰੇਨਿੰਗ ਲੈ ਕੇ ਤਾਂ ਸਟਾਰਟ ਕੀਤਾ। ਮੈਂ 2015 'ਚ ਸਟਾਰਟ ਕੀਤਾ ਬੇਕਰੀ ਦੇ।
0: 2015। ਅੱਛਾ, ਭੈਣਾਂ ਭਰਾਵਾਂ 'ਚੋਂ ਕਿੰਨਵਾਂ ਨੰਬਰ ਬਈ ਤੁਹਾਡਾ?
1: ਮੇਰਾ 5ਵਾਂ ਨੰਬਰ ਹੈ ਮੈਮ। 4 ਵੱਡੇ ਨੇ ਮੈਮ ਮੇਰੇ ਤੋਂ।
0: ਅੱਛਾ, 4 ਵੱਡੇ ਭਰਾ ਨੇ?
1: ਨਹੀਂ, 2 ਭੈਣਾਂ ਔਰ 2 ਭਰਾ ਨੇ।
0: 2 ਭੈਣ। ਤੁਹਾਡਾ 5ਵਾਂ ਨੰਬਰ ਹੈ ਅਤੇ 5ਵੇਂ ਨੰਬਰ ਵਾਲਿਆਂ ਨੂੰ ਕਦੀ ਕਦੀ ਤਾਂ ਲਾਡੀਆਂ ਫਾਡੀਆਂ ਬੜੀਆਂ ਜ਼ਿਆਦਾ ਅਤੇ ਕਈ ਵਾਰੀ ਡਾਂਟ ਬੜੀ ਜ਼ਿਆਦਾ ਪੈਂਦੀ ਹੈ, ਕਿਉਂਕਿ ਹਰ ਕੋਈ ਵੱਡਾ ਆਪਣਾ ਗੁੱਸਾ, ਚੱਲ ਮੇਰੇ ਭਾਈ ਛੋਟੇ 'ਤੇ ਕੱਢ ਜਾਓ। ਤੁਹਾਡੇ ਨਾਲ ਵੀ ਕਿਤੇ ਇੱਦਾਂ?
1: ਹਾਂਜੀ ਹਾਂਜੀ, ਕਾਫੀ ਹੁੰਦਾ ਰਿਹਾ ਇੱਦਾਂ,
0: ਕਾਫੀ ਹੁੰਦਾ ਰਿਹਾ। ਅੱਛਾ, ਮਾਂ ਬਾਪ ਦਾ ਕੀ ਸਹਿਯੋਗ ਸੀ?
1: ਮੈਂ ਮਾਂ ਬਾਪ ਦਾ ਸਹਿਯੋਗ ਬਹੁਤ ਸੀਗਾ ਮੈਮ। ਜਦੋਂ ਮੈਂ ਲੁਧਿਆਣੇ, ਮੈਨੂੰ ਪੜ੍ਹਨ ਲਾਇਆ ਤਾਂ ਮੈਂ ਸਾਡੇ ਪਿੰਡ 'ਚੋਂ ਪਹਿਲੀ ਕੁੜੀ ਸੀ ਸ਼ਾਇਦ ਮੈਂ, ਜਿਹੜੀ ਲੁਧਿਆਣੇ ਪੜ੍ਹਨ ਲੱਗੀ।
0: ਅੱਛਾ।
1: ਤਾਂ ਮੇਰੇ ਫਾਦਰ ਸਾਹਿਬ ਕਹਿੰਦੇ ਸੀ ਕੋਈ ਗੱਲ ਨਹੀਂ, ਮੇਰਾ ਲੜਕਾ ਜਾਂ ਲੜਕੀ ਨਹੀਂ, ਤਾਂ ਮੈਨੂੰ ਉਹਨਾਂ ਨੇ ਲੁਧਿਆਣੇ ਪੜ੍ਹਨ ਲਾਇਆ।
0: ਜੀ
1: ਹਾਂਜੀ।
0: ਅਤੇ ਘਰ ਵਿੱਚ ਖੇਤੀਬਾੜੀ ਪ੍ਰਧਾਨ ਸੀ ਕਿ ਜਾਂ ਕੋਈ ਜੋਬ ਵਗੈਰਾ ਕਰਦੇ ਸੀ?
1: ਨਹੀਂ, ਮੇਰੇ ਫਾਦਰ ਖੇਤੀ ਕਰਦੇ ਸੀ। ਹਾਂਜੀ, ਖੇਤੀ ਦਾ ਕੰਮ ਜ਼ਮੀਨ ਆ।
0: ਜੀ
1: ਹਾਂਜੀ।
0: ਅਤੇ ਜਦੋਂ ਤੁਹਾਡੀ ਵਾਰੀ ਆਈ ਪੜ੍ਹਨ ਦੀ ਤਾਂ ਉਦੋਂ ਵੱਡੇ ਤਾਂ ਪੜ੍ਹ ਚੁੱਕੇ ਹੋਣਗੇ ਕਿ ਤੁਹਾਡੇ ਨਾਲ ਨਾਲ ਹੀ ਉਹ ਵੀ ਵੱਡੇ ਹੁੰਦੇ ਗਏ?
1: ਨਹੀਂ, ਮੇਰੇ 2 ਭਰਾ ਸੀ ਮੈਮ, ਉਹ ਦੋਨੇ ਆਰਮੀ 'ਚ ਸੀਗੇ।
0: ਅੱਛਾ
1: ਹਾਂਜੀ
0: ਜੀ, ਦੇਸ਼ ਦੀ ਸੇਵਾ ਵਿੱਚ ਲੱਗੇ ਹੋਏ ਸੀ। ਅਤੇ ਪਤੀ ਦੇਵ ਨੌਕਰੀ ਕਰਦੇ ਸੀ ਕਿ ਜਾਂ ਉਹ ਵੀ ਖੇਤੀਬਾੜੀ ਵਾਲੇ ਸੀ?
1: ਨਹੀਂ ਮੈਮ, ਉਹ ਨੌਕਰੀ ਕਰਦੇ।
0: ਨੌਕਰੀ ਕਰਦੇ ਆ। ਉਹਨਾਂ ਦਾ ਕਿਹੜਾ ਡਿਪਾਰਟਮੈਂਟ ਹੈ?
1: ਮੈਂ ਉਸ ਟਾਈਮ ਉਹ ਕਾਰਪੋਰੇਸ਼ਨ 'ਚ ਸੀਗੇ।
0: ਅੱਛਾ, ਕਾਰਪੋਰੇਸ਼ਨ ਸੀ। ਅੱਛਾ, PAU ਜਾਣਾ ਕਿਵੇਂ ਹੋਇਆ ਤੁਹਾਡਾ?
1: PAU ਮੈਮ ਮੇਰੀ ਇੱਕ ਫਰੈਂਡ ਸੀਗੀ, ਤਾਂ ਉਹ ਮੈਨੂੰ ਵੈਸੇ ਹੀ ਲੈ ਕੇ ਗਈ ਸੀ, ਕਹਿੰਦੇ ਮੈਂ ਤੁਹਾਨੂੰ ਦਿਖਾਉਂਦੀ ਹਾਂ PAU, ਉਹ ਕਲੱਬ ਦੀ ਮੈਂਬਰ ਸੀਗੀ।
0: ਜੀ।
1: ਤਾਂ ਮੈਂ ਉਹਨਾਂ ਦੇ ਨਾਲ ਗਈ, ਤਾਂ ਜਦੋਂ ਮੈਂ ਗਈ ਤਾਂ ਉਸੇ ਦਿਨ ਪਹਿਲਾਂ ਟ੍ਰੇਨਿੰਗ ਸੀਗੀ ਆਚਾਰ ਚਟਨੀਆਂ ਦੀ, ਤਾਂ ਮੈਨੂੰ ਉਹ ਦੇਖ ਕੇ ਬਹੁਤ ਵਧੀਆ ਲੱਗਿਆ ਕਿ ਇੱਥੇ ਕਿੰਨੀ ਵਧੀਆ ਚੀਜ਼ਾਂ ਸਿਖਾ ਰਹੇ ਨੇ।
0: ਜੀ।
1: ਤਾਂ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਇੱਥੇ ਕੋਈ ਫ੍ਰੀ 'ਚ ਟ੍ਰੇਨਿੰਗਾਂ ਹੁੰਦੀਆਂ ਨੇ। ਤਾਂ ਮੈਂ ਉਹਨਾਂ ਦੇ ਨਾਲ ਪਹਿਲੇ ਦਿਨ ਗਈ ਤਾਂ ਉੱਦਾਂ ਟ੍ਰੇਨਿੰਗ ਸੀ ਆਚਾਰ ਚਟਨੀਆਂ ਦੀ, ਤਾਂ ਮੈਂ ਉਹ ਟ੍ਰੇਨਿੰਗ ਦੇਖ ਕੇ ਮੇਰੇ ਮਨ ਨੂੰ ਹੋਇਆ ਵੀ ਮੈਂ ਵੀ ਆਇਆ ਕਰਾਂ ਇੱਥੇ।
0: ਅੱਛਾ।
1: ਜਦੋਂ ਉਹ ਜਾਂਦੇ ਹੁੰਦੇ ਫਿਰ ਮੈਂ ਉਹਨਾਂ ਨੂੰ ਫੋਨ ਕਰਨਾ ਕਿ ਮੈਨੂੰ ਵੀ ਨਾਲ ਲੈ ਕੇ ਜਾਇਓ।
0: ਅੱਛਾ ਮਨਜੀਤ ਜੀ, ਟ੍ਰੇਨਿੰਗ ਕਿੰਨੀ ਦੇਰ ਦੀ ਸੀਗੀ?
1: ਮੈਮ ਉਹ ਟ੍ਰੇਨਿੰਗ 2 ਘੰਟੇ ਦੀ ਸੀ।
0: 2 ਘੰਟੇ ਦੀ ਟ੍ਰੇਨਿੰਗ ਸੀਗੀ ਅਤੇ ਕਿੰਨੇ ਮਹੀਨੇ ਚੱਲੀ ਜਾਂ ਕਿੰਨੇ ਦਿਨ ਚੱਲੀ?
1: 1 ਹਫ਼ਤੇ ਦੀ ਟ੍ਰੇਨਿੰਗ ਸੀ।
0: 1 ਹਫ਼ਤੇ ਦੀ ਟ੍ਰੇਨਿੰਗ ਅਤੇ 1 ਹਫ਼ਤੇ 'ਚ ਸਾਰਾ ਕੁਝ ਆ ਜਾਂਦਾ?
1: ਨਹੀਂ ਮੈਮ, ਉਹ 'ਚ ਅਚਾਰ ਸਿਖਾਉਂਦੇ, 3-4 ਤਰ੍ਹਾਂ ਦੇ ਮੁਰੱਬੇ ਹੁੰਦੇ ਆ, ਚਟਨੀਆਂ ਹੁੰਦੀਆਂ ਨੇ।
0: ਪਰ ਤੁਹਾਡਾ ਰੁਝਾਨ ਤਾਂ ਬੇਕਰੀ ਵੱਲ ਹੋ ਗਿਆ?
1: ਹਾਂਜੀ ਮੈਮ, ਉਹ ਵੀ ਸਿੱਖੇ ਸੀ ਮੈਂ ਪਹਿਲਾਂ ਅਚਾਰ ਚਟਨੀਆਂ ਸਿੱਖੇ ਆ, ਉਸ ਤੋਂ ਬਾਅਦ 'ਚ ਮੈਨੂੰ ਬੇਕਰੀ ਦਾ ਜ਼ਿਆਦਾ ਲੱਗਿਆ ਵਧੀਆ, ਵੀ ਬੇਕਰੀ ਕਰਨੀ ਅੱਛੀ ਆ ਜ਼ਿਆਦਾ।
0: ਜੀ। ਅੱਛਾ, ਜਦੋਂ ਆਪਾਂ ਅਚਾਰ ਚਟਨੀਆਂ ਦੀ ਗੱਲ ਕਰਦੇ ਨਾ, ਚਟਕਾਰੇ ਸਾਰਿਆਂ ਦੇ ਮੂੰਹ 'ਚ ਆਪਣੇ ਆਪ ਹੀ ਲੱਗਣੇ ਸ਼ੁਰੂ ਹੋ ਜਾਂਦੇ ਨੇ, ਅਤੇ ਕਿਹੜੇ ਕਿਹੜੇ ਅਚਾਰ ਤੁਸੀਂ ਪਾਏ ਅਤੇ ਕਿਹੜੀਆਂ ਕਿਹੜੀਆਂ ਚਟਨੀਆਂ ਤੁਸੀਂ ਬਣਾਈਆਂ?
1: ਮੈਂ ਅੰਬ ਦਾ ਔਰ ਹਰੀ ਮਿਰਚ ਦਾ, ਅਦਰਕ ਦਾ, ਨਿੰਬੂ ਦਾ, ਸਾਰੇ ਅਚਾਰ ਬਣਾਉਂਦੀ ਹਾਂ ਔਰ ਸੇਲ ਮੈਂ ਅੰਬ ਦਾ ਹੀ ਕਰਦੀ ਹਾਂ।
0: ਅੱਛਾ ਅੱਛਾ, ਉਹ ਵੀ ਕੰਮ ਨਾਲੋਂ ਨਾਲ ਰੱਖਿਆ ਹੋਇਆ?
1: ਹਾਂਜੀ। ਤਾਂ ਅੰਬ ਦੀ ਚਟਨੀ ਬਣਾਉਂਦੀ ਹਾਂ ਮੈਂ, ਕਾਫੀ ਅੱਛੀ ਹੁੰਦੀ ਆ ਉਹ।
0: ਜੀ,
1: ਖੱਟੀ ਮਿੱਠੀ ਚਟਨੀ।
0: ਖੱਟੀ ਮਿੱਠੀ ਚਟਨੀ ਵਾਹ, ਤੇ ਸਾਡੀਆਂ ਭੈਣਾਂ ਕਹਿਣਗੀਆਂ ਮਨਜੀਤ ਕੌਰ ਜੀ ਆਏ ਹੋਏ ਨੇ, ਥੋੜਾ ਜਿਹਾ ਲਾਹਾ ਹੀ ਲੈ ਲਈਏ, ਅੰਬਾਂ ਦਾ ਮੌਸਮ ਹੈ, ਕੱਚੀਆਂ ਅੰਬੀਆਂ ਮਾਰਕੀਟ ਦੇ ਵਿੱਚ ਆ ਚੁੱਕੀਆਂ ਨੇ, ਦਿਲ ਤਾਂ ਸਾਡਾ ਵੀ ਬੜਾ ਕਰਦਾ ਅੰਬਾਂ ਦੀ ਚਟਨੀ ਬਣਾਉਣ ਨੂੰ, ਤੇ ਇਹ ਚਟਨੀ ਖੱਟੀ ਮਿੱਠੀ ਕਿਵੇਂ ਬਣਦੀ ਹੈ ਜੀ?
1: ਮੈਮ, ਅੰਬ ਨੂੰ ਆਪਾਂ ਧੋ ਕੇ ਛਿੱਲ ਕੇ ਉਸ ਤੋਂ ਬਾਅਦ ਕੱਦੂਕਸ ਕਰ ਲੈਂਦੇ ਹਾਂ, ਤੇ ਉਹਨੂੰ ਕੜਾਹੀ 'ਚ ਪਾ ਕੇ ਗੈਸ ਸਲੋ ਕਰਕੇ ਉਹ 'ਚ ਰੱਖ ਦਿਉ, ਜਿੰਨੇ ਅੰਬ ਉਸ ਤੋਂ ਹਾਫ਼ ਚੀਨੀ ਲੈ ਲਓ।
0: ਜੀ।
1: ਚੀਨੀ ਪਾ ਕੇ ਉਹ ਥੋੜ੍ਹਾ ਜਿਹਾ ਬਣੀ ਜਾਂਦਾ, ਉਹਨੂੰ 1-2 ਘੰਟੇ ਆਪਣੇ ਸਲੋ ਗੈਸ 'ਤੇ ਬਣੀ ਜਾਣ ਦਿਉ।
0: ਜੀ।
1: ਉਹਦੇ ਬਾਅਦ 'ਚ ਉਹ 'ਚ ਕਾਲੀ ਮਿਰਚ, ਕਾਲਾ ਨਮਕ, ਲਾਲ ਮਿਰਚ ਪਾਣੀਆਂ ਪਾ ਲਓ, ਤਾਂ ਨਹੀਂ ਉਹਨੂੰ ਸੇਕ ਲਵਾਓ, ਇੱਦਾਂ ਹੀ ਸੇਕ ਲਾ ਕੇ ਬਿਲਕੁਲ ਜਦੋਂ ਹਾਰਡ ਥੋੜ੍ਹੀ ਜਿਹੀ ਹੋ ਜਾਂਦੀ ਹੈ ਤਾਂ ਉਹਨੂੰ ਉਤਾਰ ਦਿਉ, ਜ਼ਿਆਦਾ ਗਰਮ ਗਰਮ ਨਹੀਂ ਪਾਣੀ, ਥੋੜ੍ਹੀ ਠੰਡੀ ਕਰਕੇ ਫਿਰ ਉਹਨੂੰ ਬੋਤਲਾਂ 'ਚ।
0: ਵਾਹ ਜੀ ਵਾਹ, ਔਰ ਇਹ ਖਰਾਬ ਵੀ ਨਹੀਂ ਹੁੰਦਾ?
1: ਨਹੀਂ ਮੈਮ, ਖਰਾਬ ਨਹੀਂ ਹੁੰਦੀ।
0: ਹਾਂ, ਦੇਖੋ ਜੀ ਕਿੰਨੀ ਸੌਖੀ ਹੈ, ਔਰ ਕਈ ਭੈਣਾਂ ਵੈਸੇ ਹੀ ਘੋਲ ਜੀ ਕਰ ਲੈਂਦੀਆਂ ਨੇ ਕਿ ਸਾਡੇ ਕੋਲੋਂ ਨਹੀਂ ਬਣਦੀ, ਬਾਜ਼ਾਰੋਂ ਬਣੀ ਬਣਾਈ ਖਰੀਦ ਲਈਏ। ਇੱਕ ਤਾਂ ਜਿਹੜੀ ਬਾਜ਼ਾਰੋਂ ਬਣੀ ਬਣਾਈ ਹੁੰਦੀ ਹੈ ਉਹਦਾ ਪਤਾ ਨਹੀਂ ਹੁੰਦਾ ਕਿ ਕਿੰਨੀ ਕੁ ਸਾਫ਼ ਹੈ, ਕਿੰਨੀ ਕੁ ਸੁਥਰੀ ਹੈ, ਔਰ ਦੂਜਾ ਘਰ ਬਣਾਈ ਸਸਤੀ ਵੀ ਪੈਂਦੀ ਹੈ, ਇੱਕ ਮਨ ਨੂੰ ਵੀ ਸੰਤੁਸ਼ਟੀ ਮਿਲਦੀ ਹੈ ਕਿ ਮੈਂ ਆਪ ਬਣਾਈ।
1: ਉਹ 'ਚ ਕੈਮੀਕਲ ਵੀ ਨਹੀਂ ਪਾਉਂਦੇ ਆਪਾਂ, ਵਿਦਆਊਟ ਕੈਮੀਕਲ ਹੁੰਦੀ ਹੈ, ਜਿਹੜੀ ਬਾਜ਼ਾਰ ਵਾਲੀ 'ਚ ਕੈਮੀਕਲ ਹੁੰਦੇ।
0: ਜੀ, ਕਹਿੰਦੇ ਨੇ ਕਿ ਕਈ ਵਾਰੀ ਇਹਦੇ 'ਚ ਕਾਲੀ ਮਿਰਚ ਕੁੱਟੀ ਹੋਈ ਪਾਉਣ ਦੇ ਨਾਲ ਨਾਲ ਇੱਕ ਅੱਧਾ ਦਾਣਾ ਸਾਬਤਾ ਵੀ ਪਾ ਦਈਏ ਤਾਂ ਬੜਾ ਮਜ਼ਾ ਆਉਂਦਾ ਜੀ। ਅੱਛਾ, ਇਸੇ ਤਰ੍ਹਾਂ ਆਪਾਂ ਅੰਬਾਂ ਦੀਆਂ ਫਾੜੀਆਂ ਕੱਟ ਕੇ ਵੀ ਨਿੱਕੀਆਂ ਨਿੱਕੀਆਂ ਹੈ ਨਾ, ਕਤਲਾਂ ਕੱਟ ਕੇ ਵੀ ਚਟਨੀ ਬਣਾ ਲੈਂਦੇ ਹਾਂ ਖੱਟੀ ਮਿੱਠੀ ਜੀ।
1: ਹਾਂਜੀ,
0: ਉਹ ਵੀ ਸਵਾਦ ਲੱਗਦੀ ਹੈ। ਹੁਣ ਆਵਾਂਗੇ ਜਿਹੜਾ ਤੁਹਾਡਾ ਅਸਲੀ ਕਿੱਤਾ ਹੈ, ਬੇਕਰੀ, ਬੇਕਿੰਗ ਪ੍ਰੋਡਕਟਸ, ਅਤੇ ਫਿਰ ਬੇਕਰੀ ਦੀ ਅਲੱਗ ਟ੍ਰੇਨਿੰਗ ਹਾਸਲ ਕੀਤੀ ਸੀ?
1: ਹਾਂਜੀ ਮੈਮ, ਬੇਕਰੀ ਦੀ ਮੈਂ ਫੂਡ ਐਂਡ ਨਿਊਟ੍ਰੀਸ਼ਨ ਡਿਪਾਰਟਮੈਂਟ ਤੋਂ ਟ੍ਰੇਨਿੰਗ
0: PAU ਦੇ ਵਿੱਚ ਜਾ ਕੇ।

0: ਮੈਂ ਬੇਕਰੀ ਦੇ ਜਿਹੜੇ ਪ੍ਰੋਡਕਟ ਬਣਾਉਂਦੀ ਹਾਂ, ਮੈਂ ਬਿਨਾਂ ਆਂਡੇ ਤੋਂ ਆਟੇ ਦੇ ਬਣਾਉਂਦੀ ਹਾਂ।
1: ਜੀ
0: ਪਹਿਲਾਂ ਮੈਂ ਮੈਦੇ ਦੇ ਸਟਾਰਟ ਕੀਤੇ ਸੀ ਸਿੱਖਣ ਵੇਲੇ, ਉਸ ਤੋਂ ਬਾਅਦ ਮੈਦਾ ਮੈਂ ਛੱਡਤਾ, ਹੁਣ ਮੈਂ ਆਟੇ ਦੇ ਪ੍ਰੋਡਕਟ ਬਣਾਉਂਦੀ ਹਾਂ
1: ਜੀ
0: ਜਿਹਦੇ 'ਚ ਬਿਸਕੁਟ ਹੋ ਗਏ,
1: ਜੀ
0: ਕੇਕ ਹੋ ਗਏ, ਬਰਾਉਨੀ ਹੋ ਗਈ, ਡੋਨਟ ਹੋ ਗਏ,
1: ਜੀ
0: ਕੱਪ ਕੇਕ, ਸਾਰੇ
1: ਜੀ
0: ਪ੍ਰੋਡਕਟ ਹੀ ਬਣਾਉਂਦੀ ਹਾਂ। ਉਹਦੇ ਨਾਲ ਨਾਲ ਮੈਂ ਇੱਕ ਬੇਗਨ ਕੇਕ ਵੀ ਬਣਾਉਂਦੀ ਹਾਂ ਮੈਮ,
1: ਬੈਗਨ ਕੇਕ।
0: ਹਾਂ ਬੀਗਨ ਕੇਕ
1: ਜੀ
0: ਤਾਂ ਫਿਰ ਗਲੂਟਨ ਫਰੀ ਬਿਸਕੁਟ ਬਣਾਉਂਦੀ ਹਾਂ,
1: ਵਾਹ,
0: ਗਲੂਟਨ ਫਰੀ ਕੇਕ ਵੀ ਬਣਾਉਂਦੀ ਹਾਂ
1: ਜੀ।
0: ਔਰ ਡੋਗ ਕੇਕ ਬਣਾਉਂਦੀ ਹਾਂ ਮੈਮ, ਉਹ ਸਭ ਤੋਂ ਅਲੱਗ ਹੁੰਦਾ ਵੇ ਆਪਣੇ
1: ਕਿਹੜਾ
0: ਲਈ,
1: ਕੇਕ ਜੀ?
0: ਡੋਗ ਕੇਕ ਮੈਮ।
1: ਅੱਛਾ,
0: ਹਾਂਜੀ,
1: ਵਾਹ ਜੀ ਵਾਹ। ਅਤੇ ਤੁਹਾਡੀ ਸਭ ਤੋਂ ਜ਼ਿਆਦਾ ਪ੍ਰੋਡਕਟ, ਤੁਹਾਡੀ ਸਭ ਤੋਂ ਜ਼ਿਆਦਾ ਚੀਜ਼ ਬੱਚਿਆਂ ਨੂੰ ਵਧੇਰੇ ਪਸੰਦ ਆਉਂਦੀ ਹੈ ਜਾਂ ਵੱਡਿਆਂ ਨੂੰ ਵਧੇਰੇ ਪਸੰਦ ਆਉਂਦੀ ਹੈ?
0: ਨਹੀਂ ਮੈਮ, ਸਾਰਿਆਂ ਨੂੰ ਹੀ ਪਸੰਦ ਆਉਂਦੀ ਆ, ਜਿਹੜੇ ਚੋਕਲੇਟ ਕੇਕ ਆ ਉਹ ਜ਼ਿਆਦਾ ਬੱਚਿਆਂ ਨੂੰ ਪਸੰਦ ਆਉਂਦੇ ਆ,
1: ਜੀ।
0: ਅਤੇ ਜਿਹੜੇ ਮੈਂ ਵਨੀਲਾ ਵਾਲੇ ਕੇਕ ਬਣਾਉਂਦੀ ਹਾਂ, ਫਰੂਟ ਪਾ ਕੇ, ਆਈਸਿੰਗ ਵਾਲੇ ਬਰਥਡੇ ਕੇਕ, ਐਨਵਰਸਰੀ ਕੇਕ, ਉਹ ਵੱਡਿਆਂ ਨੂੰ ਜ਼ਿਆਦਾ ਪਸੰਦ ਆਉਂਦੇ ਆ।
1: ਅੱਛਾ ਜੀ,
0: ਹਾਂਜੀ,
1: ਅਤੇ
0: ਗਰਾਉਂਡਿੰਗ ਬੱਚੇ ਬਹੁਤ ਪਸੰਦ ਕਰਦੇ ਆ।
1: ਮਨਜੀਤ ਜੀ, ਇਹ ਕੰਮ ਇਕੱਲਿਆਂ ਦਾ ਤਾਂ ਹੈ ਨਹੀਂ, ਕੋਈ ਹੈਲਪਰ ਵੀ ਨਾਲ ਰੱਖੇ ਹੋਏ ਨੇ, ਕਿਸੇ ਦੀ ਮਦਦ ਵੀ ਲੈਂਦੇ ਹੋ?
0: ਮੈਮ, ਮੇਰੇ ਨਾਲ 3 ਲੜਕੀਆਂ ਨੇ, 1 ਲੜਕਾ ਰੱਖਿਆ ਹੋਇਆ। ਹਾਂਜੀ,
1: ਸਾਰੇ ਰਲ ਕੇ ਕੰਮ ਕਰਦੇ
0: ਸਾਰੇ ਰਲ ਕੇ ਕੰਮ ਕਰਦੇ ਔਰ ਫੈਮਿਲੀ ਦਾ ਵੀ ਸਪੋਰਟ ਆ, ਫੈਮਿਲੀ ਵੀ ਮੇਰੇ ਨਾਲ
1: ਜੀ। ਚੀਜ਼ ਫਰੈਸ਼?
0: ਹਾਂਜੀ ਮੈਮ, ਫਰੈਸ਼ ਆਰਡਰ 'ਤੇ ਬਣਾਉਂਦੇ ਹਾਂ, ਆਪਾਂ ਬਣਾ ਕੇ ਨਹੀਂ ਰੱਖਦੇ।
1: ਕੋਈ ਸ਼ੋਪ ਵਗੈਰਾ ਖੋਲੀ ਹੋਈ ਹੈ ਕਿ ਆਪਣੇ ਘਰ ਦੇ ਵਿੱਚ ਹੀ ਇੱਕ ਰੂਮ ਦੇ ਦਿੱਤਾ?
0: ਨਹੀਂ ਮੈਮ, ਘਰ ਤੋਂ ਹੀ ਕਰਦੀ ਹਾਂ। ਮੇਰੀ ਕੰਪਨੀ ਦਾ ਨਾਮ ਹੈ ਡਸਕੀ ਡਾਟ LLP।
1: ਘਰ ਦੇ ਵਿੱਚ ਫਿਰ ਕਿਚਨ ਦੇ ਵਿੱਚ ਇੱਕ ਅਲੱਗ ਵੱਡੀ ਸਾਰੀ ਥਾਂ ਦੇ ਰੱਖੀ ਹੋਣੀ ਹੈ ਤੁਸੀਂ?
0: ਮੇਰੇ ਡਬਲ ਸਟੋਰੀ ਕੋਠੀ ਉੱਪਰਲੇ ਪੋਰਸ਼ਨ 'ਚ ਮੈਂ ਬਣਾਉਂਦੀ ਹਾਂ, ਲੌਬੀ 'ਚ ਔਰ ਕਿਚਨ 'ਚ
1: ਜੀ
0: ਪੂਰਾ ਸੈਟਅਪ ਲਗਾਇਆ ਹੋਇਆ ਮੈਂ
1: ਜੀ। ਅਤੇ ਜਿਹੜੇ ਗਾਹਕ ਤੁਹਾਡੇ ਕੋਲ ਆਉਂਦੇ ਨੇ, ਤੁਸੀਂ ਕਿਹਾ ਕਿ ਉਹ ਆਪ ਵੀ ਆ ਕੇ ਖਰੀਦ ਕੇ ਲੈ ਜਾਂਦੇ ਨੇ ਅਤੇ ਕੁਝ ਕੁ ਆਰਡਰ ਵੀ ਕਰ ਦਿੰਦੇ ਨੇ, ਕੁਝ ਕੁ ਤੁਹਾਨੂੰ ਪਹਿਲਾਂ ਵੀ ਆਰਡਰ ਕਰ ਦਿੰਦੇ ਹੋਣਗੇ ਕਿ ਸਾਨੂੰ ਫਲਾਂ ਤਰੀਕ ਨੂੰ ਫਲਾਨੀ ਚੀਜ਼ ਚਾਹੀਦੀ ਹੈ ਔਰ ਇੰਨੀ ਮਿਕਦਾਰ ਦੇ ਵਿੱਚ ਚਾਹੀਦੀ ਹੈ, ਅਤੇ ਆਪਣੀ ਚੁਆਇਸ ਵੀ ਦੱਸ ਦਿੰਦੇ ਨੇ, ਅਤੇ ਕਈ ਵਾਰੀ ਉਹਨਾਂ ਦੀ ਪਸੰਦ 'ਤੇ ਤੁਸੀਂ ਖਰੇ ਨਹੀਂ ਵੀ ਉਤਰਦੇ ਹੋਵੋਗੇ, ਕਦੀ ਹੋਇਆ ਇੱਦਾਂ?
0: ਨਹੀਂ ਨਹੀਂ ਮੈਮ, ਮੇਰਾ ਜੋ ਵੀ ਕਸਟਮਰ ਆ, ਮੇਰੇ ਜੋ ਆਪਾਂ ਕਹਿਣਗੇ ਉਹੀ ਬਣਾਉਂਦੀ ਹਾਂ ਮੈਂ, ਉਸ ਤੋਂ ਇਲਾਵਾ ਬਣਾਉਂਦੀ ਨਹੀਂ ਕੋਈ ਚੀਜ਼।
1: ਜੀ,
0: ਜਿਹੜਾ ਉਹਨਾਂ ਨੇ ਮੰਗਿਆ ਉਹੀ ਚੀਜ਼ ਦਿੰਦੇ ਹਾਂ ਤਾਂ ਉਹਨਾਂ ਨੂੰ ਪਸੰਦ ਆਉਂਦੀ ਹੈ ਚੀਜ਼।
1: ਜੀ, ਅਤੇ ਤੁਸੀਂ ਆਖਿਆ ਕਿ ਬਿਸਕੁਟ ਅਤੇ ਕੇਕ ਬੱਚੇ ਆਪਣੀ ਕਿਸਮ ਦਾ ਪਸੰਦ ਕਰਦੇ ਨੇ ਔਰ ਵੱਡਿਆਂ ਨੂੰ ਆਪਣੀ ਕਿਸਮ ਦੇ ਕੇਕ ਪਸੰਦ ਆਉਂਦੇ ਨੇ, ਔਰ ਇਸ ਤੋਂ ਇਲਾਵਾ ਘਰ ਦੇ ਕੰਮ ਵੱਲ ਸਮਾਂ ਕਿਸ ਤਰੀਕੇ ਦਿੰਦੇ ਹੋ ਫਿਰ?
0: ਮੈਮ, ਘਰ ਦਾ ਸਵੇਰੇ ਘਰ ਦਾ ਕੰਮ ਕਰ ਲਈਦਾ, ਉਸ ਤੋਂ ਬਾਅਦ ਫਿਰ ਅਸੀਂ 10-11 ਵਜੇ ਕੰਮ ਸਟਾਰਟ ਕਰ ਦਿੰਦੇ ਹਾਂ ਬੇਕਰੀ ਦਾ।
1: ਜੀ,
0: ਫਿਰ ਵਿੱਚੋਂ ਘੰਟਾ ਦੁਪਹਿਰੇ ਬੰਦ ਕਰ ਲੈਂਦੇ ਹਾਂ, ਉਦੋਂ ਦੁਪਹਿਰ ਦਾ ਖਾਣਾ ਵਗੈਰਾ ਬਣਾਉਂਦੇ ਹਾਂ, ਫਿਰ ਸ਼ਾਮ ਨੂੰ 4-5 ਵਜੇ ਤੱਕ ਕਰਦੇ ਰਹਿੰਦੇ ਹਾਂ।
1: ਜੀ,
0: ਆਰਡਰ 'ਤੇ ਡਿਪੈਂਡ ਆ, ਜੇ ਜ਼ਿਆਦਾ ਆਰਡਰ ਹੁੰਦਾ ਫਿਰ ਰੈਗੂਲਰ ਕਰੀ ਜਾਂਦੇ ਹਾਂ,
1: ਜੀ,
0: ਫਿਰ ਜੇ ਆਰਡਰ ਘੱਟ ਹੁੰਦਾ ਫਿਰ ਵਿੱਚੋਂ ਖਤਮ ਕਰ ਲੈਂਦੇ।
1: ਅੱਛਾ ਮਨਜੀਤ ਕੌਰ ਜੀ, ਕਈ ਵਾਰੀ ਕੀ ਹੁੰਦਾ, ਗਰਮੀਆਂ ਦੇ ਦਿਨ ਨੇ, 5 ਵੱਜ ਗਏ, ਬੇਕਰੀ ਦੇ ਆਰਡਰ ਲੈਣ ਦਾ ਸਮਾਂ ਬੰਦ ਹੋ ਗਿਆ, ਅਤੇ ਅਚਾਨਕ ਕੋਈ ਆ ਜਾਂਦਾ ਵੀ ਬਹੁਤ ਮਜਬੂਰੀ ਹੈ ਮਨਜੀਤ ਜੀ, ਤੁਹਾਡੇ ਕੋਲੋਂ ਹੀ ਬਣਿਆ ਹੋਇਆ ਸੀ ਖਾਣਾ, ਫਿਰ ਉਦੋਂ ਕਿੱਦਾਂ ਬਣਦੀ ਹੈ?
0: ਮੈਮ, ਐਮਰਜੈਂਸੀ ਬਣਾਉਂਦੇ ਹਾਂ, ਮੈਂ ਜਵਾਬ ਨਹੀਂ ਦਿੰਦੀ ਕਿਸੇ ਨੂੰ।
1: ਜੀ,
0: ਜਿਹੜੇ ਆਪਣੇ ਕਸਟਮਰ ਆ ਮੈਮ ਆਪਣਾ ਤੋਂ ਹੀ ਲੈਂਦੇ, ਜੇ ਉਹਨਾਂ ਨੂੰ ਕਈ ਵਾਰੀ ਕਹਿ ਵੀ ਦਈਏ ਅੱਜ ਵੀ ਫ੍ਰੀ ਨਹੀਂ ਹੈਗੇ ਤਾਂ ਉਹ ਕਹਿੰਦੇ ਕੋਈ ਨਹੀਂ ਕੱਲ੍ਹ ਨੂੰ ਦੇ ਦਿਓ ਤੁਸੀਂ ਸਾਨੂੰ।
1: ਅੱਛਾ,
0: ਮੈਂ ਤੁਹਾਡੇ ਕੇਕ ਖਾਣਾ ਸੀ।
1: ਜੀ, ਅੱਛਾ, ਸਾਡੇ ਨਾ ਦੁਆਬੇ ਵਿੱਚ ਇੱਕ ਰਿਵਾਜ਼ ਹੈ, ਲੋਹੜੀ ਦੇ ਉੱਤੇ ਧੀਆਂ ਨੂੰ ਖਾਸ ਤੌਰ 'ਤੇ ਬਿਸਕੁਟ ਘਰ ਦੇ ਬਣਾ ਕੇ ਦਿੱਤੇ ਜਾਂਦੇ ਨੇ, ਕੁਝ ਤੁਹਾਡੇ ਵੀ ਉੱਧਰ ਇਸ ਤਰ੍ਹਾਂ ਰੁਝਾਨ ਹੈ, ਕੁੜੀਆਂ ਨੂੰ ਚਾਹੇ ਸਾਉਣ ਦਾ ਮਹੀਨਾ ਹੋਵੇ ਚਾਹੇ ਲੋਹੜੀ ਹੋਵੇ, ਮਾਵਾਂ ਬਿਸਕੁਟ ਬਣਾ ਕੇ, ਯਾਨੀ ਕਿ ਪੇਕੇ ਬਿਸਕੁਟ ਬਣਾ ਕੇ ਉਹਦੇ ਸਹੁਰੇ ਘਰ ਪਹੁੰਚਾਉਂਦੇ ਨੇ?
0: ਹਾਂਜੀ ਮੈਮ, ਸਾਉਣ ਦੇ ਮਹੀਨੇ ਮੇਰੇ ਤੋਂ ਕਾਫੀ ਬਣਦੇ ਬਿਸਕੁਟ।
1: ਜੀ,
0: ਪੀਪੇ ਵਾਲੇ ਬਿਸਕੁਟ ਉਹਨੂੰ ਕਹਿੰਦੇ, ਸੁਨਾਰੇ ਵਾਲੇ ਜਿਹੜੇ,
1: ਜੀ
0: ਉਹ ਕਾਫੀ ਜਾਂਦੇ ਆ।
1: ਜੀ,
0: ਔਰ ਸਰਦੀ 'ਚ ਪਿੰਨੀਆਂ ਜਾਂਦੀਆਂ ਨੇ ਮੈਮ ਆਪਣੀਆਂ।
1: ਅੱਛਾ ਅੱਛਾ, ਤੁਸੀਂ ਪਿੰਨੀਆਂ ਵੀ ਬਣਾਉਂਦੇ ਹੋ?
0: ਹਾਂਜੀ, ਮਿਲਟ ਦੀ ਪਿੰਨੀ ਬਣਾਉਂਦੇ ਆ ਆਪਾਂ,
1: ਮੋਟੇ ਅਨਾਜ ਦੀਆਂ
0: ਪਿੰਨੀਆਂ। ਮੋਟੇ ਅਨਾਜ ਦੀ,
1: ਉਹਦੇ ਵਿੱਚ ਮਿਲਟਸ ਵਿੱਚ ਕਿਹੜੀ ਚੀਜ਼ ਹੁੰਦੀ ਹੈ, ਕਿਸ ਚੀਜ਼ ਦੀਆਂ ਪਿੰਨੀਆਂ ਬਣਦੀਆਂ ਨੇ?
0: ਮੈਂ ਰਾਗੀ ਦੇ ਆਟੇ ਦੀ ਜ਼ਿਆਦਾ ਬਣਾਉਂਦੀ ਹਾਂ।
1: ਸਰਦੀਆਂ 'ਚ ਹੀ ਬਣਦੀਆਂ ਨੇ?
0: ਸਰਦੀ 'ਚ ਬਣਾਉਂਦੇ, ਕਿ ਮੈਂ ਖਾ ਤਾਂ ਗਰਮੀ 'ਚ ਵੀ ਲੈਂਦੇ, ਪਰ ਜ਼ਿਆਦਾ ਲੋਕਾਂ ਨੂੰ ਸਰਦੀ 'ਚ ਪਸੰਦ ਆਉਂਦਾ, ਘਿਓ ਖਾਣਾ ਪਸੰਦ ਨਹੀਂ ਕਰਦੇ ਗਰਮੀ 'ਚ।
1: ਹਾਂਜੀ, ਵੈਸੇ ਵੀ ਰਾਗੀ ਨੂੰ ਥੋੜ੍ਹਾ ਜਿਹਾ ਗਰਮ ਤਸੀਰ ਦਾ ਵੀ ਕਿਹਾ ਜਾਂਦਾ।
0: ਮੈਮ, ਰਾਗੀ ਨਹੀਂ ਗਰਮ ਹੁੰਦੀ, ਬਾਜਰਾ ਗਰਮ ਹੁੰਦਾ, ਵੈਸੇ ਉਹ ਆਪਣੀ ਸੋਚ ਆ ਵੀ ਗਰਮ ਹੁੰਦੀ, ਰਾਗੀ ਗਰਮ ਨਹੀਂ ਹੁੰਦੀ।
1: ਅੱਛਾ, ਅਸੀਂ ਆਪਣੀ ਐਵੀਂ ਮਿੱਥ ਬਣਾਈ ਹੋਈ ਹੈ। ਅੱਛਾ ਮਨਜੀਤ ਕੌਰ ਜੀ, ਤੁਹਾਡੇ ਕੋਲ ਕੋਈ ਬੱਚੇ ਟ੍ਰੇਨਿੰਗ ਵੀ ਲੈਣ ਆਉਂਦੇ ਨੇ?
0: ਮੈਮ, ਮੇਰੇ ਕੋਲ ਕਾਫੀ ਬੱਚਿਆਂ ਨੇ ਟ੍ਰੇਨਿੰਗ ਲਈ, ਉਹ ਮੈਂ PAU 'ਚ ਵੀ ਟ੍ਰੇਨਿੰਗ ਦਿੰਦੀ ਹਾਂ ਨਾਲ, ਟ੍ਰੇਨਿੰਗ ਜਿੰਨੇ ਵੀ ਬੇਕਰੀ ਦੀ ਟ੍ਰੇਨਿੰਗਾਂ ਹੁੰਦੀਆਂ ਸਾਰੀਆਂ 'ਚ ਮੈਂ ਹੀ ਜਾਂਦੀ ਹਾਂ PAU ਟ੍ਰੇਨਿੰਗ ਦੇਣ ਨਾਲ, ਆਈਸਿੰਗ ਦੇ ਕੇਕ ਦੀ ਜਿਹੜੀ ਟ੍ਰੇਨਿੰਗ ਮੈਂ ਹੀ ਦਿੰਦੀ ਹਾਂ, ਔਰ ਪਿੰਡਾਂ 'ਚ ਵੀ ਜਦੋਂ PAU ਟ੍ਰੇਨਿੰਗ ਦੇਣ ਜਾਂਦੇ ਨੇ ਤਾਂ ਮੈਨੂੰ ਨਾਲ ਲੈ ਕੇ ਜਾਂਦੇ ਆ, ਔਰ ਹੁਣ ਮੈਂ ਸਿਫਟ ਦੇ ਨਾਲ ਵੀ ਟ੍ਰੇਨਿੰਗ ਦੇਣ ਜਾਂਦੀ ਹਾਂ ਪਿੰਡਾਂ 'ਚ।
1: ਅੱਛਾ,
0: ਮੈਂ ਘੱਟੋ ਘੱਟ ਵੀ 800-900 ਲੇਡੀਜ਼ ਨੂੰ ਟ੍ਰੇਨਿੰਗ ਦੇ ਚੁੱਕੀ ਹਾਂ।
1: ਅਰੇ ਵਾਹ, ਯਾਨੀ ਕਿ 800-900 ਔਰਤਾਂ ਨੂੰ ਤੁਸੀਂ ਰੁਜ਼ਗਾਰ ਦਿੱਤਾ, ਉਹਨਾਂ ਦੇ ਪੈਰਾਂ 'ਤੇ ਖੜਾ ਕੀਤਾ, ਯਾਨੀ ਕਿ ਹੋਰ ਕੁਝ ਨਹੀਂ ਤਾਂ ਉਹ ਆਪਣੇ ਜੋਗਾ ਤਾਂ ਕਰ ਸਕਣ। ਮਨਜੀਤ ਕੌਰ ਜੀ, ਇੱਕ ਗੱਲ ਰਹਿ ਚੱਲੀ ਸੀ, ਪਰਿਵਾਰ ਵਿੱਚ ਕੌਣ ਕੌਣ ਆ ਇਸ ਵੇਲੇ?
0: ਪਰਿਵਾਰ 'ਚ ਮੈਮ ਮੇਰੇ ਹਸਬੈਂਡ ਆ, ਮੇਰਾ ਬੇਟਾ, ਬੇਟੀ ਆ, ਮੇਰਾ ਬੇਟਾ ਵੈਟਨਰੀ

0: ਬਹੁਤ ਸਾਰੀਆਂ ਧੀਆਂ, ਬਹੁਤ ਸਾਰੀਆਂ ਬੱਚੀਆਂ ਇਹ ਸੋਚਦੀਆਂ ਹੋਣਗੀਆਂ ਕਿ ਇਸ ਕੰਮ ਦੇ ਉੱਤੇ ਪੈਸਾ ਬਹੁਤ ਸਾਰਾ ਚਾਹੀਦਾ। ਮਨਜੀਤ ਕੌਰ ਜੀ ਕਰਕੇ ਉਹਨਾਂ ਨੂੰ ਸਹਿਯੋਗ ਮਿਲਿਆ, ਮੇਰੇ ਕੋਲ ਸ਼ਾਇਦ ਇੰਨਾ ਪੈਸਾ ਨਹੀਂ, ਮੈਨੂੰ ਸ਼ਾਇਦ ਕਿਸੇ ਦਾ ਸਹਿਯੋਗ ਨਾ ਮਿਲੇ, ਮੈਂ ਕੀ ਕਰਾਂ? ਕੀ ਕਹੋਗੇ ਉਹਨਾਂ ਨੂੰ?
1: ਮੈਂ ਬਿਲਕੁਲ ਘੱਟ ਪੈਸੇ 'ਚ ਸ਼ੁਰੂ ਕੀਤਾ ਸੀ। ਮੈਂ ਜਦੋਂ ਸਟਾਰਟ ਕੀਤਾ ਤਾਂ 50,000 ਰੁਪਇਆ ਲਗਾਇਆ ਸੀ ਸਿਰਫ ਮੈਂ। ਤਾਂ ਆਪਣੇ ਛੋਟੇ ਸਕੇਲ 'ਤੇ ਕਰ ਸਕਦੇ ਹਾਂ, ਮੰਨ ਲਓ ਓਵਨ ਵਗੈਰਾ ਲੈਣਾ ਪੈਂਦਾ, ਓਵਨ ਆਪਾਂ ਨੂੰ 20 ਤੋਂ 25 ਹਜ਼ਾਰ ਦੇ ਵਿੱਚ ਵਿੱਚ ਮਿਲ ਜਾਂਦਾ। ਬਾਕੀ ਸਾਰੇ ਭਾਂਡੇ ਆਪਣੇ ਕੋਲ ਘਰ 'ਚ ਹੁੰਦੇ ਨੇ, ਜਿਨ੍ਹਾਂ ਨੇ ਘਰ ਤੋਂ ਸਟਾਰਟ ਕਰਨਾ ਛੋਟੇ ਸਕੇਲ 'ਤੇ ਉਹ ਕਰ ਸਕਦੇ। ਓਵਨ ਇਕੱਲਾ ਲੈਣਾ ਪੈਂਦਾ, ਬਾਕੀ ਸਾਰੀਆਂ ਚੀਜ਼ਾਂ ਸਾਡੇ ਘਰ ਹੀ ਹੁੰਦੀਆਂ ਨੇ।
0: ਅੱਛਾ, ਜਦੋਂ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਸੀ, ਮਨ 'ਚ ਧੁੱਕ-ਧੁੱਕੀ ਜਿਹੀ ਲੱਗੀ ਹੋਈ ਸੀਗੀ ਕਿ ਮੈਂ ਪਹਿਲੀ ਵਾਰੀ ਕੰਮ ਸ਼ੁਰੂ ਕਰਨ ਲੱਗੀ ਹਾਂ, ਪਤਾ ਨਹੀਂ ਕਿਸੇ ਨੂੰ ਪਸੰਦ ਆਉਣਾ ਜਾਂ ਨਹੀਂ?
1: ਬਹੁਤ ਹੁੰਦਾ ਸੀ ਕਿ ਪਤਾ ਨਹੀਂ ਕਿੱਦਾਂ ਬਣੂਗਾ ਕਿੱਦਾਂ ਨਹੀਂ ਬਣੂਗਾ। ਕਈ ਵਾਰੀ ਖਰਾਬ ਵੀ ਹੋ ਜਾਂਦਾ ਸੀ, ਪਹਿਲਾਂ ਜਦ ਬਣਾਉਣਾ ਸਟਾਰਟ ਕਰਦੇ ਸੀ ਤਾਂ ਖਰਾਬ ਬਹੁਤ ਕੀਤਾ, ਉਦੋਂ ਬਾਅਦ ਫਿਰ ਹੌਲੀ ਹੌਲੀ ਆਪਣੇ ਆਪ ਹੀ ਬਣਨ ਲੱਗ ਗਿਆ
0: ਜੀ। ਜਿਹੜਾ ਫਿਰ ਉਹ ਖਰਾਬ ਹੁੰਦਾ ਸੀ ਉਹਦਾ ਕੀ ਕਰਦੇ ਸੀ?
1: ਉਹ ਮੈਮ ਉਦੋਂ ਸੁੱਟ ਦਿੰਦੇ ਸੀ, ਉਦੋਂ ਪਤਾ ਹੀ ਨਹੀਂ ਸੀ ਵੀ ਇਹਨੂੰ ਦੁਬਾਰਾ ਵਰਤ ਸਕਦੇ ਜਾਂ ਕੀ ਕਰ ਸਕਦੇ, ਉਦੋਂ ਸੁੱਟ ਦਿੰਦੇ ਸੀ।
0: ਅੱਛਾ, ਅਤੇ ਕੇਕ ਬਣਾਉਣ ਵੇਲੇ ਸਭ ਤੋਂ ਜ਼ਿਆਦਾ ਧਿਆਨ ਰੱਖਣ ਦੀ ਕਿਸ ਚੀਜ਼ ਦੀ ਲੋੜ ਪੈਂਦੀ ਹੈ ਜੀ?
1: ਮੈਮ ਉਹਦਾ ਟੈਂਪਰੇਚਰ ਦੇਖਣਾ ਪੈਂਦਾ, ਕੰਟਰੋਲ ਕਰਕੇ ਰੱਖੋ ਟੈਂਪਰੇਚਰ, ਟਾਈਮ ਚੈੱਕ ਕਰਨਾ ਪੈਂਦਾ ਓਵਨ ਦਾ। ਜੇ ਆਪਾਂ ਟੈਂਪਰੇਚਰ ਵਧਾ ਦਾਂਗੇ ਤਾਂ ਉਹ ਜਲ ਜੂਗਾ, ਜਾਂ ਪੂਰੇ ਟਾਈਮ 'ਤੇ ਨਹੀਂ ਚੈੱਕ ਕਰਾਂਗੇ ਕੱਢਾਂਗੇ ਤਾਂ ਵੀ ਜਲ ਜਾਂਦਾ
0: ਜੀ।
1: ਉਸ ਤੋਂ ਬਾਅਦ 'ਚ ਜਦੋਂ ਬਣ ਗਿਆ ਫਿਰ ਆਈਸਿੰਗ ਕਰਦੇ ਹਾਂ ਉਹਦੀ ਡੈਕੋਰੇਸ਼ਨ, ਉਦੋਂ ਫਿਰ ਕਰੀਮ ਦਾ ਪੂਰਾ ਪੂਰਾ ਧਿਆਨ ਰੱਖਣਾ ਪੈਂਦਾ ਵੀ ਕਰੀਮ ਜ਼ਿਆਦਾ ਨਾ ਲੱਗ ਜੇ, ਘੱਟ ਨਾ ਲੱਗ ਜੇ
0: ਜੀ।
1: ਫਿਰ ਡਿਜ਼ਾਇਨ 'ਤੇ ਡਿਪੈਂਡ ਮੈਮ, ਡਿਜ਼ਾਇਨ ਜੋ ਕਿਸੇ ਨੇ ਦਿੱਤਾ ਉਹੀ ਡਿਜ਼ਾਇਨ ਬਣਾਉਂਦੇ ਹਾਂ
0: ਜੀ। ਔਰ ਕੇਕ ਅਲੱਗ ਅਲੱਗ ਕੁਆਂਟਿਟੀ ਦੇ ਹੁੰਦੇ ਹੋਣਗੇ, ਕੋਈ ਅੱਧਾ ਕਿਲੋ ਦਾ, ਕੋਈ ਕਿਲੋ ਦਾ, ਕੋਈ 2 ਕਿਲੋ ਦਾ। ਵੱਡੇ ਤੋਂ ਵੱਡਾ ਕੇਕ ਕਿੰਨਾ ਕੁ ਬਣਾਇਆ ਤੁਸੀਂ ਜੀ?
1: ਮੈਮ ਸਭ ਤੋਂ ਵੱਡਾ 7.5 ਕਿਲੋ ਦਾ ਕੇਕ ਬਣਾਇਆ।
0: ਅੱਛਾ, ਉਹ ਕਿਸੇ ਪਾਰਟੀ ਵਾਸਤੇ ਬਣਿਆ ਹੋਵੇਗਾ। ਅੱਛਾ, ਸਾਰੇ ਲੋਕ ਆਈਸਿੰਗ ਵਾਲਾ ਕੇਕ ਹੀ ਪਸੰਦ ਕਰਦੇ ਨੇ ਕਿ ਕੁਝ ਲੋਕ ਡਰਾਈ ਫਰੂਟ ਵਾਲਾ ਕੇਕ ਬਿਨਾਂ ਆਈਸਿੰਗ ਤੋਂ ਪਸੰਦ ਕਰਦੇ ਨੇ?
1: ਨਹੀਂ ਮੈਮ, ਡਰਾਈ ਕੇਕ ਵੀ ਲੋਕ ਬਹੁਤ ਪਸੰਦ ਕਰਦੇ ਨੇ ਜਿਨ੍ਹਾਂ ਨੇ ਨੋਰਮਲ ਪਾਰਟੀ ਆ ਘਰ 'ਚ, ਅਤੇ ਉਹ ਡਰਾਈ ਕੇਕ ਹੀ ਪਸੰਦ ਕਰਦੇ। ਫਰੂਟ ਕੇਕ ਜਿਹਦੇ ਪੀਸ ਪੀਸ ਕੱਟੇ ਹੁੰਦੇ ਬ੍ਰੈਡ ਦੀ ਤਰ੍ਹਾਂ, ਉਹ ਜ਼ਿਆਦਾ ਲੋਕ ਪਸੰਦ ਕਰਦੇ ਉਹਨੂੰ। ਜਿਹੜਾ ਬਰਥਡੇ ਕੇਕ, ਉਹ ਐਨਵਰਸਰੀ ਕੇਕ, ਉਹ ਤਾਂ ਉਦੋਂ ਹੀ ਬਰਥਡੇ 'ਤੇ ਹੀ ਜਾਂਦਾ ਨਾ ਮੈਮ
0: ਜੀ।
1: ਹਾਂਜੀ, ਜਾਂ ਮੈਰਿਜ 'ਤੇ।
0: ਜੀ ਜੀ ਜੀ ਜੀ ਔਰ ਤੁਸੀਂ ਆਖਿਆ ਸੀ ਕਿ ਤੁਹਾਡੇ ਕੇਕ ਵਿੱਚ ਬਹੁਤਾ ਅਸੀਂ ਤੁਸੀਂ ਜਿਹੜਾ ਆਪਣੇ ਬੇਕਰੀ ਦੇ ਵਿੱਚ ਪ੍ਰਯੋਗ ਕਰਦੇ ਹੋ ਉਹ ਬਹੁਤਾ ਆਟਾ ਹੁੰਦਾ ਜੀ, ਔਰ ਕੁਝ ਕੁ ਗਲੂਟਨ ਫਰੀ ਚੀਜ਼ਾਂ ਵੀ ਤੁਸੀਂ ਬਣਾਉਂਦੇ ਹੈਗੇ ਹੋ, ਅਤੇ ਵਧੇਰੇ ਮੰਗ ਕਿਸ ਚੀਜ਼ ਦੀ ਹੈ?
1: ਮੈਮ ਅੱਜ ਕੱਲ੍ਹ ਡਿਮਾਂਡ ਮਿਲਟ 'ਤੇ ਆ ਜ਼ਿਆਦਾ। ਜਿਹੜੇ ਆਈਸਿੰਗ ਵਾਲੇ ਕੇਕ ਆ ਉਹ ਤਾਂ ਨੋਰਮਲ ਆਟੇ ਦੇ ਹੀ ਬਣਾਉਂਦੇ ਹਾਂ, ਜਿਹੜੇ ਮੰਨ ਲਓ ਬਿਸਕੁਟ ਹੋ ਗਏ, ਵੀਗਨ ਕੇਕ ਹੋ ਗਏ, ਗਲੂਟਨ ਫਰੀ ਹੋ ਗਏ, ਉਹ ਸਾਰੇ ਮਿਲਟ ਦੇ। ਅੱਜ ਕੱਲ੍ਹ ਮਿਲਟ ਦਾ ਬਹੁਤ ਜ਼ਿਆਦਾ ਹੋ ਚੁੱਕਿਆ ਵਾ, ਆਟੇ ਨੂੰ ਸਾਰੇ ਪਿੱਛੇ ਛੱਡ ਰਹੇ
0: ਜੀ,
1: ਮਿਲਟ ਦੇ ਜ਼ਿਆਦਾ ਪ੍ਰੋਡਕਟ।
0: ਤੁਹਾਡੇ ਖਿਆਲ ਮੁਤਾਬਕ ਲੋਕ ਹੁਣ ਮੈਦੇ ਤੋਂ ਉਤਾਰ ਚੁੱਕੇ ਨੇ ਜਾਂ ਉਸ ਤੋਂ ਮੂੰਹ ਮੋੜ ਰਹੇ ਨੇ?
1: ਮੈਂ ਮੈਦੇ ਨਾਲ ਸਾਨੂੰ ਬਹੁਤ ਜ਼ਿਆਦਾ ਬਿਮਾਰੀਆਂ ਲੱਗਦੀਆਂ, ਮੈਦੇ ਤੋਂ ਪਿੱਛੇ ਹਟ ਰਹੇ ਨੇ ਲੋਕ, ਉਹ ਪੁਰਾਣੇ ਖਿਆਲਾਂ ਵਾਲੇ ਪਾਸੇ ਆ ਰਹੇ ਨੇ। ਮਿਲਟ ਦੇ ਬਿਸਕੁਟ ਬਣਾਉਂਦੇ ਹਾਂ ਤਾਂ ਅਸੀਂ ਸ਼ੱਕਰ ਜਾਂ ਗੁੜ ਪਾ ਕੇ ਬਣਾਉਂਦੇ ਹਾਂ, ਤਾਂ ਚੀਨੀ ਤੋਂ ਵੀ ਲੋਕ ਹਟ ਰਹੇ ਨੇ, ਚੀਨੀ ਨੂੰ ਬਹੁਤ ਘੱਟ ਪਸੰਦ ਕਰਦੇ ਨੇ ਲੋਕ
0: ਜੀ। ਗੁੜ ਅਤੇ ਸ਼ੱਕਰ ਵਾਲੀਆਂ ਚੀਜ਼ਾਂ, ਔਰ ਸਵਾਦ ਉਹੀ ਰਹਿੰਦਾ?
1: ਸਵਾਦ ਮੈਮ ਤੋਂ ਗੁੜ ਸ਼ੱਕਰ ਦਾ ਸਾਥ ਜ਼ਿਆਦਾ ਸਵਾਦ ਆ ਸਕਦਾ ਚੀਨੀ ਨਾਲ।
0: ਕੁਝ ਕੁ ਤਾਂ ਇੱਦਾਂ ਦੇ ਵੀ ਹੁੰਦੇ ਹੋਣਗੇ ਕਿ ਸਾਨੂੰ ਬਹੁਤ ਹੀ ਘੱਟ ਮਿੱਠੇ ਵਾਲੇ ਚਾਹੀਦੇ ਨੇ।
1: ਬਹੁਤ ਸ਼ੂਗਰ ਦੇ ਪੇਸ਼ੈਂਟ ਆ ਜਿਹੜੇ, ਉਹਨਾਂ ਨੂੰ ਚੀਨੀ ਦੀ ਜਗ੍ਹਾ 'ਤੇ ਸ਼ੱਕਰ ਪਾ ਕੇ ਦਿੰਦੇ ਹਾਂ, ਅਤੇ ਨੋਰਮਲ ਮਾਤਰਾ 'ਚ ਪਾਉਂਦੇ ਹਾਂ ਆਪਾਂ, ਜਿਵੇਂ 5-10% ਹੀ ਪਾ ਕੇ ਦੇਈ ਦੀ ਆ
0: ਜੀ। ਹਾਂਜੀ, ਸਾਡੀਆਂ ਭੈਣਾਂ ਘਰ ਬੈਠੀਆਂ ਸੁਣ ਰਹੀਆਂ ਨੇ ਤੁਹਾਨੂੰ, ਜਿਹੜੀਆਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਜਿਹੜੀਆਂ ਕਹਿੰਦੇ ਨੇ ਪੜ੍ਹ ਲਿਆ ਲਿਖ ਲਿਆ ਛੱਡ ਪਰੇ, ਹੁਣ ਵਿਆਹ ਹੀ ਹੋ ਜਾਣਾ, ਬੱਚੇ ਪਾਲਾਂਗੇ, ਹੋਰ ਕੰਮ ਕਰ ਲਾਂਗੇ, ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦੀ ਕੀ ਲੋੜ ਹੈ? ਵੈਸੇ ਤਾਂ ਬਹੁਤ ਘੱਟ ਔਰਤਾਂ ਦੀ ਇਹ ਸੋਚ ਹੈ, ਪਰ ਫਿਰ ਵੀ ਕੀ ਕਹੋਗੇ ਉਹਨਾਂ ਨੂੰ?
1: ਮੈਂ ਸਾਰੀਆਂ ਭੈਣਾਂ ਨੂੰ ਇਹ ਕਹੂੰਗੀ ਵੀ ਤੁਸੀਂ PHU ਆਓ, PHU 'ਚ ਫਰੀ ਆਫ ਕੋਸਟ ਟ੍ਰੇਨਿੰਗਾਂ ਮਿਲਦੀਆਂ ਨੇ, ਸਾਨੂੰ ਅੱਗੇ ਤੱਕ ਲੈ ਕੇ ਜਾਂਦੇ ਆ PHU ਵਾਲੇ, ਜੋ ਕੰਮ ਕਰਨ ਵਾਲਾ ਹੋਣਾ ਚਾਹੀਦਾ ਤਾਂ ਉਹਨੂੰ ਜਿੱਥੇ ਜਾਣਾ ਚਾਹੂੰਗੇ ਉੱਥੇ ਲੈ ਕੇ ਜਾਂਦੇ ਆ
0: ਜੀ।
1: ਸਾਨੂੰ ਫੰਡ ਵਗੈਰਾ ਵੀ ਮਿਲਦੇ ਨੇ PHU ਤੋਂ। ਮੈਂ ਹੁਣ ਪਾਬੀ ਦੀ PHU ਦਾ ਇੱਕ ਡਿਪਾਰਟਮੈਂਟ ਆ ਪਾਬੀ, ਉਹਦੇ 'ਚ ਸਿਲੈਕਟ ਹੋਈ ਸੀ, ਉੱਥੋਂ ਮੈਨੂੰ 5 ਲੱਖ ਦੇ ਫੰਡ ਵੀ ਮਿਲੇ ਕੰਮ ਅੱਗੇ ਵਧਾਉਣ ਵਾਸਤੇ
0: ਆਪਾਂ ਜੀ।
1: ਅਤੇ ਇਸੇ ਤਰ੍ਹਾਂ ਜਿਹੜੀਆਂ ਭੈਣਾਂ ਕੰਮ ਕਰਨਾ ਚਾਹੁੰਣਗੀਆਂ ਤਾਂ ਉਹ ਆਪਣਾ ਕੰਮ ਕਰ ਸਕਦੀਆਂ ਨੇ, PHU ਆਉਣਗੀਆਂ ਤਾਂ ਟ੍ਰੇਨਿੰਗ ਲੈਣਗੀਆਂ ਤਾਂ ਆਪਣਾ ਕੰਮ ਕਰ ਲੈਣ।
0: ਅਤੇ 5 ਲੱਖ ਦਾ ਫੰਡ ਤੁਸੀਂ ਹੌਲੀ ਹੌਲੀ ਮੋੜੋਗੇ?
1: ਨਹੀਂ ਮੈਮ, ਉਹ ਮੋੜਨਾ ਨਹੀਂ ਫੰਡ, ਉਹ ਫਰੀ ਆਫ ਕੋਸਟ ਆ ਉਹ।
0: ਅੱਛਾ, ਫ੍ਰੀ
1: ਫੰਡ ਆ, ਉਹ ਲੋਨ ਨਹੀਂ ਗਾ ਮੈਮ, ਫੰਡ ਆ।
0: ਅੱਛਾ, ਫੰਡ ਹੈ?
1: ਹਾਂਜੀ,
0: ਉਹ ਤੁਹਾਨੂੰ ਬਿਜ਼ਨਸ ਨੂੰ ਹੁਲਾਰਾ ਦੇਣ ਦੇ ਲਈ ਦਿੰਦੇ ਨੇ ਉਹ?
1: ਹਾਂਜੀ ਮੈਮ, ਇੱਕ ਮੈਂ ਨਾ ਉਹ ਪਾਊਡਰ ਬਣਾਉਂਦੀ ਹਾਂ ਮਸ਼ਰੂਮ ਦਾ।
0: ਅੱਛਾ,
1: ਰਿਚ ਇਨ ਵਿਟਾਮਿਨ ਡੀ ਆ ਪਾਊਡਰ
0: ਜੀ, ਜੀ
1: ਵਿਟਾਮਿਨ ਡੀ, ਉਹਦੇ ਵਾਸਤੇ ਉਹ ਟੈਕਨੋਲੋਜੀ ਆ ਮੇਰੇ ਕੋਲ, ਉਹਨੂੰ ਅੱਗੇ ਵਧਾਉਣ ਵਾਸਤੇ ਉਹਨਾਂ ਨੇ ਦਿੱਤਾ। ਉਹ ਪਾਊਡਰ ਨੂੰ ਮੈਂ ਬੇਕਰੀ ਦੇ ਪ੍ਰੋਡਕਟ 'ਚ ਵੀ ਪਾਉਂਦੀ ਹਾਂ, ਔਰ ਇਕੱਲਾ ਵੀ ਪਾਊਡਰ ਖਾ ਸਕਦੇ ਹਾਂ ਅਸੀਂ।
0: ਉਸ ਪਾਊਡਰ ਦਾ ਕਿਵੇਂ ਪ੍ਰਯੋਗ ਕੀਤਾ ਜਾ ਸਕਦਾ?
1: ਉਹਨੂੰ ਪਾਊਡਰ ਨੂੰ ਮੈਮ ਅਸੀਂ ਦਹੀਂ 'ਚ ਪਾ ਸਕਦੇ ਹਾਂ, ਸਬਜ਼ੀ 'ਚ ਪਾ ਸਕਦੇ ਹਾਂ, ਜਦੋਂ ਅਸੀਂ ਖਾਣਾ ਖਾਂਦੇ ਹਾਂ ਤਾਂ ਪਰੌਂਠੀ ਦੇ ਉੱਪਰ ਪਾ ਸਕਦੇ ਹਾਂ, ਪਾਣੀ ਦੇ ਵਿੱਚ ਪਾਣੀ ਗਰਮ ਕਰੋ, ਉਹਨੂੰ ਸੂਪ ਦੇ ਤੌਰ 'ਤੇ ਵੀ ਅਸੀਂ ਪੀ ਸਕਦੇ ਹਾਂ। ਵਿਟਾਮਿਨ ਡੀ ਅੱਜ ਕੱਲ੍ਹ ਸਾਰਿਆਂ ਨੂੰ ਘਾਟ ਆ ਸਾਨੂੰ, ਤਾਂ ਉਹ ਵਿਟਾਮਿਨ

0: ਵੱਲੋਂ ਮਿਲਦਾ
1: ਪੱਚੀ
0: ਤੁਹਾਨੂੰ,
1: ਪੱਚੀ ਲੱਖ ਤੱਕ ਦਾ ਫੰਡ ਹੈ ਮੈਮ।
0: 25 ਲੱਖ ਤੱਕ ਦਾ ਫੰਡ ਹੈ। ਬਹੁਤ ਹੀ ਵਧੀਆ ਗੱਲ ਤੁਸੀਂ ਕਹੀ। ਔਰ ਜਿਹੜੀਆਂ ਭੈਣਾਂ PAU ਨਹੀਂ ਆ ਸਕਦੀਆਂ, ਕਿ ਜਿਹੜੇ PAU ਵੱਲੋਂ ਅਲੱਗ ਅਲੱਗ ਥਾਵਾਂ 'ਤੇ ਕ੍ਰਿਸ਼ੀ ਵਿਗਿਆਨ ਕੇਂਦਰ ਬਣਾਏ ਗਏ ਨੇ, KVK ਬਣਾਏ ਗਏ ਨੇ, ਉੱਥੇ ਵੀ ਛੋਟੀ ਛੋਟੀ ਜਾਣਕਾਰੀ ਦਿੱਤੀ ਜਾਂਦੀ ਹੈ, ਟ੍ਰੇਨਿੰਗ ਦਿੱਤੀ ਜਾਂਦੀ ਹੈ ਜੀ।
1: ਮੈਮ ਸਾਰੀਆਂ ਟ੍ਰੇਨਿੰਗਾਂ ਹੀ ਉੱਥੇ ਦਿੱਤੀਆਂ ਜਾਂਦੀਆਂ, ਜਿਹੜੀ PAU 'ਚ ਟ੍ਰੇਨਿੰਗਾਂ ਉਹ ਸਾਰੀਆਂ ਦੀਆਂ ਸਾਰੀਆਂ ਟ੍ਰੇਨਿੰਗਾਂ KVK 'ਚ ਵੀ ਦਿੱਤੀਆਂ ਜਾਂਦੀਆਂ ਨੇ।
0: ਅੱਛਾ,
1: ਹਾਂਜੀ,
0: ਯਾਨੀ ਕਿ ਜਿਹੜਾ ਵੀ ਤੁਹਾਡੇ ਨੇੜੇ ਕੋਈ ਕ੍ਰਿਸ਼ੀ ਵਿਗਿਆਨ ਕੇਂਦਰ ਹੈ, ਤੁਸੀਂ ਉੱਥੇ ਜਾ ਕੇ ਟ੍ਰੇਨਿੰਗ ਹਾਸਲ ਕਰ ਸਕਦੇ ਹੋ ਅਤੇ ਆਪਣਾ ਬਿਜ਼ਨਸ ਸ਼ੁਰੂ ਕਰ ਸਕਦੇ ਹੋ।
1: ਹਾਂਜੀ
0: ਮਨ ਦੇ ਵਿੱਚ ਕੋਈ ਹੋਰ ਇੱਛਾ ਹੋਵੇ?
1: ਮੈਮ ਮੈਂ ਆਪਣੀ ਬੇਕਰੀ ਬਣਾਉਣਾ ਚਾਹੁੰਦੀ ਹਾਂ, ਮੈਂ ਹੁਣ ਘਰ ਤੋਂ ਕਰਦੀ ਹਾਂ ਅਤੇ ਮੈਂ ਆਪਣਾ ਇੱਕ ਆਊਟਲੈਟ ਖੋਲ੍ਹਣਾ ਚਾਹੁੰਦੀ ਹਾਂ।
0: ਅਸੀਂ ਦੁਆ ਕਰਦੇ ਹਾਂ ਕਿ ਤੁਹਾਡੀ ਇਹ ਇੱਛਾ ਜਲਦੀ ਪੂਰੀ ਹੋ ਜਾਵੇ, ਤੁਹਾਡੀ ਬੇਕਰੀ ਬਹੁਤ ਵਧੇ ਫੁੱਲੇ, ਔਰ ਸਿਰਫ ਲੁਧਿਆਣੇ ਦੇ ਲਾਗੇ ਛਾਗੇ ਨਹੀਂ, ਸਿਰਫ ਪੰਜਾਬ 'ਚ ਹੀ ਨਹੀਂ, ਭਾਰਤ ਵਿੱਚ ਹੀ ਨਹੀਂ, ਦੁਨੀਆ ਵਿੱਚ ਤੁਹਾਡੀਆਂ ਚੀਜ਼ਾਂ ਦਾ ਨਾਮ ਹੋਵੇ ਔਰ ਲੋਕ ਤੁਹਾਡੇ ਕੋਲੋਂ ਬਣਾਏ ਹੋਏ ਵੰਨ ਸੁਵੰਨੇ ਪਦਾਰਥ ਖਰੀਦਣ। ਸਟੂਡੀਓ 'ਚ ਆਉਣ ਲਈ, ਉਡਾਰੀਆਂ ਪ੍ਰੋਗਰਾਮ 'ਚ ਸਾਡੇ ਅੱਜ ਦੇ ਮਹਿਮਾਨ ਬਣਨ ਲਈ ਮਨਜੀਤ ਕੌਰ ਜੀ, ਤੁਹਾਡਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਾਂਗੇ।
1: ਸ਼ੁਕਰੀਆ ਮੈਮ। ਜੀ ਮਨਜੀਤ ਕੌਰ ਹੁਣਾਂ ਦੇ ਨਾਲ ਗੱਲਬਾਤ ਸੋਹਣੀ ਉਡਾਰੀਆਂ ਸਿਲਸਿਲੇ ਤਹਿ, ਜੋ ਕਿ ਬੇਕਰੀ ਦੇ ਨਾਲ ਜੁੜੇ ਹੋਏ ਨੇ ਅਤੇ ਬਹੁਤ ਸਾਲਾਂ ਤੋਂ ਲਗਾਤਾਰ ਇਸ ਖੇਤਰ ਦੇ ਵਿੱਚ ਨਾਮ ਕਮਾ ਰਹੇ ਨੇ, ਮਿਹਨਤ ਕਰ ਰਹੇ ਨੇ ਅਤੇ ਅੱਗੇ ਵਧਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ
2: ਜੀ। ਅਤੇ ਇਹਨਾਂ ਨਾਲ ਗੱਲ ਕਰ ਰਹੀ ਸੀ ਸੁਖਜੀਤ ਕੌਰ, ਅਤੇ ਉਹਨਾਂ ਨੇ ਸਾਨੂੰ ਇੰਨੀ ਜਾਣਕਾਰੀ ਦਿੱਤੀ ਹੈ ਕਿ ਕਈ ਹੋਰ ਕੁੜੀਆਂ ਨੂੰ ਉਹਨਾਂ ਨੇ ਟ੍ਰੇਨ ਕੀਤਾ ਔਰ ਕਰ ਵੀ ਰਹੇ ਨੇ। ਅਤੇ ਇਹ ਐਸਾ ਕੰਮ ਹੈ ਕਿ ਕੋਈ ਵੀ ਇਨਸਾਨ ਜਿਹੜਾ ਹੈ, ਜਨਰਲੀ ਆਪਾਂ ਸੋਚਦੇ ਹੀ ਨਹੀਂ ਕਿ ਇਹੋ ਜਿਹਾ ਕੁਛ ਕਰੀਏ, ਪਰ ਸੱਚੀ ਗੱਲ ਇਹ ਵੀ ਕਿ ਜਿਵੇਂ ਟ੍ਰੇਨਿੰਗ ਮਿਲਦੀ ਹੈ, ਟ੍ਰੇਨਿੰਗ ਕਈ ਜਗ੍ਹਾ 'ਤੇ ਫ੍ਰੀ ਵੀ ਮਿਲ ਰਹੀ ਹੈ ਔਰ ਉਸਦੇ ਇਲਾਵਾ ਫੰਡਸ ਵੀ ਮਿਲਦੇ ਨੇ, ਕਈ ਤਰ੍ਹਾਂ ਦੀ ਸਬਸਿਡੀਜ਼ ਵੀ ਮਿਲਦੀਆਂ ਨੇ। ਜ਼ਰੂਰਤ ਕੀ ਹੈ ਕਿ ਆਪਾਂ ਸੋਚੀਏ, ਇੱਕ ਟੀਚਾ ਕਾਇਮ ਕਰੀਏ ਅਤੇ ਅੱਗੇ ਵਧੀਏ, ਤਾਂ ਕਿ ਅਸੀਂ ਵੀ ਐਸੇ ਕਿਸੇ ਕੰਮ ਵਿੱਚ ਬਹਿ ਕੇ ਆਪਣਾ, ਆਪਣੇ ਪਰਿਵਾਰ ਦਾ ਅਤੇ ਆਪਣੇ ਸਮਾਜ ਦਾ ਨਾਮ ਰੋਸ਼ਨ ਕਰੀਏ ਅਤੇ ਹੋਰ ਅੱਗੇ ਵਧੀਏ।
1: ਬਿਲਕੁਲ ਜੀ, ਇਹੀ ਮਕਸਦ ਵੀ ਹੈ ਇਸ ਸਿਲਸਿਲੇ ਦਾ। ਅਤੇ ਹੁਣ ਅੱਗੇ ਵੱਧਦੇ ਹੋਇਆਂ ਇੱਕ ਗੀਤ ਸੁਣਦੇ ਹਾਂ ਅਤੇ ਉਸ ਤੋਂ ਬਾਅਦ ਲੈ ਕੇ ਆਵਾਂਗੇ ਜੀ ਸਿਲਸਿਲਾ ਸਾਡਾ ਵਿਰਸਾ।

0: ਜੀ ਮੰਨਤ ਨੂਰ ਹੁਣਾਂ ਦੀ ਆਵਾਜ਼ ਵਿੱਚ ਇਹ ਅਸੀਂ ਗੀਤ ਸੁਣਿਆ ਕੋਮਲ, ਅਤੇ ਦੇਖੋ ਅਸੀਂ ਹੁਣ ਅਗਲੇ ਸਿਲਸਿਲੇ ਵੱਲ ਇਸ਼ਾਰਾ ਕੀਤਾ ਸੀ ਜੋ ਸਾਡਾ ਵਿਰਸਾ ਸਿਲਸਿਲਾ ਹੈ। ਉਸ ਦੇ ਵਿੱਚ ਅਸੀਂ ਹਰ ਵਾਰ ਅਜਿਹੇ ਪੱਖ ਦੀ ਗੱਲ ਕਰਦੇ ਹਾਂ ਜੋ ਸਾਡੇ ਵਿਰਸੇ ਦੇ ਨਾਲ, ਸੱਭਿਆਚਾਰ ਦੇ ਨਾਲ, ਸਾਡੇ ਪਿਛੋਕੜ ਦੇ ਨਾਲ ਜੁੜਿਆ ਹੋਇਆ ਹੈ, ਅਤੇ ਉਸਨੂੰ ਵਿਸਾਰਨਾ ਨਹੀਂ ਚਾਹੀਦਾ।
1: ਬਿਲਕੁਲ, ਤੁਹਾਡੀ ਗੱਲ ਸਹੀ ਹੈ। ਅਤੇ ਜਿਹੜਾ ਸਾਡਾ ਪਿਛੋਕੜ ਹੈ ਨਾ, ਇਹ ਸਾਨੂੰ ਅਗਲੀ ਜਨਰੇਸ਼ਨ ਤੱਕ ਜ਼ਰੂਰ ਪਹੁੰਚਾਉਣਾ ਚਾਹੀਦਾ। ਕਈ ਐਸੀਆਂ ਚੀਜ਼ਾਂ ਨੇ ਜਿਹੜੀਆਂ

0: ਜਾਂ ਅਸੀਂ ਦੇਖਿਆ ਨੇ ਜਾਂ ਸਾਡੇ ਪੇਰੈਂਟਸ ਨੇ ਦੇਖਿਆ ਨੇ, ਉਹ ਸਾਡੇ ਬੱਚਿਆਂ ਨੂੰ ਪਤਾ ਵੀ ਨਹੀਂ ਹੈ, ਅਤੇ ਉਹਨਾਂ ਤੱਕ ਉਹ ਚੀਜ਼ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ।
1: ਅੱਜ ਅਸੀਂ ਗੱਲ ਕਰ ਰਹੇ ਸਾਂ ਕਿ ਦੇਖੋ ਹੁਣ ਛੁੱਟੀਆਂ ਦਾ ਸੀਜ਼ਨ ਚੱਲ ਰਿਹਾ ਹੈ, ਅਤੇ ਇਸ ਛੁੱਟੀਆਂ ਦੇ ਮੌਸਮ ਦੇ ਵਿੱਚ, ਇਹਨਾਂ ਦਿਨਾਂ ਦੇ ਵਿੱਚ ਬੱਚੇ ਖੇਡਣ ਕੁੱਦਣ, ਸਰੀਰਕ ਕਸਰਤ ਕਰਨ, ਸਿਰਫ ਕਮਰਿਆਂ ਦੇ ਵਿੱਚ ਹੀ ਨਾ ਬੈਠੇ ਰਹਿਣ, ਬਲਕਿ ਉਹਨਾਂ ਦਾ ਪੂਰਾ ਮਾਨਸਿਕ ਅਤੇ ਸਰੀਰਕ ਵਿਕਾਸ ਹੋ ਸਕੇ, ਇਸ ਦੇ ਲਈ ਉਹਨਾਂ ਦਾ ਖੇਡਣਾ ਬਹੁਤ ਜ਼ਰੂਰੀ ਹੈ, ਅਤੇ ਉਹਨਾਂ ਦਾ ਮੋਬਾਈਲ ਤੋਂ, ਟੀਵੀ ਤੋਂ, ਲੈਪਟੋਪਸ ਤੋਂ ਦੂਰ ਰਹਿਣਾ ਵੀ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਅਤੇ ਜਦੋਂ ਅਸੀਂ ਸਾਡੇ ਵਿਰਸੇ

0: ਵਿਕਾਸ ਹੋ ਸਕੇ ਇਸ ਦੇ ਲਈ ਉਹਨਾਂ ਦਾ ਖੇਡਣਾ ਬਹੁਤ ਜ਼ਰੂਰੀ ਹੈ ਅਤੇ ਉਹਨਾਂ ਦਾ ਮੋਬਾਈਲਸ ਤੋਂ ਟੀਵੀ ਤੋਂ ਲੈਪਟੋਪਸ ਤੋਂ ਦੂਰ ਰਹਿਣਾ ਵੀ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਅਤੇ ਜਦੋਂ ਅਸੀਂ ਸਾਡੇ ਵਿਰਸੇ ਤਹਿਤ ਇਸ ਗੱਲ ਨੂੰ ਕਰ ਰਹੇ ਹਾਂ ਤਾਂ ਇਸਦਾ ਮਤਲਬ ਇਹ ਹੈ, ਸਾਡਾ ਮਕਸਦ ਕਿ ਅੱਜ ਅਸੀਂ ਉਹਨਾਂ ਖੇਡਾਂ ਦਾ ਜ਼ਿਕਰ ਕਰਾਂਗੇ ਜੋ ਸਾਡੇ ਵਿਰਸੇ ਦਿਓ ਸਾਲਾਂ ਤੋਂ ਸਦੀਆਂ ਤੋਂ ਚੱਲੀਆਂ ਆ ਰਹੀਆਂ ਨੇ ਅਤੇ ਅੱਜ ਚਾਹੇ ਬੱਚੇ ਉਹਨਾਂ ਨੂੰ ਨਹੀਂ ਖੇਡਦੇ, ਬਹੁਤ ਘੱਟ ਬੱਚੇ ਉਹਨਾਂ ਖੇਡਾਂ ਦੇ ਨਾਲ ਅੱਜ ਜੁੜੇ ਹੋਏ ਨੇ, ਪਰ ਅਸੀਂ ਉਹਨਾਂ ਨੂੰ ਯਾਦ ਹਮੇਸ਼ਾ ਕਰਦੇ ਹਾਂ।
1: ਬਿਲਕੁਲ। ਅਤੇ ਪੁਰਾਣੇ ਟਾਈਮ 'ਚ ਕੀ ਹੁੰਦਾ ਸੀ, ਨਾ ਤਾਂ ਲਾਈਟ ਹੁੰਦੀ ਸੀ ਨਾ ਫੋਨ ਹੁੰਦੇ ਸੀ, ਅਤੇ ਬੱਚੇ ਜਿਹੜੀਆਂ ਨੇ ਉਹ ਛੋਟੀਆਂ ਮੋਟੀਆਂ ਗੇਮਾਂ, ਚਾਰ ਪੰਜ ਬੱਚੇ ਆਸ ਪਾਸ ਦੇ ਜਾਂ ਪਰਿਵਾਰਾਂ 'ਚ ਹੀ ਜੁਆਇੰਟ ਫੈਮਿਲੀਜ਼ ਹੁੰਦੀਆਂ ਸੀ, ਪਰਿਵਾਰ ਦੇ ਹੀ ਬੱਚੇ ਇਕੱਠੇ ਹੋ ਜਾਂਦੇ ਸੀ। ਜਿਵੇਂ ਅਗਰ ਭੂਆ ਆ ਗਈਆਂ ਨੇ ਘਰ 'ਚ, ਬੱਚੇ ਬਹੁਤ ਸਾਰੇ ਇਕੱਠੇ ਹੋ ਜਾਂਦੇ, ਸਾਰੇ ਕਜ਼ਨ ਮਿਲ ਕੇ ਆਪਸ ਵਿੱਚ ਬਹਿ ਕੇ ਉਹਨਾਂ ਨੇ ਇਹ ਗੇਮਾਂ ਖੇਲਣੀਆਂ ਔਰ ਆਪਣਾ ਸਮਾਂ ਵੀ ਬਹੁਤ ਅੱਛੀ ਤਰ੍ਹਾਂ ਬਿਤਾਉਣਾ ਅਤੇ ਨਵੀਆਂ ਨਵੀਆਂ ਚੀਜ਼ਾਂ ਵੀ ਸਿੱਖਣੀਆਂ, ਅਤੇ ਇੱਕ ਟੀਮ ਸਪਿਰਿਟ ਜਿਹੜੀ ਹੈ ਨਾ ਉਹ ਇਹਦੇ ਨਾਲ ਆਪਣੇ ਆਪ ਹੀ ਆ ਜਾਂਦੀ ਹੁੰਦੀ ਸੀ।
0: ਬਿਲਕੁਲ, ਤੁਸੀਂ ਸਹੀ ਕਿਹਾ, ਕਿਉਂਕਿ ਖੇਡਾਂ ਜਿਹੜੀਆਂ ਨੇ ਉਹ ਸਿਰਫ ਮਨੋਰੰਜਨ ਦਾ ਸਾਧਨ ਹੀ ਨਹੀਂ ਹੁੰਦੀਆਂ, ਸਗੋਂ
1: ਬਿਲਕੁਲ
0: ਉਹ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਵੀ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਨੇ। ਸੋ ਜਦੋਂ ਅਸੀਂ ਸਾਡੇ ਵਿਰਸੇ ਤਹਿਤ ਉਹਨਾਂ ਖੇਡਾਂ ਦੀ ਗੱਲ ਕਰਦੇ ਹਾਂ ਜੋ ਸਾਡੇ ਵਿਰਸੇ ਦੇ ਨਾਲ ਜੁੜੀਆਂ ਹੋਈਆਂ ਨੇ, ਖੇਡ ਖਿਡੌਣੇ ਨੇ ਇਹੋ ਜਿਹੇ, ਤਾਂ ਹਮੇਸ਼ਾ ਜ਼ਿਕਰ ਆਉਂਦਾ ਹੈ ਗਿੱਲੀ ਡੰਡੇ ਦਾ, ਬੰਟਿਆਂ ਦਾ, ਕੋਟਲਾ ਛਪਾਕੀ ਦਾ, ਲੱਟੂ ਦਾ ਜੋ ਧਾਗੇ ਨਾਲ ਘੁਮਾਇਆ ਜਾਣ ਵਾਲਾ ਲੱਕੜ ਦਾ ਖਿਡੌਣਾ ਹੁੰਦਾ ਸੀ,
1: ਬਿਲਕੁਲ
0: ਅਤੇ
1: ਬਿਲਕੁਲ।
0: ਉਸਨੂੰ ਬਾਰ ਬਾਰ ਘੁਮਾ ਕੇ ਜੋ ਖੁਸ਼ੀ ਮਿਲਦੀ ਸੀ ਨਾ, ਉਸਦਾ ਇੱਕ ਆਪਣਾ ਵੱਖਰਾ ਹੀ ਆਨੰਦ ਸੀ।
1: ਅਤੇ ਪੂਨਮ ਇੱਕ ਡੱਡੂ ਵੀ ਹੁੰਦਾ ਸੀ
0: ਜੀ,
1: ਤੁਹਾਨੂੰ ਅਗਰ ਯਾਦ ਹੋਏ, ਉਹਨੂੰ ਅਗਾ ਦਬਾਓ ਤੇ ਉਹ ਟਿਕ ਟਿਕ ਟਿਕ ਟਿਕ ਕਰਕੇ ਬੜੀ ਜ਼ੋਰ ਦੀ ਆਵਾਜ਼ ਕਰਦਾ ਸੀ, ਅਤੇ ਕਬੱਡੀ ਖੇਡੀ ਜਾਂਦੀ ਸੀ, ਪਤੰਗਾਂ ਉਡਾਈਆਂ ਜਾਂਦੀਆਂ ਸੀ, ਲੰਗੜੀ ਟੰਗ ਖੇਲਣਾ ਅਤੇ ਗੀਟੇ ਖੇਲਣਾ।
0: ਜੀ
1: ਗੀਟੇ ਕਈ ਤਰੀਕੇ ਨਾਲ ਖੇਡੇ ਜਾਂਦੇ ਸੀ, ਕਈ ਵਾਰੀ ਚਾਰ ਗੀਟੇ ਲੈ ਕੇ ਜਾਂ ਸੱਤ ਗੀਟੇ ਲੈ ਕੇ ਅਲੱਗ ਅਲੱਗ ਤਰੀਕੇ ਨਾਲ ਗੀਟੇ ਖੇਡੇ ਜਾਂਦੇ ਸੀ, ਅਤੇ ਇਹ ਕੁੜੀਆਂ ਦੀ ਖਾਸ ਕਰ ਬੜੀ ਪਿਆਰੀ ਗੇਮ ਹੁੰਦੀ ਸੀ, ਔਰ ਜਿਹੜੀਆਂ ਨੇ ਉਹ ਆਪਸ ਵਿੱਚ ਕਿੰਨੇ ਕਿੰਨੇ ਘੰਟੇ ਹੀ ਖੇਡਦੇ ਰਹਿੰਦੇ ਹੁੰਦੇ
0: ਦੇਖੋ,
1: ਸੀ।
0: ਜੇ ਤੁਸੀਂ ਗੀਟਿਆਂ ਦੀ ਗੱਲ ਕੀਤੀ ਹੈ ਨਾ, ਉਹ ਗੀਟਿਆਂ ਦੇ ਰੂਪ ਵਿੱਚ ਵੀ ਖੇਡੀ ਜਾਂਦੀ ਸੀ ਅਤੇ ਬਾਅਦ ਦੇ ਵਿੱਚ ਗੇਂਦ ਦੇ ਨਾਲ ਵੀ ਖੇਡੀ ਜਾਣ ਲੱਗ
1: ਬਿਲਕੁਲ।
0: ਪਈ, ਅਤੇ ਇਹ ਜਿਹੜੀ ਗੇਮ ਸੀ ਨਾ, ਇਹ ਜੋ ਸਾਡੀ ਚੁਸਤੀ ਫੁਰਤੀ ਹੈ ਉਸ ਦਾ ਸਬੂਤ ਦਿੰਦੀ ਸੀ ਕਿ ਅਸੀਂ
1: ਬਿਲਕੁਲ
0: ਕੁਝ ਹੀ ਸੈਕਿੰਡਸ ਦੇ ਵਿੱਚ ਕਿਵੇਂ ਫੈਸਲਾ ਲੈਣਾ ਹੈ, ਅਤੇ ਇਸ ਨਾਲ ਸਾਡੀ ਮਾਨਸਿਕ ਜਿਹੜੀ ਜੋ ਵਿਕਾਸ ਹੈ ਜੋ ਅਸੀਂ ਇਸ ਗੇਮ ਦੇ ਜ਼ਰੀਏ ਖੇਡਦੇ ਹਾਂ, ਉਹ ਵੀ ਬਹੁਤ ਵਧੀਆ ਹੁੰਦਾ ਹੈ, ਕਿਉਂਕਿ ਅਸੀਂ ਕੁਝ ਹੀ ਪਲਾਂ ਦੇ ਵਿੱਚ ਫੈਸਲਾ ਲੈਣਾ ਹੁੰਦਾ ਹੈ ਅਤੇ ਉਹ ਚੁਸਤੀ ਦਿਖਾਉਂਦਿਆਂ ਹੋਇਆਂ
1: ਬਿਲਕੁਲ
0: ਉਹ ਗੇਮ ਖੇਡਣੀ ਹੁੰਦੀ ਹੈ।
1: ਬਿਲਕੁਲ। ਅਤੇ ਇਹ ਨਾ ਪ੍ਰੈਜੈਂਸ ਆਫ ਮਾਈਂਡ ਜਿਹੜੀ ਉਹ ਬਹੁਤ ਵਧਾਉਂਦੀ ਹੈ,
0: ਜੀ
1: ਅਤੇ ਸਾਡੀ ਸੋਚ ਨੂੰ ਡਿਵੈਲਪ ਕਰਦੀ ਹੈ, ਅਤੇ ਇਹ ਚੀਜ਼ਾਂ ਹੁੰਦੀਆਂ ਹੀ ਇਸ ਵਾਸਤੇ ਨੇ ਕਿ ਇੱਕ ਤਾਂ ਗੇਮ ਦੇ ਨਾਲ ਟਾਈਮ ਪਾਸ ਹੁੰਦਾ, ਬੰਦਾ ਅੱਛੀ ਤਰ੍ਹਾਂ ਖੇਲਣਾ ਸਿੱਖਦਾ, ਅਤੇ ਉਸ ਤੋਂ ਇਲਾਵਾ ਗੇਮ ਖੇਲਦੇ ਖੇਲਦੇ ਆਪਣੇ ਆਪ ਨੂੰ, ਆਪਣੀ ਮੈਂਟਲ ਹੈਲਥ ਨੂੰ ਸਟਰੋਂਗ ਕਰਦਾ ਚਲਾ ਜਾਂਦਾ।
0: ਬਿਲਕੁਲ ਜੀ, ਕੋਟਲਾ ਛਪਾਕੀ, ਪਿੱਠੂ ਗਰਮ, ਲੁਕਣ ਮੇਚੀ, ਲੁਕਣ ਮੇਚੀ ਦਾ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਕਿ ਪਾਪੂਲਰ ਗੇਮ ਹੁੰਦੀ ਸੀ, ਅਤੇ ਛੋਟੇ ਬੱਚਿਆਂ ਦੇ ਨਾਲ, ਬਿਲਕੁਲ ਛੋਟੇ ਬੱਚਿਆਂ ਦੇ ਨਾਲ ਜਦੋਂ ਇਹ ਗੇਮ ਖੇਡੋ ਨਾ, ਅੱਜ ਵੀ ਬੜਾ ਮਜ਼ਾ ਆਉਂਦਾ ਹੈ।
1: ਬਿਲਕੁਲ। ਅਤੇ ਉਹ ਅੱਖਾਂ 'ਤੇ ਪੱਟੀ ਬੰਨ੍ਹ ਕੇ ਜਾਂ ਫਿਰ ਸਾਈਡ 'ਤੇ ਪਹਿਲੇ ਖੜਾ ਕਰ ਲੈਣਾ ਹੈ ਨਾ, ਉਸ ਤਰ੍ਹਾਂ ਸਾਰਿਆਂ ਨੇ ਛੁਪ ਜਾਣਾ, ਫਿਰ ਉਹਨਾਂ ਨੂੰ ਪਕੜਨਾ, ਅਤੇ ਇਹ ਚੀਜ਼ਾਂ ਜਿਹੜੀਆਂ ਨੇ। ਅੱਛਾ, ਲੰਗੜੀ ਡੰਗ ਵੀ ਤਾਂ ਖੇਡਦੇ ਹੁੰਦੇ ਸੀ
0: ਜੀ,
1: ਹੈ ਨਾ, ਕਿ ਪੈਰ ਉੱਚੇ ਕਰਕੇ ਪਕੜਨਾ ਇੱਕ ਦੂਸਰੇ ਨੂੰ, ਕਿ ਦੇਖਦੇ ਆ ਕੌਣ ਜਿੱਤਦਾ ਕੌਣ ਹਾਰਦਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬੜੀਆਂ ਹੀ ਪਿਆਰੀਆਂ ਗੇਮਸ ਹੁੰਦੀਆਂ ਸੀ।
0: ਬਿਲਕੁਲ ਜੀ, ਊਚ ਨੀਚ ਵੀ ਹੁੰਦੀ ਸੀ, ਰੱਸਾ ਟੱਪਣਾ ਤਾਂ ਇੱਕ ਬਹੁਤ ਵਧੀਆ ਕਸਰਤ ਹੈ, ਅੱਜ ਵੀ ਚਲੋ ਐਕਸਰਸਾਈਜ਼ ਦੇ ਰੂਪ ਦੇ ਵਿੱਚ ਕੀਤੀ ਜਾਂਦੀ ਹੈ, ਕਾਗਜ਼ ਦੀਆਂ ਕਿਸ਼ਤੀਆਂ ਬਣਾਉਣੀਆਂ ਖਾਸ ਤੌਰ 'ਤੇ ਜਦੋਂ ਬਰਸਾਤ ਪੈਂਦੀ ਹੈ,
1: ਬਿਲਕੁਲ,
0: ਅਤੇ ਕਾਗਜ਼ ਦੇ ਅਲੱਗ ਅਲੱਗ ਜੋ ਖਿਡੌਣੇ ਬਣਾਉਣੇ, ਕਲਾਕ੍ਰਿਤੀਆਂ ਬਣਾਉਣੀਆਂ, ਅਤੇ ਮਿੱਟੀ ਦੇ ਖਿਡੌਣੇ ਜਿਸ ਦੇ ਵਿੱਚ ਘੋੜੇ, ਹਾਥੀ, ਗੁੱਡੀਆਂ, ਰਸੋਈ ਦੇ ਛੋਟੇ ਛੋਟੇ ਬਰਤਨ, ਇਹ ਇੱਕ ਬਹੁਤ ਹੀ ਦਿਲਚਸਪ, ਬਹੁਤ ਹੀ ਰਚਨਾਤਮਕ ਖੇਡ ਸੀ।
1: ਬਿਲਕੁਲ। ਅਤੇ ਨਿੱਕੇ ਨਿੱਕੇ ਮਿੱਟੀ ਦੇ ਭਾਂਡੇ ਲੈ ਕੇ ਉਹਨਾਂ ਨਾਲ ਘਰ ਘਰ ਖੇਡਣਾ, ਇਹ ਬਹੁਤ ਪਿਆਰੀ ਗੇਮ ਹੁੰਦੀ ਸੀ ਜਿਹੜੀਆਂ ਕੁੜੀਆਂ, ਅੱਜ ਵੀ, ਅੱਜ ਪਲਾਸਟਿਕ ਦੇ ਭਾਂਡੇ ਮਿਲਦੇ ਨੇ ਛੋਟੇ ਛੋਟੇ ਜਿਹਦੇ ਨਾਲ ਬੱਚੇ ਖੇਡਦੇ ਨੇ, ਉਦੋਂ ਇਹ ਮਿੱਟੀ ਦੇ ਹੁੰਦੇ ਹੁੰਦੇ ਸੀ। ਅਤੇ ਕਦੀ ਸਟਾਪੂ ਵੀ ਖੇਡਿਆ ਸੀ?
0: ਬਿਲਕੁਲ ਜੀ, ਬਿਲਕੁਲ,
1: ਸਟਾਪੂ ਵੀ ਬੜਾ ਪਿਆਰਾ ਗੇਮ ਹੈ, ਹੁਣ ਵੀ ਬੱਚੇ ਪਸੰਦ ਕਰਦੇ ਨੇ, ਅਗਰ ਉਹਨਾਂ ਨੂੰ, ਕਈਆਂ ਨੂੰ ਤਾਂ ਆਉਂਦਾ ਹੀ ਨਹੀਂ, ਅਗਰ ਸਿਖਾਓ ਤਾਂ ਬੱਚਿਆਂ ਨੂੰ ਬੜਾ ਮਜ਼ਾ ਆਉਂਦਾ ਉਹ ਚੀਜ਼ ਖੇਡ ਕੇ।
0: ਬਿਲਕੁਲ ਜੀ, ਬਹੁਤ ਹੀ ਮਜ਼ੇਦਾਰ ਖੇਡ ਹੈ, ਅਤੇ ਇਹ ਖੇਡ ਸਾਨੂੰ ਮੈਦਾਨ ਦੇ ਵਿੱਚ ਬਾਹਰ ਖੁੱਲ੍ਹੇ ਦੇ ਵਿੱਚ ਜਾਣ ਲਈ ਪ੍ਰੇਰਿਤ ਕਰਦੀ ਹੈ, ਅਤੇ ਮਿੱਟੀ ਦੇ ਨਾਲ ਜੁੜੀ ਹੋਈ ਹੈ, ਅਤੇ ਸਾਡੀ ਸਰੀਰਕ ਚੁਸਤੀ ਫੁਰਤੀ ਦਾ ਵੀ ਇਸ ਦੇ ਨਾਲ ਸਾਨੂੰ ਪਤਾ ਚੱਲ ਜਾਂਦਾ ਹੈ। ਅਤੇ ਦੇਖੋ, ਪੁਰਾਣੇ ਸਮੇਂ ਦੇ ਖੇਡ ਖਿਡੌਣੇ ਕੁਦਰਤੀ ਸਮੱਗਰੀ ਦੇ ਨਾਲ ਕਿੰਨੇ ਜੁੜੇ ਹੋਏ ਹੁੰਦੇ ਸਨ, ਮਿੱਟੀ ਦੇ ਨਾਲ, ਲੱਕੜ ਦੇ ਨਾਲ, ਬਾਂਸ ਦੇ ਨਾਲ, ਅਤੇ ਜੋ ਛੋਟੇ ਛੋਟੇ ਕੰਕਰ ਨੇ ਇਹਨਾਂ ਦੇ ਨਾਲ, ਟਾਇਰ ਨੂੰ ਵੀ ਇਸਤੇਮਾਲ ਕਰਕੇ ਕਿੰਨੀ ਦੇਰ ਮੁੰਡੇ ਕੁੜੀਆਂ ਛੋਟੇ ਬੱਚੇ ਖੇਡਦੇ ਰਹਿੰਦੇ ਸਨ, ਅਤੇ ਕਿੰਨੀ ਦੂਰ ਤੱਕ ਭਜਾ ਕੇ ਲੈ ਕੇ ਜਾਂਦੇ ਸਨ, ਮਤਲਬ ਕਹਿਣ ਦਾ ਕਿ ਉਸ ਵੇਲੇ ਕੋਈ ਵੀ ਚੀਜ਼ ਜਿਹੜੀ ਹੈ ਉਹ ਵਿਅਰਥ ਨਹੀਂ ਮੰਨੀ ਜਾਂਦੀ ਸੀ, ਬਲਕਿ ਉਹ ਖੇਡ ਖਿਡੌਣੇ ਦਾ ਸਾਧਨ ਬਣ ਜਾਂਦੀ ਸੀ।
1: ਬਿਲਕੁਲ ਤੇ

0: ਜਿਵੇਂ ਉਹ ਪੇੜਾਂ ਦੇ ਨਾਲ ਝੂਰੇ ਬੰਨਦੇ ਸੀ ਹੈ ਨਾ, ਉਹ ਰੱਸੀ ਬੰਨ ਕੇ ਅਤੇ ਉਹ ਪਿੰਗਾਂ ਬੰਨ ਲੈਣੀਆਂ ਅਤੇ ਉਹ ਰੱਸੀ ਦੇ ਨਾਲ ਹੀ ਉਹਨਾਂ ਦੇ ਨਾਲ ਸਾਰਾ ਸਾਰਾ ਦਿਨ ਉੱਥੇ, ਇੱਕ ਤਾਂ ਪੇੜ ਦੇ ਨੀਚੇ ਤਾਜ਼ੀ ਹਵਾ ਲੈਣੀ ਅਤੇ ਨਾਲ ਨਾਲ ਉਹ ਗੇਮ ਖੇਲਣੀ, ਸਾਰੀ ਸਾਰੀ ਦੁਪਹਿਰੇ ਵੀ ਬੱਚੇ ਉੱਥੇ ਪੀਂਗਾ ਪਾਉਂਦੇ ਰਹਿੰਦੇ ਹੁੰਦੇ।
1: ਬਿਲਕੁਲ ਜੀ, ਵੈਸੇ ਤਾਂ ਜਿਹੜੀਆਂ ਕੁੜੀਆਂ ਨੇ ਉਹ ਸਾਉਣ ਦੇ ਮਹੀਨੇ ਪੀਂਗਾ ਪਾਉਂਦੀਆਂ ਨੇ, ਪਰ ਬੱਚੇ ਗਰਮੀ ਦੀ ਛੁੱਟੀਆਂ ਜਦੋਂ ਹੁੰਦੀਆਂ ਸੀ ਉਦੋਂ ਹੀ ਪੀਂਗਾ ਪਾ ਲੈਂਦੇ ਸਨ, ਅਤੇ ਖਾਸ ਤੌਰ 'ਤੇ ਗਰਮੀਆਂ ਦੇ ਵਿੱਚ ਨਾ ਛਾਂ ਦਾ ਵੀ ਆਨੰਦ ਲੈਂਦੇ ਸੀ, ਅਤੇ ਇਸ ਛਾਂ ਦੇ ਵਿੱਚ ਉਹ ਪੀਂਗ ਦੇ ਝੂਟਿਆਂ ਦਾ ਵੀ ਆਨੰਦ ਲੈਂਦੇ ਰਹਿੰਦੇ ਸਨ, ਅਤੇ ਇਸ ਤਰ੍ਹਾਂ ਆਪਣਾ ਸਮਾਂ ਬਹੁਤ ਵਧੀਆ ਗੁਜ਼ਾਰਦੇ ਸਨ।
0: ਅਤੇ ਪੂਨਮ ਇੱਕ ਗੇਮ ਹੋਰ ਸੀ, ਚਿੜੀ ਉੱਡ ਕਹਾਂ ਉੱਡ
1: ਜੀ
0: ਹੈ ਨਾ, ਅਤੇ ਉਹ ਇੱਕ ਦੂਜੇ ਦੇ ਹੱਥ 'ਤੇ ਥੱਪੜ ਮਾਰਨਾ ਔਰ ਫਿਰ ਇੱਕ ਦੂਜੇ ਨੂੰ ਛੇੜਨਾ, ਇਹ ਬੜੀ ਅੱਛੀ ਗੇਮ ਸੀ ਔਰ ਆਪਸ ਵਿੱਚ ਫਰੀ ਟਾਈਮ ਵਿੱਚ ਬੱਚੇ ਖੇਡਦੇ ਸੀ, ਅਸੀਂ ਤਾਂ ਵੱਡੇ ਹੋ ਕੇ ਵੀ ਬੜੀ ਦੇਰ ਖੇਡਦੇ ਰਹੇ ਹਾਂ ਕਿਉਂਕਿ ਇਹ ਗੇਮ ਵਿੱਚ ਮਜ਼ਾ ਬਹੁਤ ਆਉਂਦਾ, ਇੱਕ ਦੂਜੇ ਨੂੰ ਛੇੜਨ ਦਾ ਮੌਕਾ ਮਿਲਦਾ, ਇੱਕ ਦੂਜੇ ਨਾਲ ਹੱਸ ਖੇਡਣ ਦਾ ਵੀ ਬਹੁਤ ਮੌਕਾ ਮਿਲਦਾ ਹੈ ਨਾ।
1: ਬਿਲਕੁਲ, ਅਤੇ ਇੱਕ ਜੋ ਬਹੁਤ ਹੀ ਖੇਡ ਖੇਡ ਦੇ ਵਿੱਚ ਅਸੀਂ ਚਾਹ ਦੇ ਨਾਲ ਕੰਮ ਕਰਦੇ ਸੀ ਨਾ, ਉਹ ਸੀ ਗੁੱਡੀਆਂ ਖਿਡੌਣੇ ਬਣਾਉਣੇ।
0: ਬਿਲਕੁਲ,
1: ਗੁੱਡੇ ਗੁੱਡੀਆਂ ਬਣਾਉਣੇ, ਚਾਹੇ ਉਹ ਉਹਨਾਂ ਦੀ ਜੋ ਬਣਤਰ ਸੀ ਸਾਡੇ ਕੋਲ ਬਹੁਤ ਵਧੀਆ ਨਹੀਂ ਬਣਦੀ ਸੀ, ਬਹੁਤ ਵਧੀਆ ਨਹੀਂ ਬਣਦੇ ਸਨ, ਪਰ ਫਿਰ ਵੀ ਕੋਸ਼ਿਸ਼ ਜ਼ਰੂਰ ਕਰਦੇ ਸਨ ਕਿ ਘਰ ਦੇ ਵਿੱਚ ਜੋ ਪੁਰਾਣੇ ਕੱਪੜੇ ਪਏ ਹੋਏ ਨੇ, ਖਾਸ ਤੌਰ 'ਤੇ ਮਾਵਾਂ ਵੱਲ ਦੇਖਦਿਆਂ ਹੋਇਆਂ, ਕੁਝ ਨਾ ਕੁਝ ਸਿਉਣ ਦੀ ਕੋਸ਼ਿਸ਼ ਅਸੀਂ ਜ਼ਰੂਰ ਕਰਦੇ ਰਹਿੰਦੇ ਸੀ।
0: ਬਿਲਕੁਲ ਬਿਲਕੁਲ,
1: ਇਹ ਸਾਡੇ ਰਵਾਇਤੀ ਜੋ ਸ਼ੌਕ ਖਿਡੌਣੇ, ਖੇਡ ਖਿਡੌਣੇ ਨੇ, ਖੇਡਾਂ ਨੇ, ਇਹ ਦੇਖੋ ਕਿੰਨੀ ਰਚਨਾਤਮਕਤਾ ਦੇ ਨਾਲ ਅਤੇ ਸਰੀਰਕ ਅਤੇ ਮਾਨਸਿਕ ਕਸਰਤ ਦੇ ਨਾਲ ਜੁੜੀਆਂ ਹੋਈਆਂ ਨੇ।
0: ਪੂਨਮ, ਇਹ ਸਾਰੀਆਂ ਗੱਲਾਂ ਕਰਕੇ ਨਾ ਇੱਕ ਅਲੱਗ ਹੀ ਐਕਸਾਈਟਮੈਂਟ 'ਚ ਹੋ ਰਹੀ ਹੈ ਮਨ 'ਚ, ਉਹ ਸਾਰੀਆਂ ਗੱਲਾਂ ਯਾਦ ਆ ਰਹੀਆਂ ਨੇ, ਉਹ ਖੁਸ਼ੀਆਂ ਯਾਦ ਆ ਰਹੀਆਂ ਨੇ, ਉਹ ਪਲ ਯਾਦ ਆ ਰਹੇ ਨੇ ਜਦੋਂ ਅਸੀਂ ਬਚਪਨ 'ਚ ਇਹ ਚੀਜ਼ਾਂ ਖੇਡਦੇ ਸੀ। ਅਤੇ ਮੈਨੂੰ ਇੰਝ ਇੱਕ ਹੋਰ ਕਮੀ ਜਿਹੀ ਫੀਲ ਹੋ ਰਹੀ ਹੈ ਕਿ ਜਿਹੜੇ ਅੱਜ ਕੱਲ੍ਹ ਦੇ ਸਾਡੇ ਬੱਚੇ ਨੇ ਉਹ ਇਹਨਾਂ ਤੋਂ ਵਾਂਝੇ ਰਹਿ ਗਏ ਨੇ, ਦੂਰ ਹੋ ਗਏ ਨੇ। ਇਹ ਖੇਡਾਂ ਅਗਰ ਉਹ ਖੇਡਣ ਤਾਂ ਉਹਨਾਂ ਦਾ ਸਰੀਰਕ, ਮਾਨਸਿਕ ਔਰ ਦਿਮਾਗ ਦਾ ਕਿੰਨਾ ਵਿਕਾਸ ਹੋਏਗਾ ਅਸੀਂ ਸੋਚ ਵੀ ਨਹੀਂ ਸਕਦੇ।
1: ਸਾਡੀਆਂ ਸਵਾਣੀਆਂ ਸੋਚ ਰਹੀਆਂ ਹੋਣਗੀਆਂ ਕਿ ਇਹ ਸਾਨੂੰ ਬੀਤੇ ਜ਼ਮਾਨੇ ਦੇ ਵਿੱਚ ਲੈ ਗਈਆਂ ਨੇ, ਅਤੇ ਜਦੋਂ ਤੁਸੀਂ ਬੀਤੇ ਜ਼ਮਾਨੇ 'ਚ ਚਲੇ ਗਏ ਹੋ ਤਾਂ ਕਿਉਂ ਨਾ ਇਸ ਗਰਮੀਆਂ ਦੇ ਵਿੱਚ ਕੋਸ਼ਿਸ਼ ਕੀਤੀ ਜਾਵੇ ਕਿ ਬੱਚਿਆਂ ਦੇ ਨਾਲ ਇਹ ਖੇਡਾਂ ਖੇਡੀਆਂ ਜਾਣ। ਚਾਹੇ ਅਸੀਂ ਸਾਰੀਆਂ ਨਹੀਂ ਖੇਡ ਪਾਉਂਦੇ, ਪਰ ਫਿਰ ਵੀ ਕੁਝ ਕੁ ਖੇਡਾਂ ਤਾਂ ਅਸੀਂ ਵਾਪਸ ਦੁਬਾਰਾ ਲੈ ਕੇ ਆ ਹੀ ਸਕਦੇ ਹਾਂ। ਫਿਲਹਾਲ ਇੱਕ ਗੀਤ ਸੁਣਦੇ ਹਾਂ ਜਿਸ ਦੇ ਵਿੱਚ ਖੇਡ ਖੇਡ ਦੇ ਵਿੱਚ ਕਿੰਨਾ ਕੁਝ ਸਿਖਾਉਣ ਦੀ ਗੱਲ ਕੀਤੀ ਗਈ ਹੈ, ਅਤੇ ਬੱਚਿਆਂ ਨੂੰ ਨਾਲ ਲੈ ਕੇ ਗੀਤ ਫਿਲਮਾਇਆ ਗਿਆ ਸੀ, ਅਤੇ ਸੁਣਦੇ ਹਾਂ ਜੀ ਫਿਰ ਆਪਾਂ।

0: ਕੋਮਲ, ਇਹ ਜਿਹੜੀਆਂ ਸਾਰੀਆਂ ਖੇਡਾਂ ਨੇ ਨਾ, ਇਹਨਾਂ ਦੇ ਖੇਡਦੇ ਖੇਡਦੇ ਮੈਨੂੰ ਨਾਲ ਹੀ ਯਾਦ ਆਉਂਦਾ ਹੈ ਕਿ ਇਹਨਾਂ ਖੇਡਾਂ 'ਤੇ ਗੀਤ ਵੀ ਹੁੰਦੇ ਸਨ।
1: ਬਿਲਕੁਲ,
0: ਇਹਨਾਂ ਨੂੰ ਖੇਡਦੇ ਹੋਏ ਅਸੀਂ ਗੀਤ ਵੀ ਗਾਉਂਦੇ ਸਨ, ਅਤੇ ਉਹ ਗੀਤ ਵੀ ਸਾਨੂੰ ਸਾਡੇ ਜ਼ਿਹਨ ਦੇ ਵਿੱਚ ਯਾਦ ਆ ਗਏ ਹੋਣਗੇ। ਅਤੇ ਜਿਹੜੇ ਅਸੀਂ ਗੱਲ ਕਰ ਰਹੇ ਸੀ ਕਿ ਇਹ ਸਾਰੀਆਂ ਖੇਡਾਂ ਕੁਦਰਤ ਦੇ ਨਾਲ ਜੁੜੀਆਂ ਹੋਈਆਂ ਨੇ।
1: ਬਿਲਕੁਲ,
0: ਅਤੇ ਬਹੁਤ ਸਾਰੀਆਂ ਇਹੋ ਜਿਹੀਆਂ ਹੋਰ ਵੀ ਖੇਡਾਂ ਜੋ ਮਨੋਰੰਜਨ ਦੇ ਲਈ ਅਸੀਂ ਬਣਾ ਲੈਂਦੇ ਸੀ, ਜਿਵੇਂ ਰੁੱਖਾਂ ਦੇ ਪੱਤਿਆਂ ਦੇ ਨਾਲ ਸੀਟੀਆਂ ਬਣਾਉਣੀਆਂ, ਜਾਂ ਫਿਰ ਸਰਕੰਡੇ ਜਾਂ ਬਾਂਸ ਦੇ ਨਾਲ ਛੋਟੀਆਂ ਗੱਡੀਆਂ ਬਾਂਸਰੀਆਂ ਬਣਾਉਣੀਆਂ, ਅਤੇ ਮਿੱਟੀ ਦੇ ਘਰ ਬਣਾਉਣੇ, ਅਤੇ ਇਸੇ ਤਰ੍ਹਾਂ ਹੀ ਜੋ ਸਾਨੂੰ ਅਲੱਗ ਅਲੱਗ ਪੌਦੇ ਮਿਲਦੇ ਨੇ, ਪੱਤੇ ਮਿਲਦੇ ਨੇ, ਬੀਜ ਮਿਲਦੇ ਨੇ, ਫੁੱਲ ਮਿਲਦੇ ਨੇ, ਉਹਨਾਂ ਦੇ ਨਾਲ ਖੇਡਣਾ ਅਤੇ ਉਹਨਾਂ ਦੀ ਕੁਛ ਨਾ ਕੁਛ ਬਣਾਉਂਦੇ ਰਹਿਣਾ ਉਹਨਾਂ ਦੇ ਨਾਲ।
1: ਬਿਲਕੁਲ, ਅਤੇ ਬਣਾਉਣ ਦੀ ਜੇ ਗੱਲ ਕਰੀਏ ਤਾਂ ਜਿਵੇਂ ਤਾਸ਼ ਦੇ ਪੱਤਿਆਂ ਦੇ ਘਰ ਉਹ ਬਣਾਉਣਾ, ਉਹਨਾਂ ਨੂੰ ਪੂਰਾ ਪੱਤੇ ਦੇ ਨਾਲ ਪੱਤਾ ਜੋੜ ਜੋੜ ਕੇ ਅਤੇ ਉਹ ਪੂਰਾ ਇੱਕ ਬਿਲਡਿੰਗ ਤਿਆਰ ਕਰਨੀ, ਅਤੇ ਮਿੱਟੀ ਦੇ ਘਰ ਬਣਾਉਣੇ। ਮਿੱਟੀ ਦੇ ਘਰ ਬਣਾਉਣ ਦਾ ਤਾਂ ਇੰਨਾ ਸ਼ੌਂਕ ਹੁੰਦਾ ਸੀ ਕਿ ਮਿੱਟੀ ਦੇ ਵਿੱਚ ਸਾਰਾ ਸਾਰਾ ਦਿਨ ਬੱਚੇ ਖੇਡਦੇ ਨੇ ਅਤੇ ਉਹਨਾਂ ਉਹ ਥੱਕਦੇ ਨਹੀਂ, ਅਤੇ ਮਾਵਾਂ ਦੁਖੀ ਹੋ ਜਾਂਦੇ ਸੀ ਵੀ ਫਿਰ ਮਿੱਟੀ ਨਾਲ ਰੰਗ ਕੇ ਆ ਗਏ ਨੇ, ਪਰ ਬੱਚੇ ਖੇਡਦੇ ਨਹੀਂ ਥੱਕਦੇ ਹੁੰਦੇ।
0: ਦੇਖੋ, ਇਹ ਵੀ ਇੱਕ ਬਹੁਤ ਵੱਡਾ ਬਦਲਾਅ ਆ ਗਿਆ ਜਦੋਂ ਅਸੀਂ ਅੱਜ ਦੇ ਸਮਾਜ ਦੇ ਵਿੱਚ ਬੱਚਿਆਂ ਨੂੰ ਮਿੱਟੀ ਦੇ ਵਿੱਚ ਜਾਣ ਤੋਂ ਰੋਕਦੇ ਹਾਂ, ਪਰ ਜਦੋਂ ਇਹ ਵਿਗਿਆਨ ਨੇ ਵੀ ਸਾਬਿਤ ਕੀਤਾ ਹੈ ਕਿ ਜਦੋਂ ਬੱਚੇ ਮਿੱਟੀ ਦੇ ਵਿੱਚ ਜਾਂਦੇ ਨੇ, ਕੁਦਰਤ ਦੇ ਨਾਲ ਇੱਕਮਿੱਕ ਹੁੰਦੇ ਨੇ, ਤਾਂ ਉਹਨਾਂ ਦਾ ਵਿਕਾਸ ਹੋਰ ਬਿਹਤਰ ਹੁੰਦਾ ਹੈ। ਅਤੇ ਅਸੀਂ ਕਿੱਕਲੀ ਦੀ ਗੱਲ ਕੀਤੀ ਹੈ,
1: ਨਹੀਂ ਕਿੱਕਲੀ ਵੀ ਰਹਿ ਗਈ ਅਤੇ ਭੇਲੀਆਂ ਵੀ ਰਹਿ ਗਈਆਂ, ਜਿਵੇਂ ਇੱਕ ਦੂਜੇ ਨਾਲ ਭੇਲੀਆਂ ਪਾਉਂਦੇ ਹੁੰਦੇ ਸੀ, ਹੈ ਨਾ, ਅਤੇ ਉਹ ਵੀ ਪਹਿਲੇ ਉਹਨਾਂ ਨੇ ਸਾਡੇ ਪੇਰੈਂਟਸ ਵੀ ਕਰਦੇ ਸੀ, ਉਹਨਾਂ ਨੇ ਸਾਨੂੰ ਦਾਦੀਆਂ ਨਾਨੀਆਂ ਨੇ ਪੁੱਛਣਾ, ਉਹਨਾਂ ਨੇ ਪਹਿਲੀਆਂ ਪਾਣੀਆਂ, ਚਲੋ ਸਾਰੇ ਬੱਚੇ ਬੈਠੋ ਦੱਸੋ ਇਹਦਾ ਕੀ ਜਵਾਬ ਹੈ, ਅਤੇ ਜਿੰਨੇ ਜਵਾਬ ਦੇਣਾ ਉਹਨੂੰ ਕੁਛ ਨਾ ਕੁਛ ਖਾਣ ਨੂੰ ਦੇਣਾ, ਮਤਲਬ ਇਹ ਵੀ ਇੱਕ ਵੱਡਿਆਂ ਦਾ ਸਿਖਾਉਣ ਦਾ ਤਰੀਕਾ ਹੁੰਦਾ।
0: ਬਿਲਕੁਲ ਜੀ, ਬੁਝਾਰਤਾਂ ਜਦੋਂ ਅਸੀਂ ਪਾਉਂਦੇ ਸੀ, ਕਹਾਣੀਆਂ ਸੁਣਾਉਂਦੇ ਸੀ, ਅਤੇ ਇਹ ਛੁੱਟੀਆਂ ਦੇ ਦਿਨਾਂ ਦੇ ਵਿੱਚ ਖਾਸ ਤੌਰ 'ਤੇ ਹੁੰਦੀਆਂ ਸਨ। ਇਹ ਸਾਡੇ ਦਾਦੀਆਂ ਨਾਨੀਆਂ ਅਤੇ ਸਾਰੇ ਬੱਚੇ ਮਿਲ ਕੇ ਜਦੋਂ ਇਕੱਠੇ ਬਹਿੰਦੇ ਸਨ ਨਾ, ਤਾਂ ਫਿਰ ਬਹੁਤ ਹੀ ਵਧੀਆ ਮਾਹੌਲ ਬਣਦਾ ਸੀ, ਅਤੇ ਉਹਨਾਂ ਨੂੰ ਸੁਣਦੇ ਸੁਣਦੇ ਕਿਵੇਂ ਨੀਂਦ ਕਦੋਂ ਆ ਜਾਂਦੀ ਸੀ ਪਤਾ ਹੀ ਨਹੀਂ ਚੱਲਦਾ ਸੀ। ਕਿੱਕਲੀ ਦੀ ਗੱਲ ਕੀਤੀ ਅਸੀਂ, ਕਿੱਕਲੀ ਬਹੁਤ ਹੀ ਇੱਕ ਐਨਰਜੈਟਿਕ ਗੇਮ ਹੈ, ਜਿਸ ਦੇ ਵਿੱਚ ਹੱਥ ਫੜ ਕੇ ਦੋ ਜਾਂ ਦੋ ਤੋਂ ਜ਼ਿਆਦਾ ਲੜਕੀਆਂ ਕਿੱਕਲੀ ਪਾਉਂਦੀਆਂ ਸਨ, ਅਤੇ ਉਸਦੇ ਵਿੱਚ ਗੋਲ ਗੋਲ ਘੁੰਮਦੀਆਂ ਸਨ, ਅਤੇ ਜੇ ਲਗਾਤਾਰ ਘੁੰਮਦੀਆਂ ਸਨ ਤਾਂ ਕਈ ਵਾਰ ਚੱਕਰ ਵੀ ਆ ਜਾਂਦੇ ਸੀ।
1: ਬਿਲਕੁਲ, ਪਰ ਉਹ ਥੱਕਦੀਆਂ ਨਹੀਂ ਸੀ, ਅੱਜ ਹੁਣ ਇੱਕ ਨਾਲ ਪੈ ਰਹੀ ਹੈ, ਨਾਲ ਹੀ ਦੂਸਰੀ ਨਾਲ, ਨਾਲ ਹੀ ਤੀਸਰੀ ਨਾਲ, ਇਹ ਚੀਜ਼ਾਂ ਜਿਹੜੀਆਂ ਨੇ ਉਹ ਕੁੜੀਆਂ ਜਿਹੜੀਆਂ ਨੇ ਉਹ ਚੱਲਦੀਆਂ ਹੀ ਰਹਿੰਦੀਆਂ ਸੀ। ਸ਼ਾਮ ਦਾ ਵੇਲਾ ਤਾਂ ਐਸਾ ਹੁੰਦਾ ਸੀ, ਨਾਲ ਨਾਲ ਖੇਡਾਂ ਖੇਡ ਰਹੇ ਨੇ, ਨਾਲ ਨਾਲ ਮਾਵਾਂ ਜਾਂ ਮਾਮੀਆਂ ਜਿੱਥੇ ਵੀ ਅਸੀਂ ਗਏ ਹੋਏ ਹਾਂ ਉਹਨਾਂ ਨੇ ਖਾਣ ਦਾ ਸਮਾਨ ਲਿਆ ਕੇ ਦੇਣਾ, ਚਲੋ ਨਾਲ ਨਾਲ ਖਾਓ ਅਤੇ ਨਾਲ ਨਾਲ ਖੇਡਦੇ ਰਹਿਣਾ ਵੇ।
0: ਸੋ ਕੁੱਲ ਮਿਲਾ ਕੇ ਗੱਲ ਇਹ ਹੈ ਜੀ ਕਿ ਚਾਹੇ ਇਹ ਰਵਾਇਤੀ ਖੇਡਾਂ ਅੱਜ ਅਸੀਂ ਨਹੀਂ ਖੇਡਦੇ, ਪਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਨਾ ਕੋਈ ਖੇਡ ਇਹੋ ਜਿਹੀ ਜ਼ਰੂਰ ਸ਼ਾਮਿਲ ਕਰੋ, ਕਿਉਂਕਿ ਇਹ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਦੋਵਾਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਨੇ। ਇਹ ਉਹਨਾਂ ਨੂੰ ਮੋਬਾਈਲ ਤੋਂ ਵਰਚੁਅਲ ਦੁਨੀਆ ਤੋਂ ਦੂਰ ਕਰਦੀਆਂ ਨੇ, ਉਹਨਾਂ ਦੇ ਮਨ ਦੇ ਵਿੱਚ ਹਾਰ ਜਿੱਤ ਨੂੰ ਸਵੀਕਾਰ ਕਰਨ ਦੀ ਭਾਵਨਾ ਪੈਦਾ ਕਰਦੀਆਂ ਨੇ, ਤੇਜ਼ ਸੋਚ ਅਤੇ ਫੈਸਲਾ ਲੈਣ ਦੀ ਸਮਰੱਥਾ ਸਿਖਾਉਂਦੀਆਂ ਨੇ। ਅਤੇ ਇਹ ਜਿਹੜਾ ਬਚਪਨ ਹੈ ਨਾ, ਇਹ ਮਹਿੰਗੇ ਖਿਡੌਣਿਆਂ ਦੇ ਨਾਲ ਨਹੀਂ ਹੁੰਦਾ, ਜਾਂ ਫਿਰ ਇੰਟਰਨੈਟ ਮੋਬਾਈਲ ਦੇ ਨਾਲ ਟੀ ਵੀ ਦੇ ਨਾਲ ਨਹੀਂ ਹੁੰਦਾ, ਸਗੋਂ ਖੁੱਲ੍ਹੇ ਵਿਹੜਿਆਂ ਦੇ ਵਿੱਚ, ਮਿੱਟੀ ਦੀ ਖੁਸ਼ਬੂ ਦੇ ਵਿੱਚ, ਅਤੇ ਦੋਸਤਾਂ ਦੇ ਸੰਗ, ਜੋ ਮੌਸਮ ਹੈ ਜਾਂ ਯਾਦਾਂ ਅਸੀਂ ਬਣਾਉਂਦੇ ਹਾਂ ਉਸ ਦੇ ਨਾਲ ਹੁੰਦਾ ਹੈ। ਤਾਂ ਕਿ ਦੇਖੋ, ਅੱਜ ਵੀ ਅਸੀਂ ਜੋ ਯਾਦਾਂ ਸਾਂਝੀਆਂ ਕਰ ਰਹੇ ਹਾਂ ਉਹਨਾਂ ਦੇ ਹਿੱਸੇ ਵੀ ਤਾਂ ਇਹੋ ਜਿਹੀਆਂ ਯਾਦਾਂ ਆਉਣੀਆਂ ਚਾਹੀਦੀਆਂ ਨੇ ਨਾ।
1: ਬਿਲਕੁਲ, ਅਤੇ ਪੂਨਮ ਤੁਸੀਂ ਜਿਵੇਂ ਹੁਣੇ ਗੱਲ ਕੀਤੀ, ਸੱਚੀ ਗੱਲ ਹੈ ਵੀ ਜਿੰਨੀਆਂ ਵੀ ਖੇਡਾਂ ਦੀ ਗੱਲ ਕੀਤੀ ਹੈ ਨਾ, ਉਹਨਾਂ ਵਿੱਚ ਕੋਈ ਵੀ ਮਹਿੰਗਾ ਸਮਾਨ ਨਹੀਂ ਚਾਹੀਦਾ। ਇਹ ਘਰਾਂ ਦੀਆਂ ਬਣੀਆਂ ਹੋਈਆਂ ਚੀਜ਼ਾਂ ਆਪ ਬਣਾ ਕੇ ਵੀ ਖੇਡਿਆ, ਈਵਨ ਮੈਂ ਜਦੋਂ ਆਪਾਂ ਗਿੱਟੇ ਦੀ ਗੱਲ ਕਰੀਏ, ਜਿਹੜੀ ਇਮਲੀ ਦੇ ਗਿੱਟਕ ਨੇ ਨਾ, ਉਹਨਾਂ ਦੇ ਨਾਲ ਖੇਡਿਆ ਜਾਂਦਾ ਸੀ,
0: ਕੌਡੀਆਂ ਦੇ ਨਾਲ ਵੀ ਖੇਡਿਆ,
1: ਕੌਡੀਆਂ ਨਾਲ ਖੇਡਦੇ ਸੀ, ਪੱਥਰ ਇਕੱਠੇ ਕਰਕੇ ਇੱਕੋ ਜਿਹੇ ਚਾਰ ਪੱਥਰ ਲੈ ਕੇ ਉਹਦੇ ਨਾਲ ਖੇਡਣ ਲੱਗ ਜਾਣਾ, ਮਤਲਬ ਇਹਦੇ ਵਾਸਤੇ ਕੋਈ ਮਹਿੰਗੇ ਖਿਲੌਣੇ ਜਾਂ ਕਿਤੇ ਜਾ ਕੇ ਲਿਆਉਣ ਦੀ ਲੋੜ ਨਹੀਂ, ਆਪਣੇ ਘਰ ਵਿੱਚ ਹੀ ਉਹ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਆਪਣੀ ਖੇਡ ਦਾ, ਆਪਣੇ ਐਂਟਰਟੇਨਮੈਂਟ ਦਾ ਸਾਧਨ ਬਣਾ ਸਕਦੇ ਹਾਂ, ਅਤੇ ਉਹਨਾਂ ਚੀਜ਼ਾਂ ਤੋਂ ਬਹੁਤ ਕੁਝ ਸਿੱਖ ਵੀ ਸਕਦੇ ਹਾਂ।
0: ਬਿਲਕੁਲ ਜੀ, ਕੁਦਰਤ ਨਾਲ ਜੋੜਦੀਆਂ ਨੇ, ਸਾਦਗੀ ਨਾਲ ਜੋੜਦੀਆਂ ਨੇ, ਅਤੇ ਹੁਣ ਆਪਾਂ ਇੱਕ ਗੀਤ ਨਾਲ ਜੁੜਨਾ ਜੋ ਸਾਨੂੰ ਸਾਡੇ ਬਚਪਨ ਨਾਲ ਜੋੜ ਰਿਹਾ
1: ਜੀ।

0: ਵਾਕਈ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ, ਤੇ ਅਸੀਂ ਵੀ ਸ਼ਾਇਦ ਆਪਣੇ ਬਚਪਨ ਦੇ ਵਿੱਚ ਉਹਨਾਂ ਗਲੀਆਂ ਦੇ ਵਿੱਚ ਪਹੁੰਚ ਹੀ ਗਏ ਹਾਂ।
1: ਬਿਲਕੁਲ, ਔਰ ਜਿੰਨੀ ਦੇਰ ਤੋਂ ਪਹੁੰਚੇ ਹਾਂ ਤੇ ਆਪਾਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰਿਆਂ ਨੂੰ ਨਾਲ ਲੈ ਕੇ ਪਹੁੰਚੀਏ ਅਤੇ ਇਸ ਚੀਜ਼ ਨੂੰ ਯਾਦ ਰੱਖੀਏ ਅਤੇ ਅੱਗੇ ਬੱਚਿਆਂ ਤੱਕ ਵੀ ਜ਼ਰੂਰ ਪਹੁੰਚਾਈਏ।
0: ਜੀ, ਅਤੇ ਹੁਣ ਇਹ ਨਾ ਯਾਦਾਂ ਤੋਂ ਨਾ ਗਲੀਆਂ ਤੋਂ ਵਾਪਸ ਮੁੜਿਆ ਜੀ।
1: ਬਿਲਕੁਲ, ਜਾਣਾ ਹੀ ਪੈਣਾ ਹੈ ਹੁਣ
0: ਜੀ, ਕਿਉਂਕਿ ਸਮਾਂ ਕਹਿ ਰਿਹਾ ਹੈ ਕਿ ਹੁਣ ਸਾਨੂੰ ਇਜਾਜ਼ਤ ਲੈਣੀ ਪੈਣੀ ਹੈ। ਕੱਲ੍ਹ ਫਿਰ ਆਪਣੇ ਵੇਲੇ ਬਹੁਤ ਸਾਰੇ ਦੇਖੋ ਗੱਲਾਂ ਬਾਤਾਂ, ਗੀਤ ਸੰਗੀਤ, ਮਨੋਰੰਜਨ ਲੈ ਕੇ ਹਾਜ਼ਰ ਹੋਵਾਂਗੇ। ਪਰ ਨਾਲ ਹੀ ਆਪਣੇ ਸਰੋਤਿਆਂ ਨੂੰ ਅਸੀਂ ਹਮੇਸ਼ਾ ਇਹ ਵੀ ਕਹਿੰਦੇ ਹਾਂ ਕਿ ਤੁਹਾਨੂੰ ਜੇਕਰ ਪ੍ਰੋਗਰਾਮ ਪਸੰਦ ਆਇਆ ਜਾਂ ਫਿਰ ਤੁਸੀਂ ਇਸ ਦੇ ਵਿੱਚ ਕੁਝ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਖੱਤ ਵੀ ਜ਼ਰੂਰ ਲਿਖੋ ਕਿ ਤੁਹਾਨੂੰ ਕਿਹੜਾ ਸਿਲਸਿਲਾ ਇਸ ਦੇ ਵਿੱਚ ਪਸੰਦ ਆਇਆ। ਤੁਹਾਡੇ ਖੱਤਾਂ ਦਾ ਸਾਨੂੰ ਇੰਤਜ਼ਾਰ ਰਹਿੰਦਾ ਹੈ। ਸੋ ਕੋਮਲ, ਹੁਣ ਅੱਜ ਦਾ ਇਹ ਪ੍ਰੋਗਰਾਮ ਖਤਮ ਕਰਨ ਦੀ ਲਈ ਹੈ ਜੀ ਇਜਾਜ਼ਤ।
1: ਨਮਸਕਾਰ।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 1 ਵਜ ਰਿਹਾ ਹੁਣ ਤੋਂ ਬਸ ਕੁਝ ਹੀ ਦੇਰ ਬਾਅਦ ਤੁਸੀਂ ਹਿੰਦੀ 'ਚ ਸਮਾਚਾਰ ਸੁਣੋਗੇ।

1:15 ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ, ਔਰ ਦੁਪਹਿਰ 2:15 ਤੁਸੀਂ ਦੁਪਹਿਰ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ ਸੁਣ ਸਕਦੇ ਹੋ। 2:30 ਤੁਸੀਂ ਸੁਣੋਗੇ ਪ੍ਰੋਗਰਾਮ ਰੰਗਲੀ ਧਰਤੀ, ਜਿਹਦੇ ਵਿੱਚ ਅੱਜ ਦੇਵ ਰਾਜ ਅਤੇ ਉਹਨਾਂ ਦੇ ਸਾਥੀ ਮਾਤਾ ਦੀਆਂ ਭੇਂਟਾਂ ਦਾ ਗੁਣ

0: ਸਾਡੀ ਦੂਜੀ ਸਭਾ ਦੀ ਸ਼ੁਰੂਆਤ ਦੇ ਵਿੱਚ ਬਾਅਦ ਦੁਪਹਿਰ 4:02 'ਤੇ ਤੁਸੀਂ ਸੁਣੋਗੇ ਪੰਜਾਬੀ ਫਿਲਮ ਸੰਗੀਤ। ਸ਼ਾਮ 6:30 ਰੋਜ਼ਾਨਾ ਦੀ ਤਰ੍ਹਾਂ ਤੁਸੀਂ ਸੁਣੋਗੇ ਦਿਹਾਤੀ ਪ੍ਰੋਗਰਾਮ, ਜਿਹਦੇ ਵਿੱਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ ਦੇ ਨਾਲ ਨਾਲ ਗੀਤ ਸੰਗੀਤ ਵੀ ਹੋਏਗਾ, ਔਰ ਸੋਹਣੀ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਇਹਦੇ ਬਾਬਤ ਡਾਕਟਰ ਨਰਿੰਦਰਪਾਲ ਸਿੰਘ ਹੋਰਾਂ ਨਾਲ ਕੀਤੀ ਗੱਲਬਾਤ ਸੁਣਾਈ ਜਾਏਗੀ, ਅਤੇ ਨਾਲ ਹੀ ਸ਼ੀਤਲ ਜੋਸ਼ੀ ਵੱਲੋਂ ਯੋਗ ਅਤੇ ਸਿਹਤ ਇਹਦੇ ਬਾਬਤ ਆਪਣੇ ਵਿਚਾਰ ਪੇਸ਼ ਕੀਤੇ ਜਾਣਗੇ। ਸੱਤ:10 'ਤੇ ਤੁਸੀਂ ਸੁਣੋਗੇ ਸਾਡਾ ਵਿਸ਼ੇਸ਼ ਪ੍ਰੋਗਰਾਮ ਕਿਸਾਨ ਕਲਿਆਣ, ਜਿਹਦੇ ਵਿੱਚ ਕ੍ਰਿਸ਼ੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਗੱਲਬਾਤ ਕਰਨਗੇ। 7:45 'ਤੇ ਸਮਾਂ ਹੋਏਗਾ ਇੰਗਲਿਸ਼ ਟਾਕ ਦਾ, ਔਰ ਅੱਜ ਇਹਦੇ ਵਿੱਚ ਇੰਟਰਵਿਊ ਵਿਦ IPL ਪਲੇਅਰ ਰਘੂ ਸ਼ਰਮਾ, ਜਿਹਦੇ ਨਾਲ ਮੁਲਾਕਾਤੀ ਹੋਣਗੇ ਬਿਰੇਂਦਰ ਸਿੰਘ। ਜ਼ਿੰਦਗੀ ਹਸੀਨ ਹੈ ਇਹ ਪ੍ਰੋਗਰਾਮ ਤੁਸੀਂ ਸੁਣ ਸਕੋਗੇ ਰਾਤੀ 8:00। ਖੇਡ ਸੰਸਾਰ ਦਾ ਸਪੋਰਟਸ ਮੈਗਜ਼ੀਨ ਦਾ ਪ੍ਰੋਗਰਾਮ ਜਿਹੜਾ ਤੁਸੀਂ ਸੁਣੋਗੇ, ਉਹਦੇ ਵਿੱਚ ਮਾਫ਼ ਕਰਨਾ, ਅੱਜ ਰਘੂ ਸ਼ਰਮਾ ਜਿਹੜੇ IPL ਦੇ ਪਲੇਅਰ ਨੇ ਉਹਨਾਂ ਨਾਲ ਬਰਿੰਦਰ ਸਿੰਘ ਹੋਰਾਂ ਦੀ ਕੀਤੀ ਗੱਲਬਾਤ ਤੁਹਾਡੇ ਨਾਲ ਸੁਣਾਈ ਜਾਏਗੀ। 10:02 'ਤੇ ਸਮਾਂ ਰਹੇਗਾ ਸ਼ਾਸਤਰੀ ਸੰਗੀਤ ਦੇ ਸਾਡੇ ਪ੍ਰੋਗਰਾਮ ਸੁਰ ਸਾਧਨਾ ਦਾ, ਜਿਹਦੇ ਵਿੱਚ ਕਲਾਕਾਰ ਪੰਡਿਤ ਰਾਮ ਨਾਰਾਇਣ ਸਾਰੰਗੀ ਵਾਦਨ ਕਰਨਗੇ, ਰਾਗ ਹੋਏਗਾ ਮਾਰਵਾ। ਅਤੇ ਸਭਾ ਦੀ ਅਖੀਰ ਦੇ ਵਿੱਚ ਰਾਤੀ 10:30 ਤੁਸੀਂ ਸੁਣ ਸਕੋਗੇ ਪ੍ਰੋਗਰਾਮ ਸਰਗਮ। ਇਹ ਸੀ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ, ਤਾਂ ਹੁਣ ਸੁਣਦੇ ਹਾਂ ਕੁਝ ਸੰਦੇਸ਼।
1: ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ, ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
3: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1, ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।

0: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ, ਔਰ ਸਟੂਡੀਓ ਘੜੀ ਦੇ ਮੁਤਾਬਕ 1:10 ਹੋ ਰਹੇ ਨੇ। ਤਾਂ ਆਓ ਹੁਣ ਸੁਣਦੇ ਹਾਂ ਪ੍ਰਦੇਸ਼ਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਗੁਰਵਿੰਦਰ ਸਿੰਘ ਸਹੋਤਾ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਜੱਜ ਅਸ਼ਵਨੀ ਕੁਮਾਰ ਮਿਸ਼ਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਨਵਾਂ ਚੀਫ ਜਸਟਿਸ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਇਸ ਅਦਾਲਤ ਦੇ ਮੌਜੂਦਾ ਚੀਫ ਜਸਟਿਸ ਸ਼੍ਰੀ ਲਾਗੂ ਦੀ ਸੁਪਰੀਮ ਕੋਰਟ ਦੇ ਜੱਜ ਵਜੋਂ ਨਿਯੁਕਤੀ ਹੋਣ ਤੋਂ ਬਾਅਦ ਕੀਤੀ ਗਈ ਹੈ। ਰਾਸ਼ਟਰਪਤੀ ਵੱਲੋਂ ਜਸਟਿਸ ਲਾਗੂ ਨਾਲ ਸੁਪਰੀਮ ਕੋਰਟ ਦੇ 4 ਹੋਰ ਨਿਯੁਕਤ ਕੀਤੇ ਜੱਜਾਂ ਵਿੱਚ ਬੰਬੇ, ਮੱਧ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਲੱਦਾਖ ਹਾਈ ਕੋਰਟ ਦੇ ਮੁੱਖ ਜੱਜ ਅਤੇ ਇੱਕ ਸੀਨੀਅਰ ਮਹਿਲਾ ਵਕੀਲ ਸ਼ਾਮਲ ਨੇ। ਪੰਜਾਬ ਸਰਕਾਰ ਵੱਲੋਂ ਕੱਲ੍ਹ ਜਲੰਧਰ ਦੀ ਪੁਲਿਸ ਕਮਿਸ਼ਨਰ ਅਤੇ ਅੰਮ੍ਰਿਤਸਰ ਅਤੇ ਫਰੀਦਕੋਟ ਦੇ ਸੀਨੀਅਰ ਪੁਲਿਸ ਕਪਤਾਨਾਂ SSP ਸਮੇਤ 11 IPS ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ ਕੀਤੀਆਂ ਗਈਆਂ ਨੇ। ਜਲੰਧਰ ਦੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ ਪੁਲਿਸ ਅਕਾਦਮੀ ਫਲੋਰ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।

0: ਉਹਨਾਂ ਦੀ ਥਾਂ ਲੁਧਿਆਣਾ ਪੁਲਿਸ ਰੇਂਜ ਦੇ DIG ਸਤਿੰਦਰ ਸਿੰਘ ਨੂੰ ਜਲੰਧਰ ਪੁਲਿਸ ਕਮਿਸ਼ਨਰ ਦਾ ਕਾਰਜਭਾਰ ਸੌਂਪਿਆ ਗਿਆ ਹੈ। ਅੰਮ੍ਰਿਤਸਰ ਦਿਹਾਤੀ ਦੇ SSP ਸੁਹੇਲ ਕਾਸਿਮ ਮੀਰ ਦਾ ਤਬਾਦਲਾ, AIG ਅਮਲਾ ਚੰਡੀਗੜ੍ਹ ਅਤੇ ਫਰੀਦਕੋਟ ਦੀ SSP ਪ੍ਰਗਿਆ ਜੈਨ ਨੂੰ AIG ਕਾਨੂੰਨ ਅਤੇ ਵਿਵਸਥਾ ਚੰਡੀਗੜ੍ਹ ਨਿਯੁਕਤ ਕੀਤਾ ਗਿਆ ਹੈ। ਇਸੇ ਦੌਰਾਨ ਇੱਕ ਹੋਰ ਸਰਕਾਰੀ ਹੁਕਮ ਰਾਹੀਂ 3 PPS ਅਧਿਕਾਰੀਆਂ ਦੇ ਤਬਾਦਲੇ ਵੀ ਕੀਤੇ ਗਏ ਨੇ। ਇਹਨਾਂ ਵਿੱਚ ਸਨਅਤੀ ਸੁਰੱਖਿਆ ਲੁਧਿਆਣਾ ਦੇ ADCP ਦਾ ਤਬਾਦਲਾ ਬਤੌਰ SP ਹੈੱਡਕੁਆਰਟਰ ਅੰਮ੍ਰਿਤਸਰ ਕਰ ਦਿੱਤਾ ਗਿਆ ਹੈ। ਉਹ ਅਗਲੇ ਹੁਕਮਾਂ ਤੱਕ SSP ਅੰਮ੍ਰਿਤਸਰ ਦਿਹਾਤੀ ਦਾ ਕੰਮਕਾਜ ਵੀ ਵੇਖਣਗੇ। ਇਸੇ ਤਰ੍ਹਾਂ ਪਟਿਆਲਾ ਦੇ SP ਡਿਟੈਕਟਿਵ ਨੂੰ ਫਰੀਦਕੋਟ ਦਾ SP PBI ਨਿਯੁਕਤ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਅਗਲੇ ਹੁਕਮਾਂ ਤੱਕ SSP ਦਾ ਕਾਰਜਭਾਰ ਵੀ ਸੌਂਪਿਆ ਗਿਆ ਹੈ। ਅੰਮ੍ਰਿਤਸਰ ਦੇ SP ਹੈੱਡਕੁਆਰਟਰ ਤੇਜਵੀਰ ਸਿੰਘ ਨੂੰ PAP ਜਲੰਧਰ ਵਿੱਚ 80ਵੀਂ ਬਟਾਲੀਅਨ ਦਾ ਸਹਾਇਕ ਕਮਾਂਡੈਂਟ ਨਿਯੁਕਤ ਕੀਤਾ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਦੀਆਂ ਉੱਤਰ ਪੱਤਰੀਆਂ ਹੁਣ ਆਨਲਾਈਨ ਉਪਲਬਧ ਹੋਣਗੀਆਂ। ਇਹ ਸੁਤੰਤਰ ਪਹੁੰਚ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਵਿਸ਼ਵਾਸ ਅਤੇ ਨਿਰਪੱਖਤਾ ਨੂੰ ਹੋਰ ਮਜ਼ਬੂਤ ਕਰੇਗੀ। ਇਸ ਮੌਕੇ ਉਹਨਾਂ ਸ੍ਰੀ ਅਨੰਦਪੁਰ ਸਾਹਿਬ ਦੇ ਵਿਰਾਸਤ ਏ ਖਾਲਸਾ ਵਿਖੇ ਬ੍ਰਾਈਟ ਮਾਈਂਡਸ ਪੰਜਾਬ 2026 ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਉਦਘਾਟਨੀ ਸਮਾਗਮ ਵਿੱਚ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ 85% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਰੂਪਨਗਰ ਜ਼ਿਲ੍ਹੇ ਦੇ 600 ਤੋਂ ਵੱਧ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਰਦਾਰ ਬੈਂਸ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਵਿਸਥਾਰ ਕੀਤਾ ਜਾਵੇਗਾ। ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਬੈਂਸ ਨੇ ਐਲਾਨ ਕੀਤਾ ਕਿ ਇਸ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਤੋਂ ਬਾਅਦ 6ਵੀਂ ਜਮਾਤ ਤੋਂ ਸਾਰੇ ਸਰਕਾਰੀ ਸਕੂਲਾਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ AI ਨੂੰ ਵਿਸ਼ੇ ਵਜੋਂ ਪੜ੍ਹਾਇਆ ਜਾਵੇਗਾ। ਸਿੱਖਿਆ ਮੰਤਰੀ ਨੇ ਕਿਹਾ ਕਿ ਸਾਡੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਅਤੇ ਵਿਸ਼ਵ ਪੱਧਰ ਦੇ ਮੁਕਾਬਲੇ ਦੇ ਯੋਗ ਬਣਾਉਣ ਲਈ ਉਹਨਾਂ ਨਵੀਆਂ ਟੈਕਨੋਲੋਜੀਆਂ ਨਾਲ ਜੋੜਨਾ ਸਮੇਂ ਦੀ ਲੋੜ ਹੈ। ਪੰਜਾਬ ਸਰਕਾਰ ਨੇ ਸਾਲ 2025-26 ਦੇ ਪੜ੍ਹਾਈ ਸੀਜ਼ਨ ਦੌਰਾਨ ਗੰਨਾ ਕਿਸਾਨਾਂ ਦੇ 100% ਬਕਾਏ ਅਦਾ ਕਰ ਦਿੱਤੇ ਨੇ। ਸੂਬੇ ਭਰ ਦੀਆਂ ਖੰਡ ਮਿੱਲਾਂ ਨੇ ਰਿਕਾਰਡ 167.20 ਲੱਖ ਕੁਇੰਟਲ ਗੰਨੇ ਦੀ ਖਰੀਦ ਕੀਤੀ ਹੈ ਅਤੇ 695.36 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਕਿਸਾਨਾਂ ਨੂੰ ਰਵਾਇਤੀ ਕਣਕ ਝੋਨੇ ਦੇ ਚੱਕਰ ਤੋਂ ਬਾਹਰ ਨਿਕਲਣ ਅਤੇ ਗੰਨੇ ਦੀ ਖੇਤੀ ਅਪਣਾਉਣ ਲਈ ਉਤਸ਼ਾਹਿਤ ਕਰਕੇ ਸਰਕਾਰ ਨੇ ਪੇਂਡੂ ਅਰਥਚਾਰੇ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਖੇਤੀਬਾੜੀ ਦੇ ਵਿਕਾਸ ਲਈ ਨਵੇਂ ਮੌਕੇ ਪੈਦਾ ਕੀਤੇ ਨੇ। ਖੇਤੀ ਨੂੰ ਹੋਰ ਉਤਸ਼ਾਹਿਤ ਕਰਨ ਲਈ ਸਹਿਕਾਰੀ ਖੰਡ ਮਿੱਲਾਂ ਨੇ ਕਿਸਾਨ ਪੱਖੀ ਕਈ ਪਹਿਲਕਦਮੀਆਂ ਕੀਤੀਆਂ ਨੇ, ਜਿਨ੍ਹਾਂ ਵਿੱਚ ਮਿਆਰੀ ਬੀਜਾਂ ਦੀ ਸਪਲਾਈ, ਸਬਸਿਡੀ ਵਾਲੀ ਖੇਤੀਬਾੜੀ ਮਸ਼ੀਨਰੀ, ਖਾਦਾਂ, ਨਦੀਨ ਨਾਸ਼ਕ ਅਤੇ ਕੀਟਨਾਸ਼ਕ, ਮਿੱਟੀ ਦੀ ਪਰਖ ਦੀਆਂ ਸਹੂਲਤਾਂ ਅਤੇ ਜਾਗਰੂਕਤਾ ਕੈਂਪ ਅਤੇ ਸਿਖਲਾਈ ਪ੍ਰੋਗਰਾਮ ਸ਼ਾਮਲ ਨੇ। ਇਹਨਾਂ ਯਤਨਾਂ ਨੇ ਉਤਪਾਦਨ ਵਧਾਉਣ ਅਤੇ ਗੰਨੇ ਦੀ ਖੇਤੀ ਵਿੱਚ ਕਿਸਾਨਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਵਿੱਚ ਵੱਡਾ ਯੋਗਦਾਨ ਪਾਇਆ ਹੈ। ਅੱਜ ਸਵੇਰੇ ਚੰਡੀਗੜ੍ਹ ਦੇ ਸੈਕਟਰ 16 ਸਥਿਤ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਹਾਲਾਂਕਿ ਇਸ ਵਿੱਚ ਕਿਸੇ ਵੀ ਕਿਸਮ ਦਾ ਜਾਨੀ ਜਾਨ ਮਾਲੀ ਨੁਕਸਾਨ ਨਹੀਂ ਹੋਇਆ। ਖੂਨ ਦੇ ਸਟਾਕ, ਉਪਕਰਨਾਂ, ਰਿਕਾਰਡ ਜਾਂ ਬੁਨਿਆਦੀ ਢਾਂਚੇ ਨੂੰ ਕੋਈ ਨੁਕਸਾਨ ਪਹੁੰਚਣ ਤੋਂ ਪਹਿਲਾਂ ਹੀ ਸਥਿਤੀ 'ਤੇ ਤੇਜ਼ੀ ਨਾਲ ਕਾਬੂ ਪਾ ਲਿਆ ਗਿਆ। ਇਮਾਰਤ ਦੀ ਸੁਰੱਖਿਆ ਅਤੇ ਜ਼ਰੂਰੀ ਬਲੱਡ ਬੈਂਕ ਕਾਰਜਾਂ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਣ ਲਈ ਤੁਰੰਤ ਜ਼ਰੂਰੀ ਸੁਰੱਖਿਆ ਉਪਾਅ ਦੇ ਨਿਰਦੇਸ਼ ਦਿੱਤੇ ਗਏ ਨੇ। ਅਧਿਕਾਰਤ ਸੂਤਰਾਂ ਅਨੁਸਾਰ ਅੱਗ ਬਲੱਡ ਬੈਂਕ ਖੇਤਰ ਵਿੱਚ ਸਥਾਪਿਤ ਏਅਰ ਕੰਡੀਸ਼ਨਿੰਗ ਯੂਨਿਟ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਹੋਣ ਦੀ ਸੰਭਾਵਨਾ ਹੈ। ਇਸ ਘਟਨਾ ਦਾ ਸਭ ਤੋਂ ਪਹਿਲਾਂ ਡਿਊਟੀ 'ਤੇ ਮੌਜੂਦ ਸਟਾਫ ਦੁਆਰਾ ਪਤਾ ਲਗਾਇਆ ਗਿਆ ਅਤੇ ਅੱਗ 'ਤੇ ਸਫਲਤਾਪੂਰਵਕ ਕਾਬੂ ਪਾਉਣ ਲਈ ਤੁਰੰਤ ਉਪਾਅ ਕੀਤੇ ਗਏ। ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ HPCL ਨੇ ਨਿਵੇਸ਼ ਰਾਹੀਂ ਸੂਬੇ ਵਿੱਚ ਆਪਣਾ ਦਾਇਰਾ ਵਧਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ। HPCL ਦੇ ਚੇਅਰਮੈਨ ਵਿਕਾਸ ਕੌਸ਼ਲ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਮਜ਼ਬੂਤ ਬੁਨਿਆਦੀ ਢਾਂਚੇ, ਰਣਨੀਤਿਕ ਸਥਿਤੀ, ਨਿਵੇਸ਼ ਪੱਖੀ ਨੀਤੀਆਂ ਅਤੇ ਪਾਰਦਰਸ਼ੀ ਸ਼ਾਸਨ ਪ੍ਰਣਾਲੀ 'ਤੇ ਚਾਨਣਾ ਪਾਇਆ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ xhandle@AIR.RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਔਰ ਸਮਾਂ ਹੋ ਗਿਆ ਤੁਹਾਡੇ ਸਾਰਿਆਂ ਦੇ ਆਪਣੇ ਮਨ ਪਸੰਦੀਦਾ ਪ੍ਰੋਗਰਾਮ ਫੌਜੀ ਵੀਰਾਂ ਲਈ, ਅਤੇ ਆਓ ਫਿਰ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਫੌਜੀ ਵੀਰਾਂ ਲਈ।

ਪ੍ਰੋਗਰਾਮ ਹੈ ਜਿਹਦੇ ਵਿੱਚ ਅਸੀਂ ਖਾਸ ਕਰਕੇ ਆਪਣੇ ਫੌਜੀ ਵੀਰਾਂ ਦੇ ਆਨੰਦ ਦੇ ਲਈ, ਉਹਨਾਂ ਦੇ ਮਨੋਰੰਜਨ ਦੇ ਲਈ ਗੀਤ ਸੰਗੀਤ ਜਿਹੜਾ ਉਹ ਚਲਾਈਦਾ। ਤੋ ਹਰ ਵਾਰ ਦੀ ਤਰ੍ਹਾਂ ਤੁਹਾਡਾ ਦੋਸਤ ਗੌਰਵ ਹਾਜ਼ਰ ਹੈ ਲੈ ਕੇ ਇਹ ਪ੍ਰੋਗਰਾਮ, ਔਰ ਇਸ ਪ੍ਰੋਗਰਾਮ ਦੇ ਰਾਹੀਂ ਜਿਹੜੇ ਕੁਝ ਅਜਿਹੇ ਗੀਤ ਜਿਹੜੇ ਸਾਡੇ ਦਿਲਾਂ ਦੀ ਰਾਹ ਦੇ ਵਿੱਚ ਕਿਤੇ ਗਵਾਚ ਜਾਂਦੇ ਨੇ, ਕਦੀ ਕਦੀ ਜ਼ਿੰਦਗੀ ਦੀ ਮਸਰੂਫੀਅਤ ਦੇ ਵਿੱਚ ਉਹ ਗੀਤ ਕਿਤੇ ਇੱਧਰ ਉੱਧਰ ਹੋ ਜਾਂਦੇ ਨੇ, ਲੇਕਿਨ ਜਦੋਂ ਵੀ ਕਦੀ ਰੇਡੀਓ ਨੂੰ ਅਸੀਂ ਚਲਾਈਦਾ ਅਤੇ ਉਹ ਗੀਤ ਜਦੋਂ ਰੇਡੀਓ 'ਤੇ ਵੱਜਦਾ ਨਾ, ਤਾਂ ਉਹ ਪੁਰਾਣੇ ਪਲ, ਉਹ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ। ਔਰ ਵੈਸੇ ਵੀ ਜਿਹੜੇ ਸਾਡੇ ਫੌਜੀ ਵੀਰ ਨੇ ਉਹ ਜਦੋਂ ਸਰਹੱਦਾਂ ਦੇ ਉੱਪਰ ਦੇਸ਼ ਦੀ ਰੱਖਿਆ ਕਰ ਰਹੇ ਨੇ, ਤਾਂ ਕਦੀ ਕਦਾਈ ਘਰ ਦੀ ਯਾਦ ਤਾਂ ਉਹਨਾਂ ਨੂੰ ਆਉਂਦੀ ਹੋਏਗੀ, ਔਰ ਯਾਦ ਦੇ ਨਾਲ ਨਾਲ ਉਹ ਪਿਆਰ, ਉਹ ਮੁਹੱਬਤ, ਇਹ ਸਾਰੀਆਂ ਚੀਜ਼ਾਂ ਵੀ ਉਹਨਾਂ ਦੇ ਨਾਲ ਜੁੜਦੀਆਂ। ਤੋ ਆਓ ਫਿਰ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ। ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਿਹਾ ਖਾਸ ਉਸ ਗੀਤ ਦੇ ਨਾਲ ਜਿਹਨੂੰ ਗਾਇਆ ਹੈ ਸੋਨੂ ਨਿਗਮ ਹੋਰਾਂ ਨੇ। ਸੋਨੂ ਨਿਗਮ ਦਾ ਇਹ ਗੀਤ, ਔਰ ਜਾਵੇਦ ਅਖਤਰ ਨੇ ਇਸ ਗੀਤ ਨੂੰ ਲਿਖਿਆ। ਤਾਂ ਫਿਰ ਕਰੀਏ ਪ੍ਰੋਗਰਾਮ ਦੀ ਸ਼ੁਰੂਆਤ।

ਜਿੱਥੇ ਨਵੀਂ ਜ਼ਿੰਦਗੀ ਦੀਆਂ ਆਪਣੀਆਂ ਖੂਬਸੂਰਤ ਚੀਜ਼ਾਂ ਨੇ, ਉੱਥੇ ਪੁਰਾਣੀ ਜ਼ਿੰਦਗੀ ਦੀਆਂ ਯਾਦਾਂ ਨੇ। ਔਰ ਯਾਦਾਂ ਦੇ ਵਿੱਚ ਕੁਛ ਅਜਿਹੇ ਗੀਤ ਜਿਹੜੇ ਹਮੇਸ਼ਾ ਸਾਡੇ ਨਾਲ ਰਹਿੰਦੇ ਨੇ। ਅਗਲਾ ਜਿਹੜਾ ਗੀਤ ਹੈ ਨਾ ਫੌਜੀ ਵੀਰੋ, ਤੁਹਾਨੂੰ ਸੁਣਾਉਣ ਜਾ ਰਹੇ ਹਾਂ, ਉਸ ਗੀਤ ਨੂੰ ਗਾਇਆ ਹੈ ਅਭਿਜੀਤ ਔਰ ਅਲਕਾ ਯਾਗਨਿਕ ਹੋਰਾਂ ਨੇ। 1995 ਦੇ ਵਿੱਚ ਇੱਕ ਫਿਲਮ ਆਈ ਸੀ ਟੱਕਰ, ਸੁਨੀਲ ਸ਼ੈੱਟੀ ਦੀ ਇਹ ਫਿਲਮ, ਜਿਹਦੇ ਵਿੱਚ ਅਨੂ ਮਲਿਕ ਨੇ ਆਪਣਾ ਸੰਗੀਤ ਦਿੱਤਾ ਸੀ ਔਰ ਮਾਇਆ ਗੋਬਿੰਦ ਨੇ ਇਸ ਗੀਤ ਨੂੰ ਲਿਖਿਆ ਸੀ। ਔਰ ਇਹ ਗੀਤ ਬਹੁਤ ਚਰਚਿਤ ਗੀਤ ਰਿਹਾ। ਇਹਦੇ ਵਿੱਚ ਸੁਨੀਲ ਸ਼ੈੱਟੀ ਹੋਰਾਂ ਨੂੰ ਤੁਸੀਂ ਕੁਛ ਡਾਂਸ ਸਟੈਪ ਕਰਦੇ ਹੋਏ ਵੀ ਦੇਖਿਆ। ਵੈਸੇ ਤਾਂ ਅਮੂਮਨ ਉਹ ਫਾਈਟ ਕਰਦੇ ਸੀ, ਉਹਨਾਂ ਦੇ ਘਸੋਨਾ ਅਤੇ ਉਹਨਾਂ ਦੀਆਂ ਲੱਤਾਂ ਜਿਹੜੀਆਂ ਨੇ ਉਹ ਜ਼ਿਆਦਾ ਚੱਲਦੀਆਂ ਨੇ, ਜਿੱਦਾਂ ਕਿ ਉਹ ਫਿਲਮ 'ਚ ਵੀ ਕਹਿੰਦੇ ਨੇ। ਅਤੇ ਲੇਕਿਨ ਇਸ ਗੀਤ ਦੇ ਵਿੱਚ ਉਹਨਾਂ ਨੇ ਆਪਣੇ ਡਾਂਸਿੰਗ ਮੂਵ ਵੀ ਦਿਖਾਏ। ਅਤੇ ਆਓ ਫਿਰ ਇਸ ਗੀਤ ਦਾ ਮਜ਼ਾ ਲਈਏ ਔਰ ਯਾਦ ਕਰੀਏ 1995 ਦੇ ਉਸ ਇਰਾ ਨੂੰ, ਉਸ ਮਾਹੌਲ ਨੂੰ।

ਜ਼ਿੰਦਗੀ ਬਿਲਕੁਲ ਇੱਕ ਇੱਦਾਂ ਦੀ ਹੀ ਕਹਾਣੀ ਹੈ ਜਿਹਨੂੰ ਜਿੰਨਾ ਵੀ ਤੁਸੀਂ ਪੜ੍ਹਦੇ ਜਾਓਗੇ ਨਾ, ਇਹ ਉਨੀ ਨਵੀਂ ਹੁੰਦੀ ਜਾਏਗੀ।

0: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ, ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
3: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
4: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1, ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।

0: ਫੌਜੀ ਵੀਰੋ, ਹੁਣ ਸਮਾਂ ਹੋ ਗਿਆ ਹੈ ਖਾਸ ਖਬਰਾਂ ਵੱਲੋਂ ਚੱਲਣ ਦਾ, ਔਰ ਇਸ ਤੋਂ ਠੀਕ ਬਾਅਦ 2 ਵਜੇ ਫਿਰ ਤੁਹਾਡੇ ਨਾਲ ਸਾਂਝੇ ਕਰਾਂਗੇ ਨਵੇਂ ਨਵੇਂ ਗੀਤ। ਔਰ ਫਿਲਹਾਲ 1:40 'ਤੇ ਤੁਸੀਂ ਸੁਣੋਗੇ ਖਬਰਾਂ ਪੰਜਾਬੀ ਦੇ ਵਿੱਚ, ਔਰ 1:50 'ਤੇ ਸਾਡੇ ਦਿੱਲੀ ਕੇਂਦਰ ਤੋਂ ਉਰਦੂ ਦੇ ਵਿੱਚ। ਅਤੇ ਆਓ ਚੱਲਦੇ ਹਾਂ ਪੰਜਾਬੀ ਖਬਰਾਂ ਵੱਲ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਸਿੱਖਿਆ ਸ਼ਕਤੀਕਰਨ ਦਾ ਇੱਕ ਮਜ਼ਬੂਤ ਸਾਧਨ ਹੈ ਕਿਉਂਕਿ ਵਿਅਕਤੀ ਨੂੰ ਆਤਮ ਨਿਰਭਰ, ਜਾਗਰੂਕ ਅਤੇ ਸਮਰੱਥ ਬਣਾਉਂਦੀ ਹੈ। ਗ੍ਰਹਿ ਮੰਤਰਾਲੇ ਨੇ ਇਮੀਗ੍ਰੇਸ਼ਨ ਅਤੇ ਵਿਦੇਸ਼ੀਆਂ ਬਾਰੇ ਸੋਧ ਨਿਯਮ 2026 ਨੂੰ ਨੋਟੀਫਾਈ ਕਰ ਦਿੱਤਾ, ਜਿਸ ਤਹਿਤ ਵਿਦੇਸ਼ੀਆਂ ਬਾਰੇ ਨਿਯਮਾਂ 'ਚ ਮਹੱਤਵਪੂਰਨ ਬਦਲਾਅ ਕੀਤੇ ਗਏ ਨੇ। ਭਾਰਤ ਦੇ ਚੀਫ ਜਸਟਿਸ ਸੂਰਿਆਕਾਂਤ ਨੇ ਅੱਜ ਸੁਪਰੀਮ ਕੋਰਟ 'ਤੇ 5 ਨਵੇਂ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਹੈ। CBSE ਨੇ ਉੱਤਰ ਪੁਸਤਕਾਵਾਂ 'ਚ ਗਲਤੀਆਂ ਦੀ ਤਸਦੀਕ ਅਤੇ ਪੁਨਰ ਮੁਲਾਂਕਣ ਲਈ ਅੱਜ ਪੋਰਟਲ ਸ਼ੁਰੂ ਕਰ ਦਿੱਤਾ ਹੈ। ਅਤੇ ਪਹਿਲੀ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ 4 ਤੋਂ 8 ਜੂਨ ਤੱਕ ਅਹਿਮਦਾਬਾਦ ਵਿੱਚ ਹੋਏਗੀ।

0: ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਸਿੱਖਿਆ ਸ਼ਕਤੀਕਰਨ ਦਾ ਇੱਕ ਮਜ਼ਬੂਤ ਸਾਧਨ ਹੈ ਕਿਉਂਕਿ ਇਹ ਵਿਅਕਤੀਆਂ ਨੂੰ ਆਤਮ ਨਿਰਭਰ, ਜਾਗਰੂਕ ਅਤੇ ਸਮਰੱਥ ਬਣਾਉਂਦੀ ਹੈ। ਅੱਜ ਨਵੀਂ ਦਿੱਲੀ ਵਿੱਚ ਸਕਾਲਰਸ਼ਿਪ ਸਕੀਮ ਦੇ ਆਦਿਵਾਸੀ ਲਾਭਪਾਤਰੀਆਂ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਸੱਚਾ ਵਿਕਾਸ ਤਾਂ ਹੀ ਹਾਸਲ ਕੀਤਾ ਜਾ ਸਕਦਾ ਜਦੋਂ ਸਮਾਜ ਦੇ ਸਾਰੇ ਵਰਗ ਸਮਾਜਿਕ, ਆਰਥਿਕ ਅਤੇ ਵਿੱਦਿਅਕ ਤੌਰ 'ਤੇ ਤਰੱਕੀ ਕਰਨ। ਉਹਨਾਂ ਕਿਹਾ ਕਿ ਸਰਕਾਰੀ ਸਕਾਲਰਸ਼ਿਪ ਸਕੀਮਾਂ ਨੇ ਉੱਚ ਸਿੱਖਿਆ ਅਤੇ ਨਵੇਂ ਮੌਕਿਆਂ ਤੱਕ ਪਹੁੰਚ ਨਾਲ ਆਦਿਵਾਸੀਆਂ ਦੇ ਜੀਵਨ ਨੂੰ ਬਦਲ ਦਿੱਤਾ ਹੈ। ਉਹਨਾਂ ਕਿਹਾ ਕਿ ਭਾਰਤ ਸਰਕਾਰ ਆਦਿਵਾਸੀ ਵਿਦਿਆਰਥੀਆਂ ਨੂੰ ਅੱਗੇ ਵਧਾਉਣ ਲਈ ਯਤਨਸ਼ੀਲ ਹੈ।
1: भारत सरकार जनजातीय समुदाय के युवाओं को आगे बढ़ाने के लिए अनेक योजनाओं के माध्यम से निरंतर प्रयास कर रहे हैं। छात्रवृत्ति योजना केवल आर्थिक सहायता नहीं है, ये युवाओं के सपनों को पंख देने का माध्यम है। ये उन युवाओं के जीवन में नई संभावनाओं का द्वार खोलती है, जिनमें प्रतिभा तो होती ही है परंतु संसाधनों का अभाव उन्हें आगे बढ़ते रोकता। लेकिन मुझे ये जानकर प्रसन्नता हुई कि अपने से अनेक युवाओं ने विभिन्न क्षेत्र में

ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਐਨ ਐਚ ਆਰ ਸੀ ਨੇ ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ਵਿੱਚ ਇੱਕ ਸਾਲ ਵਿੱਚ ਜਣੇਪੇ ਤੋਂ ਪਹਿਲਾਂ ਅਤੇ ਜਣੇਪੇ ਤੋਂ ਬਾਅਦ 53 ਗਰਭਵਤੀ ਔਰਤਾਂ ਦੀ ਕਥਿਤ ਮੌਤ ਦੇ ਸੰਬੰਧ ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਸਕੱਤਰ ਨੂੰ ਨੋਟਿਸ ਜਾਰੀ ਕੀਤਾ ਹੈ। ਇੱਕ ਮੀਡੀਆ ਰਿਪੋਰਟ ਦਾ ਖੁਦ ਨੋਟਿਸ ਲੈਂਦਿਆਂ ਕਮਿਸ਼ਨ ਨੇ 2 ਹਫ਼ਤਿਆਂ ਦੇ ਅੰਦਰ ਇਸ ਮਾਮਲੇ ਵਿੱਚ ਵੇਰਵੇ ਸਹਿਤ ਰਿਪੋਰਟ ਮੰਗੀ ਹੈ। ਕਮਿਸ਼ਨ ਨੇ ਕਿਹਾ ਕਿ ਜੇਕਰ ਖ਼ਬਰ 'ਚ ਦੱਸੇ ਗਏ ਤੱਥ ਸੱਚ ਨੇ ਤਾਂ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਇੱਕ ਗੰਭੀਰ ਮੁੱਦਾ ਹੈ। ਰਿਲਾਇੰਸ ਕਮਿਊਨੀਕੇਸ਼ਨਸ ਗਰੁੱਪ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਅਮਿਤਾਭ ਜੁੰਜਨਵਾਲਾ ਨੂੰ CBI ਨੇ ਕਰੋੜਾਂ ਰੁਪਏ ਦੇ ਬੈਂਕ ਕਰਜ਼ਾ ਧੋਖਾਧੜੀ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਹੈ। ਉਹਨਾਂ ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ ਲਿਜਾਇਆ ਗਿਆ। ਉਹ ਪਹਿਲਾਂ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਵਿੱਚ ਸੀ। CBI ਦਾ ਇਲਜ਼ਾਮ ਹੈ ਕਿ ਉਸ ਦੇ ਨਿਰਦੇਸ਼ਾਂ 'ਤੇ ਬੈਂਕ ਲੋਨ ਰਕਮਾਂ ਦੀ ਦੁਰਵਰਤੋਂ ਕੀਤੀ ਗਈ, ਜਿਸ ਕਾਰਨ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਨੂੰ ਭਾਰੀ ਨੁਕਸਾਨ ਹੋਇਆ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਦੇ ਪਹਿਲੇ ਗੇੜ ਦੇ ਜ਼ਿਆਦਾਤਰ ਬਿੰਦੂਆਂ 'ਤੇ ਸਹਿਮਤੀ ਬਣ ਗਈ ਹੈ। ਸਮਝੌਤੇ ਨੂੰ ਹੁਣ ਅੰਤਿਮ ਰੂਪ ਦਿੱਤਾ ਜਾ ਰਿਹਾ। ਅਮਰੀਕੀ ਟੀਮ 4 ਜੂਨ ਤੱਕ ਗੱਲਬਾਤ ਲਈ ਦਿੱਲੀ ਵਿੱਚ ਹੈ। ਭਾਰਤ ਵੱਲੋਂ ਵਣਜ ਵਿਭਾਗ ਵਿੱਚ ਐਡੀਸ਼ਨਲ ਸਕੱਤਰ ਦਰਪਨ ਜੈਨ ਮੁੱਖ ਵਾਰਤਾਕਾਰ ਨੇ, ਜਦੋਂ ਕਿ ਅਮਰੀਕੀ ਟੀਮ ਦੀ ਅਗਵਾਈ ਬ੍ਰੈਂਡਨ ਲਿੰਚ ਕਰ ਰਹੇ ਨੇ। ਦੋਵਾਂ ਧਿਰਾਂ ਨੇ 3 ਫਰਵਰੀ ਨੂੰ ਸਮਝੌਤੇ 'ਤੇ ਪਹਿਲੇ ਪੜਾਅ ਦੀ ਰੂਪਰੇਖਾ ਦਾ ਐਲਾਨ ਕੀਤਾ ਸੀ। ਪਹਿਲੀ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ 4 ਤੋਂ 8 ਜੂਨ ਤੱਕ ਅਹਿਮਦਾਬਾਦ ਵਿੱਚ ਹੋਏਗੀ। ਇਸ ਵਿੱਚ 60 ਤੋਂ ਵੱਧ ਦੇਸ਼ਾਂ ਦੇ ਅਥਲੀਟਾਂ, ਅਧਿਕਾਰੀਆਂ ਅਤੇ ਨੁਮਾਇੰਦਿਆਂ ਦੇ ਹਿੱਸਾ ਲੈਣ ਦੀ ਉਮੀਦ ਹੈ। ਅਥਲੀਟ 7 ਅਧਿਕਾਰਤ ਯੋਗਾਸਨ ਸ਼੍ਰੇਣੀਆਂ 'ਚ ਹਿੱਸਾ ਲੈਣਗੇ। ਮਹਿਲਾ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ ਤੀਜਾ ਅਤੇ ਆਖਰੀ 2020 ਮੈਚ ਅੱਜ ਇੰਗਲੈਂਡ ਦੇ ਟੌਂਟਨ 'ਚ ਖੇਡਿਆ ਜਾਏਗਾ। ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮੀ 5:30 ਸ਼ੁਰੂ ਹੋਏਗਾ। ਦੋਨੋਂ ਟੀਮਾਂ 1-1 ਮੈਚ ਜਿੱਤ ਕੇ ਬਰਾਬਰੀ 'ਤੇ ਨੇ। ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ DRI ਨੇ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੋਨੇ ਦੀ ਤਸਕਰੀ ਕਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਡਾਇਰੈਕਟੋਰੇਟ ਨੇ 2.6 ਕਿਲੋਗ੍ਰਾਮ ਦਰਾਮਦ ਕੀਤਾ ਸੋਨਾ ਜ਼ਬਤ ਕੀਤਾ, ਜਿਸ ਦੀ ਕੀਮਤ ਲਗਭਗ 4.20 ਕਰੋੜ ਰੁਪਏ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਸਿੱਖਿਆ ਸ਼ਕਤੀਕਰਨ ਦਾ ਇੱਕ ਮਜ਼ਬੂਤ ਸਾਧਨ ਹੈ, ਕਿਉਂਕਿ ਇਹ ਵਿਅਕਤੀ ਨੂੰ ਆਤਮ ਨਿਰਭਰ, ਜਾਗਰੂਕ ਅਤੇ ਸਮਰੱਥ ਬਣਾਉਂਦੀ ਹੈ। ਗ੍ਰਹਿ ਮੰਤਰਾਲੇ ਨੇ ਇਮੀਗ੍ਰੇਸ਼ਨ ਅਤੇ ਵਿਦੇਸ਼ੀਆਂ ਬਾਰੇ ਸੋਧ ਨਿਯਮ 2026 ਨੂੰ ਨੋਟੀਫਾਈ ਕੀਤਾ, ਜਿਸ ਤਹਿਤ ਵਿਦੇਸ਼ੀਆਂ ਬਾਰੇ ਨਿਯਮਾਂ 'ਚ ਮਹੱਤਵਪੂਰਨ ਬਦਲਾਅ ਕੀਤੇ ਗਏ ਨੇ। ਭਾਰਤ ਦੇ ਚੀਫ ਜਸਟਿਸ ਸੂਰਿਆਕਾਂਤ ਨੇ ਅੱਜ ਸੁਪਰੀਮ ਕੋਰਟ ਦੇ 5 ਨਵੇਂ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਹੈ। CBSE ਨੇ ਉੱਤਰ ਪੁਸਤਕਾਵਾਂ 'ਚ ਗਲਤੀਆਂ ਦੀ ਤਸਦੀਕ ਅਤੇ ਪੁਨਰ ਮੁਲਾਂਕਣ ਲਈ ਅੱਜ ਪੋਰਟਲ ਸ਼ੁਰੂ ਕਰ ਦਿੱਤਾ ਹੈ ਅਤੇ ਪਹਿਲੀ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ 4 ਤੋਂ 8 ਜੂਨ ਤੱਕ ਅਹਿਮਦਾਬਾਦ ਵਿੱਚ ਹੋਏਗੀ। ਇਸ ਦੇ ਨਾਲ ਹੀ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

ਫਿਜ਼ੀਕ ਉਹ ਮਾਡਲ ਔਰ ਉਹ ਤਰੀਕਾ ਸਾਡੇ ਦਿਮਾਗ ਦੇ ਵਿੱਚ ਆ ਜਾਂਦਾ। ਇਹ ਕਿਹੜਾ ਗੀਤ ਹੈ ਤੁਸੀਂ ਸਮਝ ਤਾਂ ਗਏ ਹੋਗੇ, ਪਰ ਇੱਕ ਵਾਰੀ ਤੁਹਾਨੂੰ ਸੁਣਾਉਣਾ ਜ਼ਰੂਰ ਬਣਦਾ। ਅਤੇ ਆਓ ਸੁਣਦੇ ਹਾਂ ਅਲੀਸ਼ਾ ਚਨਾਇਆ ਦਾ ਗਾਇਆ ਇਹ ਗੀਤ।

ਜੀ ਫੌਜੀ ਵੀਰੋ, ਅੱਜ ਦੇ ਇਸ ਪ੍ਰੋਗਰਾਮ ਦਾ ਆਖਰੀ ਗੀਤ ਪੇਸ਼ ਕਰਨ ਜਾ ਰਹੇ ਹਾਂ ਔਰ ਇਹ ਆਖਰੀ ਗੀਤ ਉਸ ਸਿੰਗਰ ਦਾ ਹੈ ਜਿਨ੍ਹਾਂ ਦੀ ਜਿੱਦਾਂ ਦੀ ਸੂਰਤ ਹੈ ਉੱਦਾਂ ਹੀ ਉਹਨਾਂ ਦੀ ਆਵਾਜ਼ ਹੈ, ਮਤਲਬ ਭੋਲੀ ਜਿਹੀ ਸੂਰਤ ਹੈ ਔਰ ਆਵਾਜ਼ ਉਸ ਤੋਂ ਵਧੀਆ। ਮੈਂ ਗੱਲ ਕਰ ਰਿਹਾ ਉਦਿਤ ਨਾਰਾਇਣ ਹੋਰਾਂ ਦੀ ਔਰ ਉਹਨਾਂ ਦੇ ਗਾਏ ਗੀਤ ਹਮੇਸ਼ਾ ਹੀ ਸਾਡੇ ਨਾਲ ਨੇ ਅਤੇ ਉਹ ਫਿਰ ਉਹਨਾਂ ਦਾ ਹੀ ਗਾਇਆ ਗੀਤ ਨਾਲ ਲਤਾ ਮੰਗੇਸ਼ਕਰ ਅੱਜ ਦੇ ਪ੍ਰੋਗਰਾਮ ਦਾ ਆਖਰੀ ਗੀਤ।

ਫੌਜੀ ਵੀਰੋ, ਇਸੇ ਹੀ ਗੀਤ ਦੇ ਨਾਲ ਅੱਜ ਦਾ ਫੌਜੀ ਵੀਰਾਂ ਲਈ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦਾ ਹੈ। ਆਪਣੇ ਦੋਸਤ, ਆਪਣੇ ਰੇਡੀਓ ਵੇਲੀ ਗੌਰਵ ਨੂੰ ਹੁੰਦੇ ਹੋ ਇਜਾਜ਼ਤ, ਫਿਰ ਮਿਲਾਂਗੇ।

0: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ। ਸਮਾਂ ਹੋ ਗਿਆ ਹੈ ਦੁਪਹਿਰ ਸਮਾਚਾਰ ਦਾ ਸਾਡੇ ਦਿੱਲੀ ਕੇਂਦਰ ਤੋਂ।
1: ਨਮਸਕਾਰ, ਆਕਾਸ਼ਵਾਣੀ ਸੇ ਦੁਪਹਿਰ ਸਮਾਚਾਰ ਕੇ ਸਾਥ ਮੈਂ ਵਿਸ਼ਾਲ ਸ਼ਰਮਾ। ਮੁੱਖ ਸਮਾਚਾਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਜਨਜਾਤੀਯ ਛਾਤਰਵ੍ਰਿੱਤੀ ਯੋਜਨਾ ਕੇ ਲਾਭਾਰਥੀਓਂ ਕੋ ਸੰਬੋਧਿਤ ਕੀਆ। ਰਾਸ਼ਟਰਪਤੀ ਨੇ ਸਭੀ ਵਰਗੋਂ ਕੇ ਵਿਕਾਸ ਕੇ ਲੀਏ ਸਮਾਜਿਕ, ਆਰਥਿਕ ਔਰ ਸ਼ੈਕਸ਼ਿਕ ਰੂਪ ਸੇ ਪ੍ਰਗਤੀ ਪਰ ਜ਼ੋਰ ਦੀਆ। ਸਰਕਾਰ ਨੇ ਆਵਰਜਨ ਔਰ ਵਿਦੇਸ਼ੀ ਸੰਸ਼ੋਧਨ ਨਿਯਮ 2026 ਅਧਿਸੂਚਿਤ ਕੀਏ। ਪੰਜੀਕਰਣ ਸਮੇਂ ਸੀਮਾ ਔਰ ਅਪੀਲ ਪ੍ਰਕਿਰਿਆ ਮੇਂ ਮਹੱਤਵਪੂਰਨ ਬਦਲਾਵ ਕੀਏ ਗਏ। ਭਾਰਤ ਕੇ ਮੁੱਖ ਨਿਆਧੀਸ਼ ਸੂਰਿਆਕਾਂਤ ਨੇ ਸਰਵੋੱਚ ਨਿਆਲੇ ਕੇ 5 ਨਵੇਂ ਨਿਆਧੀਸ਼ੋਂ ਕੋ ਪਦ ਕੀ ਸ਼ਪਥ ਦਿਲਾਈ। ਰਾਜਸਥਾਨ, ਗੁਜਰਾਤ, ਪੱਛਮੀ ਮੱਧ ਪ੍ਰਦੇਸ਼, ਓਡੀਸ਼ਾ ਔਰ ਤਟੀਯ ਆਂਧਰ ਪ੍ਰਦੇਸ਼ ਮੇਂ ਆਜ ਆਂਧੀ ਤੂਫਾਨ ਕਾ ਔਰੰਜ ਅਲਰਟ ਜਾਰੀ। ਔਰ ਮਹਿਲਾ ਕ੍ਰਿਕਟ ਮੇਂ ਭਾਰਤ ਔਰ ਇੰਗਲੈਂਡ ਕੇ ਬੀਚ ਤੀਸਰਾ ਔਰ ਅੰਤਿਮ T20 ਅੰਤਰਰਾਸ਼ਟਰੀ ਮੈਚ ਆਜ ਇੰਗਲੈਂਡ ਕੇ ਟੌਂਟਨ ਮੇਂ ਖੇਲਾ ਜਾਏਗਾ। ਅਬ ਸਮਾਚਾਰ ਵਿਸਥਾਰ ਸੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਹੈ ਕਿ ਸ਼ਿਕਸ਼ਾ ਸਸ਼ਕਤੀਕਰਨ ਕਾ ਇੱਕ ਸ਼ਕਤੀਸ਼ਾਲੀ ਸਾਧਨ ਹੈ। ਇਹ ਲੋਗੋਂ ਕੋ ਆਤਮਨਿਰਭਰ, ਜਾਗਰੂਕ ਔਰ ਸਕਸ਼ਮ ਬਨਾਤੀ ਹੈ। ਆਜ ਨਈ ਦਿੱਲੀ ਮੇਂ ਜਨਜਾਤੀਯ ਛਾਤਰਵ੍ਰਿੱਤੀ ਯੋਜਨਾ ਕੇ ਲਾਭਾਰਥੀਓਂ ਕੋ ਸੰਬੋਧਿਤ ਕਰਤੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਸਹੀ ਵਿਕਾਸ ਤਭੀ ਸੰਭਵ ਹੈ ਜਬ ਸਮਾਜ ਕੇ ਸਭੀ ਵਰਗ ਸਮਾਜਿਕ, ਆਰਥਿਕ ਔਰ ਸ਼ੈਕਸ਼ਿਕ ਰੂਪ ਸੇ ਪ੍ਰਗਤੀ ਕਰੇ।
2: भारत सरकार जनजातियों समुदाय के युवाओं को आगे बढ़ाने के लिए अनेक योजनाओं के माध्यम से निरंतर

0: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ ਔਰ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ, ਜਿਹਦੇ ਵਿੱਚ ਦੇਵ ਰਾਜ ਅਤੇ ਉਹਨਾਂ ਦੇ ਸਾਥੀ ਮਾਤਾ ਦੀਆਂ ਭੇਟਾਂ ਦਾ ਗੁਣਗਾਨ ਕਰ ਰਹੇ ਨੇ। ਇੱਕ ਛੋਟਾ ਜਿਹਾ ਸੰਦੇਸ਼।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਰੰਗਲੀ ਧਰਤੀ ਦੇ ਵਿੱਚ ਤੁਸੀਂ ਅੱਜ ਦੇਵਰਾਜ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਗਾਈਆਂ ਮਾਤਾ ਦੀਆਂ ਪੇਂਟਾਂ ਦਾ ਗੁਣਗਾਨ ਸੁਣ ਰਹੇ ਹੋ। ਆਓ ਸੁਣਦੇ ਹਾਂ ਇੱਕ ਹੋਰ ਪੇਂਟ।

ਤੁਸੀਂ ਸੁਣ ਰਹੇ ਹੋ ਰੰਗਲੀ ਧਰਤੀ ਔਰ ਦੇਵਰਾਜ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਮਾਤਾ ਦੀਆਂ ਭੇਂਟਾਂ ਦਾ ਗੁਣਗਾਨ ਆਕਾਸ਼ਵਾਣੀ ਜਲੰਧਰ 'ਤੇ।

0: ਜੀ ਦੇਵਰਾਜ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਗਾਈ ਗਈਆਂ ਇਸ ਭੇਟਾਂ ਦੇ ਨਾਲ ਹੀ ਅੱਜ ਦਾ ਰੰਗਲੀ ਧਰਤੀ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦਾ। ਆਪਣੇ ਦੋਸਤ ਗੌਰਵ ਨੂੰ ਪ੍ਰੋਗਰਾਮ ਨੂੰ ਖਤਮ ਕਰਨ ਦੀ ਦਿਓ ਇਜਾਜ਼ਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸਟੂਡੀਓ ਘੜੀ ਦੇ ਮੁਤਾਬਕ ਦੁਪਹਿਰ ਦੇ 3 ਵੱਜ ਗਏ ਨੇ। ਇਸ ਚੈਨਲ 'ਤੇ ਸਾਡੀ ਪਹਿਲੀ ਸਭਾ ਹੁਣ ਇੱਥੇ ਹੀ ਖਤਮ ਹੁੰਦੀ ਹੈ। ਆਪਣੀ ਦੂਜੀ ਸਭਾ ਲੈ ਕੇ 3:58 'ਚ ਤੁਹਾਡੀ ਸੇਵਾ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਾਨੂੰ ਦਿਓ ਇਜਾਜ਼ਤ। ਜੈ ਹਿੰਦ।
1: ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਟੂਡੀਓ ਦੀ ਘੜੀ ਦੇ ਮੁਤਾਬਿਕ ਦੁਪਹਿਰ ਦੇ 3 ਵੱਜ ਰਹੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਸੁਰਖੀਆਂ।

ਭਾਰਤ ਤੇ ਇੰਗਲੈਂਡ ਦਰਮਿਆਨ ਤੀਜਾ ਤੇ ਆਖਰੀ 2020 ਮੈਚ ਅੱਜ ਰਾਤੀ ਟੌਂਟਨ 'ਚ ਖੇਡਿਆ ਜਾਏਗਾ। ਪਹਿਲੀ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ 4 ਤੋਂ 8 ਜੂਨ ਤੱਕ ਅਹਿਮਦਾਬਾਦ ਵਿਖੇ ਹੋਏਗੀ।

ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਹੁਣ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਤੁਹਾਡੀ ਹੋਸਟ ਜਸਵਿੰਦਰ ਕੌਰ। ਪ੍ਰੋਗਰਾਮ ਹੈ ਜੀ ਸਾਡਾ ਚਿੱਠੀਆਂ ਮਿੱਠੀਆਂ, ਅਤੇ ਹੁਣ ਸਾਡੇ ਕੋਲ ਤੁਹਾਡੀਆਂ ਪਹਿਲੀਆਂ ਚਿੱਠੀਆਂ ਆਈਆਂ ਨੇ ਜੀ, ਅਸੀਂ ਦੇਖਦੇ ਹਾਂ। ਪਹਿਲੀ ਚਿੱਠੀ ਸਾਡੇ ਕੋਲ ਆਈ ਹੈ ਜੀ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਤੋਂ। ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ ਅਤੇ ਸਿਮਰਨ। ਅਗਲੀ ਚਿੱਠੀ ਪਿੰਡ ਮੂਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖ ਰਹੇ ਨੇ ਵਿਨੋਦ ਕਾਟਪਾਲ, ਪ੍ਰਵੀਨ ਕਾਟਪਾਲ, ਹਨੀ ਕਾਟਪਾਲ, ਦੀਕਸ਼ਾ ਕਾਟਪਾਲ, ਜੰਨਤ ਕਾਟਪਾਲ ਅਤੇ ਦੀਪਾ ਸਬਜੀ ਵਾਲਾ। ਮੁਹੱਲਾ ਫਤਿਹਗੜ੍ਹ ਲੁਧਿਆਣਾ ਪੰਜਾਬ ਤੋਂ ਲਿਖ ਰਹੇ ਨੇ ਵਿਨੋਦਪੁਰੀ, ਵੀ ਪੀ ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਬੀ ਕੇ ਪੁਰੀ, ਕੈਲਾਸ਼ਪੁਰੀ, ਅਨੀਤਾਪੁਰੀ, ਮਮਤਾਪੁਰੀ, ਮੇਘਨਾ, ਪੂਜਾ, ਗਗਨ ਕਪੂਰ, ਗੁੰਜਨ ਕਪੂਰ, ਲਾਲਸਾ ਕਪੂਰ, ਰਮਾ ਮਲਿਕ, ਕੁਨਾਲ ਮਲਿਕ, ਨਿਧੀ ਮਲਿਕ, ਹਰੀਸ਼ਪੁਰੀ, ਸਤੀਸ਼ਪੁਰੀ, ਰਾਕੇਸ਼ਪੁਰੀ, ਵਿਨੋਦਪੁਰੀ, ਪਾਲੀਪੁਰੀ, ਡੀਸੀਪੁਰੀ, ਅਰੁਣਪੁਰੀ, ਨੇਹਾਪੁਰੀ, ਏਕਤਾ, ਸ਼ੰਮੀ, ਬੋਡੀਪੁਰੀ, ਸੁਨੀਲਪੁਰੀ, ਵੀ ਕੇ ਪੁਰੀ, ਆਰਸਪੁਰੀ। ਅਤੇ ਅਗਲੀ ਚਿੱਠੀ ਸਾਡੇ ਕੋਲ ਆਈ ਪਿੰਡ ਅਤਾਪੁਰ ਕਲੋਨੀਆ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ। ਰਾਮਨਾਥ ਅਤਾਪੁਰੀ ਅਤੇ ਪੋਤਰਾ ਸੁਖਮਨਜੀਤ ਸਿੰਘ, ਪੋਤਰੀ ਸਹਿਜਪ੍ਰੀਤ ਕੌਰ। ਲਓ ਜੀ, ਇਹਨਾਂ ਸਾਰਿਆਂ ਨੇ ਸਾਨੂੰ ਫਰਮਾਇਸ਼ ਕੀਤੀ ਹੈ ਜੀ ਸਤਿੰਦਰ ਸਰਤਾਜ ਦੇ ਗੀਤ ਦੀ। ਆਓ ਸੁਣੀਏ ਸਤਿੰਦਰ ਸਰਤਾਜ ਦੀ ਆਵਾਜ਼ 'ਚ ਇਹ ਗੀਤ।

ਲਓ ਜੀ, ਬਹੁਤ ਸੋਹਣਾ ਗੀਤ ਅਸੀਂ ਸੁਣਿਆ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਕਿ ਸਾਡਾ ਰੁਤਬਾ ਕਦੇ ਨਹੀਂ ਘੱਟਦਾ, ਸਾਨੂੰ ਸਭ ਦੇ ਨਾਲ ਪਿਆਰ ਨਾਲ ਬਣਾਉਣਾ ਚਾਹੀਦਾ ਹੈ, ਹੱਸ ਕੇ ਬਣਾਉਣਾ ਚਾਹੀਦਾ ਹੈ। ਇਹ ਜ਼ਿੰਦਗੀ ਇੱਕ ਵਾਰ ਮਿਲਦੀ, ਵਾਰ ਵਾਰ ਨਹੀਂ ਮਿਲਦੀ। ਜਿੰਨਾ ਵੀ ਹੋ ਸਕੇ ਪਿਆਰ ਵੰਡੋ ਅਤੇ ਪਿਆਰ ਲਓ। ਸਾਡੇ ਕੋਲ ਅਗਲੀਆਂ ਚਿੱਠੀਆਂ ਆਈਆਂ ਹੈ ਜੀ। ਜ਼ਿਲ੍ਹਾ ਮੁਕਤਸਰ ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦੀਸ਼ਾ ਮੋਹਲਾ, ਦਰਸ਼ਨ ਬਰਾੜ, ਮਲਕੀਤ ਗੁੜਿਆਣਾ, ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ। ਅਗਲੀ ਚਿੱਠੀ ਆਈ ਚੱਕਲਾ ਬਾਜ਼ਾਰ ਸਮਾਣਾ ਤੋਂ। ਇਹਨਾਂ ਨੇ ਬਹੁਤ ਸੋਹਣੇ ਕਲਰਸ ਦੇ ਨਾਲ ਲਿਖਿਆ ਹੋਇਆ, ਸਕੈਚ ਪੈਨ ਦੇ ਨਾਲ ਲਿਖਿਆ ਹੋਇਆ ਆਪਣਾ ਨਾਮ, ਅਤੇ ਲਿਖਿਆ ਜੀ ਕੋਈ ਵੀ ਪੰਜਾਬੀ ਗੀਤ ਸੁਣਾਓ। ਇਹ ਲਿਖਣ ਵਾਲੇ ਨੇ ਜੀ ਚੱਕਲਾ ਬਾਜ਼ਾਰ ਸਮਾਣਾ ਤੋਂ, ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਅਤੇ ਪੂਰਾ ਹੀ ਖੁਸ਼ਦਿਲ ਪਰਿਵਾਰ। ਵਧੀਆ ਹੈ ਜੀ, ਖੁਸ਼ਦਿਲ ਪਰਿਵਾਰ ਹੈ ਅਤੇ ਖੁਸ਼ਦਿਲ ਹੀ ਰਹਿਣਾ ਚਾਹੀਦਾ ਆ। ਅਗਲੀ ਚਿੱਠੀ ਸਾਡੇ ਕੋਲ ਆਈ ਹੈ ਜੀ ਸੁੰਦਰ ਖੇਡ, ਰਾਜਮਾਤਾ ਨਗਰ, ਬੁਢਲਾਡਾ, ਬੁਲਡਾਣਾ, ਮਹਾਰਾਸ਼ਟਰ ਤੋਂ। ਨਰਿੰਦਰ ਨਰਵਾੜੇ, ਜੋਤੀ ਨਰਵਾੜੇ, ਆਕਾਂਸ਼ਾ ਨਰਵਾੜੇ, ਆਕਾਸ਼ ਕੁਮਾਰ। ਇਹ ਬੜੀ ਦੂਰੋਂ ਚਿੱਠੀ ਆਈ ਜੀ ਸਾਨੂੰ, ਲਿਖੀ ਇਹਨਾਂ ਨੇ ਚਿੱਠੀਆਂ ਮਿੱਠੀਆਂ ਪ੍ਰੋਗਰਾਮ ਦੇ ਵਿੱਚ। ਪਿੰਡ ਘੁੜਿਆਣਾ ਤੋਂ ਲਿਖ ਰਹੇ ਨੇ ਕੁਲਦੀਪ ਧਿੰਗੜਾ, ਵਿਸ਼ਾਲ ਧਿੰਗੜਾ।

ਸੁਮਿਤ ਧਿੰਗੜਾ, ਕਵਿਤਾ ਰਾਣੀ, ਕਵਿਤਾ, ਹਾਂਜੀ ਕਵਿਤਾ ਰਾਣੀ ਅਤੇ ਆਰ ਪੀ ਸਿੰਘ ਪੱਪੂ ਲਿਖਿਆ ਹੈ ਉਹਨਾਂ ਨੇ, ਅਤੇ ਇਹਨਾਂ ਨੇ ਸਾਨੂੰ ਫਰਮਾਇਸ਼ ਕੀਤੀ ਹੈ ਜੀ ਲਾਲ ਚੰਦ ਯਮਲਾ ਜੱਟ ਦੀ ਆਵਾਜ਼ 'ਚ ਕੋਈ ਵੀ ਗੀਤ ਸਾਨੂੰ ਸੁਣਾ ਦਿਆ ਜਾਏ। ਲਓ ਜੀ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਲਾਲ ਚੰਦ ਯਮਲਾ ਜੱਟ ਜੀ ਦੀ ਆਵਾਜ਼ 'ਚ ਇਹ ਗੀਤ।

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ, ਅਤੇ ਸਾਡੇ ਸਰੋਤੇ ਜਲਦੀ ਜਲਦੀ ਸਾਡਾ ਪਤਾ ਨੋਟ ਕਰ ਲਓ ਜੀ, ਸਾਨੂੰ ਫਰਮਾਇਸ਼ੀ ਚਿੱਠੀਆਂ ਭੇਜਣ ਦੇ ਲਈ। ਸਾਡਾ ਪਤਾ ਹੈ ਜੀ, ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿੰਨ ਕੋਡ ਹੈ ਜੀ 1440001। ਅਸੀਂ ਅੱਜ ਵੀ ਸਰੋਤਿਆਂ ਦੇ ਨਾਲ ਦੀਆਂ ਆਪਣੇ ਸਰੋਤਿਆਂ ਦੀਆਂ ਚਿੱਠੀਆਂ ਪੜ੍ਹਦੇ ਹਾਂ, ਅਤੇ ਨਾਲ ਨਾਲ ਅਸੀਂ ਥੋੜ੍ਹੀਆਂ ਜਿਹੀਆਂ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਵੀ ਸਾਂਝੀਆਂ ਕਰਾਂਗੇ। ਸਾਡੇ ਕੋਲ ਹੁਣ ਅਗਲੀ ਚਿੱਠੀ ਆਈ ਆ ਪਿੰਡ ਦੌਲਤਪੁਰ ਨਵਾਂ ਸ਼ਹਿਰ ਤੋਂ ਪਿਰਥੀ ਸਿੰਘ ਪੇਂਟਰ, ਭਜਨ ਕੌਰ, ਨਵਦੀਪ ਦੁੱਗਲ, ਅਰਮਾਨ ਦੁੱਗਲ, ਕ੍ਰਿਤਿਕਾ ਦੁੱਗਲ, ਗੁਰਲੀਨ ਦੁੱਗਲ, ਪੱਬੂ ਦੁੱਗਲ, ਕਾਲੂ ਪੇਂਟਰ, ਥਾਲੀਵਾਲਾ ਜੱਟਾਂ, ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ ਗਿੱਦੜਬਾਹ ਤੋਂ, ਮਨਤੇਜ ਤਨੇਜਾ, ਪ੍ਰਵੀਨ ਤਨੇਜਾ, ਮਹਿਸ ਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ, ਰਾਣੀ, ਗੁਰਮੰਨਤ, ਅਤੇ ਜਮਸ਼ੇਦਪੁਰ ਤੋਂ ਲਿਖ ਰਹੇ ਨੇ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਦੀਪ ਭਾਟੀਆ ਅਤੇ ਪੱਪੀ ਭਾਟੀਆ। ਅਤੇ ਇਹਨਾਂ ਚਿੱਠੀਆਂ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਨਾਲ ਥੋੜ੍ਹੀਆਂ ਜਿਹੀਆਂ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਕਰਾਂਗੇ। ਕਹਿੰਦੇ ਨੇ ਕਿ ਸਫਲਤਾ ਉਹ ਕਦੀ ਪੱਕੀ ਨਹੀਂ ਹੁੰਦੀ, ਅਤੇ ਅਸਫਲਤਾ ਕਦੀ ਅੰਤ ਨਹੀਂ ਹੁੰਦੀ, ਸਫਲ ਹੋਣ ਤੋਂ ਬਾਅਦ ਬੰਦਾ ਕੰਮ ਕਰਨਾ ਨਹੀਂ ਛੱਡਦਾ। ਅਸੀਂ ਦੇਖਦੇ ਹਾਂ ਨਾ, ਸਾਡੇ ਸਿੰਗਰ ਐਕਟਰ ਜਿੰਨੇ ਮਰਜ਼ੀ ਉਹ ਸਕਸੈਸ ਹੋ ਜਾਣ, ਲੇਕਿਨ ਜਿਹੜੇ ਸਿੰਗਰ ਆ ਕਦੀ ਰਿਆਜ਼ ਕਰਨਾ ਨਹੀਂ ਛੱਡਦੇ, ਅਤੇ ਜਿਹੜੇ ਐਕਟਰ ਨੇ ਉਹ ਵੀ ਆਪਣਾ ਅਭਿਆਸ ਕਰਨਾ ਨਹੀਂ ਛੱਡਦੇ। ਅਤੇ ਕਹਿੰਦੇ ਸਫਲ ਹੋਣ ਤੋਂ ਬਾਅਦ ਕਦੇ ਵੀ ਕੰਮ ਕਰਨਾ ਨਾ ਛੱਡੋ, ਅਤੇ ਅਸਫਲ ਹੋਣ ਤੋਂ ਬਾਅਦ ਕਦੇ ਕੋਸ਼ਿਸ਼ ਕਰਨਾ ਨਾ ਛੱਡੋ, ਕਿਉਂਕਿ ਅਸਫਲ ਹੋਣ ਤੋਂ ਬਾਅਦ ਹੀ ਬੰਦਾ ਜ਼ਿਆਦਾ ਆਪਣੀ ਮਿਹਨਤ ਕਰਦਾ, ਜ਼ਿਆਦਾ ਕੋਸ਼ਿਸ਼ ਕਰਦਾ ਆ, ਅਤੇ ਸਫਲ ਹੋ ਕੇ ਹੀ ਸਾਹ ਲੈਂਦਾ। ਜਿੱਦਾਂ ਕਿ ਸਾਡੀ ਇੰਡੀਅਨ ਕ੍ਰਿਕਟ ਟੀਮ ਨੇ ਤੱਕਿਆ ਸੀ ਕਿ ਅਸੀਂ ਸਫਲ ਹੋ ਕੇ ਆਵਾਂਗੇ ਅਤੇ ਅਸੀਂ ਦੇਸ਼ ਦੇ ਵਿੱਚ ਆਪਣਾ ਵਰਲਡ ਕੱਪ ਲੈ ਕੇ ਆਵਾਂਗੇ, ਅਤੇ ਉਹਨਾਂ ਨੇ ਇਹ ਆਪਣੀ ਖੁਆਇਸ਼ ਪੂਰੀ ਕੀਤੀ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਮਹਿਲਾ ਕ੍ਰਿਕਟ ਟੀਮ ਨੇ। ਅਤੇ ਇਸ ਦੇ ਨਾਲ ਹੀ ਇਹਨਾਂ ਚਿੱਠੀਆਂ ਦੇ ਨਾਲ ਅਸੀਂ ਇਹਨਾਂ ਨੇ ਸਾਨੂੰ ਕਿਹਾ ਆ ਕਿ ਕੋਈ ਵੀ ਸਾਨੂੰ ਪੰਜਾਬੀ ਗੀਤ ਸੁਣਾ ਦਿਉ, ਅਤੇ ਲਓ ਜੀ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਿਹਾ ਹਰਭਜਨ ਮਾਨ ਦੀ ਆਵਾਜ਼ 'ਚ ਇਹ ਗੀਤ।

ਅਸੀਂ ਸੁਣ ਰਹੇ ਸੀ ਗੀਤ ਹਰਭਜਨ ਮਾਨ ਅਤੇ ਜਸਪਿੰਦਰ ਨਰੂਲਾ ਦੀ ਆਵਾਜ਼ 'ਚ। ਸਾਡੇ ਕੋਲ ਤੁਹਾਡੀਆਂ ਅਗਲੀਆਂ ਚਿੱਠੀਆਂ ਆਈਆਂ ਜੀ, ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ। ਭੋਲਾ ਸਿੰਘ ਸਵਾਗ, ਡਾਕਟਰ ਅਮਨਜੀਤ ਸਿੰਘ, ਸੁਖਮੰਦਰ ਕੌਰ, ਅੰਮ੍ਰਿਤਪਾਲ ਕੌਰ ਪੋਤਰੀ, ਰਿਤਮਨਜੋਤ ਪੋਤਰਾ, ਗੁਰਤੇਸ਼ਵਰ, ਅਭਿਜੋਤ, ਗੁਣਤਾਜ, ਸਾਰਾ ਸਵਾਗ ਪਰਿਵਾਰ ਅਤੇ ਆਂਢੀ ਗੁਆਂਢੀ ਦੋਸਤ ਬਲਦੇਵ ਸਿੰਘ, ਦੀਪਾ ਧਿੰਗੜਾ, ਬਾਬਾ ਤਰਲੋਕ ਸਿੰਘ, ਜੀਤ ਸਿੰਘ, ਨਛੱਤਰ ਸਿੰਘ ਅਤੇ ਅਗਲੀ ਲਿਖੀ ਹੈ ਜੀ, ਬਹਾਦਰ ਸਿੰਘ, ਕੁਲਵੀਰ ਸਿੰਘ ਟੇਲਰ, ਪਰਮਜੀਤ ਕੌਰ, ਬੇਟੀ ਮਨਪ੍ਰੀਤ ਕੌਰ, ਬੇਟਾ ਗੁਰਪ੍ਰੀਤ ਸਿੰਘ ਪੀਪੀ, ਅਤੇ ਇਹ ਵੀ ਘੁੜਿਆਣਾ, ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖ ਰਹੇ ਨੇ। ਅਗਲੀ ਚਿੱਠੀ ਸਾਡੇ ਸਰੋਤਿਆਂ ਦੀ ਸਾਡੇ ਕੋਲ ਆਈ ਆ ਜੀ, ਇਹ ਪਹੁੰਚੀ ਆ ਪਟੇਲ ਨਗਰ ਮਲੋਟ ਪੰਜਾਬ ਤੋਂ। ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ, ਬੇਬੀ ਆਰਜੂ ਜਜੋਰੀਆ। ਅਤੇ ਅਗਲੀ ਚਿੱਠੀ ਸਾਡੇ ਕੋਲ ਪਹੁੰਚੀ ਹੈ ਮੱਖੂ ਫਿਰੋਜ਼ਪੁਰ ਤੋਂ, ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ, ਅਤੇ ਇਹਨਾਂ ਸਾਰਿਆਂ ਨੇ ਸਾਨੂੰ ਫਰਮਾਇਸ਼ ਲਿਖ ਕੇ ਭੇਜੀ ਹੈ ਜੀ, ਸਾਨੂੰ ਗੁਰਦਾਸ ਮਾਨ ਦੀ ਆਵਾਜ਼ 'ਚ ਕੋਈ ਵੀ ਗੀਤ ਸੁਣਾ ਦਿਓ। ਲਓ ਜੀ, ਪੇਸ਼ ਹੈ ਗੁਰਦਾਸ ਮਾਨ ਦੀ ਆਵਾਜ਼ 'ਚ ਇਹ ਗੀਤ।

ਜੀ ਗੀਤ, ਅਤੇ ਅਸੀਂ ਅੱਜ ਗੱਲ ਕਰ ਰਹੇ ਹਾਂ ਥੋੜ੍ਹੀਆਂ ਜਿਹੀਆਂ ਜ਼ਿੰਦਗੀ ਨਾਲ ਰਿਲੇਟਿਡ ਹੋਈ ਗੱਲਾਂ ਕਰ ਰਹੇ ਹਾਂ। ਕਹਿੰਦੇ ਆ ਕਿ ਇਸ ਦੁਨੀਆ ਨੂੰ ਵਿੱਚ ਕਿਸੇ ਨੂੰ ਹਰਾਉਣਾ ਬਹੁਤ ਆਸਾਨ ਹੈ, ਪਰ ਕਿਸੇ ਨੂੰ ਜਿੱਤਣਾ ਓਨਾ ਹੀ ਮੁਸ਼ਕਿਲ ਹੈ, ਕਿਉਂਕਿ ਅੱਜ ਕੱਲ੍ਹ ਮਨ ਮੁਟਾਵ ਜ਼ਿਆਦਾ ਵੱਧ ਰਹੇ ਨੇ ਅਤੇ ਪਿਆਰ ਮੁਹੱਬਤ ਘੱਟ ਰਹੀ ਹੈ। ਤਾਂ ਕੋਸ਼ਿਸ਼ ਇਹੀ ਕਰੀਏ ਕਿ ਪਿਆਰ ਮੁਹੱਬਤ ਜ਼ਿਆਦਾ ਵੰਡੀਏ ਅਤੇ ਜ਼ਿਆਦਾ ਲਈਏ, ਅਤੇ ਆਪਣੀ ਜ਼ਿੰਦਗੀ ਖੁਸ਼ੀਆਂ ਨਾਲ ਭਰੀਏ ਅਤੇ ਦੂਸਰਿਆਂ ਦੀ ਜ਼ਿੰਦਗੀ ਵੀ ਖੁਸ਼ੀਆਂ ਨਾਲ ਭਰੀਏ। ਅਤੇ ਸਾਡੇ ਕੋਲ ਆਪਣੇ ਸਰੋਤਿਆਂ ਦੀਆਂ ਪਿਆਰ ਭਰੀਆਂ ਅਤੇ ਖੁਸ਼ ਖੁਸ਼ ਚਿੱਠੀਆਂ ਆ ਰਹੀਆਂ ਨੇ, ਅਤੇ ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ। ਅਤੇ ਸਾਡੇ ਕੋਲ ਅਗਲੀਆਂ ਚਿੱਠੀਆਂ ਆਈਆਂ ਫਰੈਂਡਸ ਕਲੋਨੀ ਕਰਨਾਲ ਤੋਂ, ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ, ਮੰਡੀ ਗੋਲੂਵਾਲਾ ਰਾਜਸਥਾਨ ਤੋਂ, ਬ੍ਰਿਜ ਲਾਲ ਚੌਹਾਨ, ਨੀਰਜ ਕੁਮਾਰ ਚੌਹਾਨ। ਅਤੇ ਇਹਨਾਂ ਨੇ ਪੂਰਾ ਚਿੱਠੀਆਂ ਮਿੱਠੀਆਂ ਪ੍ਰੋਗਰਾਮ ਸਮਾਂ ਵੀ ਲਿਖਿਆ ਹੋਇਆ ਜੀ, ਦੁਪਹਿਰ ਦੇ 3 ਵਜੇ ਬਹੁਤ ਸੋਹਣਾ ਲਿਖ ਕੇ ਭੇਜਿਆ ਹੋਇਆ ਚਿੱਠੀ ਇਹਨਾਂ ਨੇ। ਅਤੇ ਬੱਸ ਅੱਡਾ ਹਾਜੀਪੁਰ ਵਾਲੇ ਹਲਵਾਈ ਇੰਦਰਪਾਲ, ਅਤੇ ਬਿੱਟੂ, ਗੈਸੀ ਚੌਹਾਨ, ਬਾਲੀ, ਲਾਲੀ, ਪਿਆਰੇ ਲਾਲ, ਜੀਵਨ ਅਤੇ ਬਾਕੀ ਸਾਰੇ ਉਹਨਾਂ ਦੇ ਦੋਸਤ। ਅਤੇ ਕੋਟਲੀ ਕਲਾਂ ਪੰਜਾਬ ਤੋਂ ਲਿਖ ਰਹੇ ਨੇ ਜੀ ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ, ਗੁਰਜੋਤ ਸਿੰਘ। ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ ਆਸਾ ਸਿੰਘ ਮਸਤਾਨਾ ਜੀ ਦੀ ਆਵਾਜ਼ 'ਚ ਇਹ ਗੀਤ।

ਤੁਸੀਂ ਸੁਣ ਰਹੇ ਸੀ ਆਸਾ ਸਿੰਘ ਮਸਤਾਨਾ ਅਤੇ ਸੁਰਿੰਦਰ ਕੌਰ ਜੀ ਦੀ ਆਵਾਜ਼ 'ਚ ਇਹ ਗੀਤ। ਅਤੇ ਸਾਡੇ ਕੋਲ ਅਗਲੀਆਂ ਚਿੱਠੀਆਂ ਆਈਆਂ, ਚਿੱਠੀਆਂ ਤੋਂ ਪਹਿਲੇ ਤੁਹਾਨੂੰ ਪਤਾ ਦੱਸ ਦਈਏ ਤਾਂ ਕਿ ਤੁਸੀਂ ਸਾਨੂੰ ਹੋਰ ਆਪਣੀਆਂ ਫਰਮਾਇਸ਼ੀ ਚਿੱਠੀਆਂ ਭੇਜੋ, ਪਿਆਰੀਆਂ ਪਿਆਰੀਆਂ ਚਿੱਠੀਆਂ ਆਪਣੀ ਵੀ ਸੁਣੋ ਅਤੇ ਆਪਣੇ ਰਿਸ਼ਤੇਦਾਰ ਆਂਢੀਆਂ ਗੁਆਂਢੀਆਂ ਨੂੰ ਵੀ ਸੁਣਾਓ ਤਾਂ ਕਿ ਸਾਡੇ ਚਿੱਠੀਆਂ ਦਾ ਜਿਹੜਾ ਸਿਲਸਿਲਾ ਜ਼ਿਆਦਾ ਵਧੇ ਅਤੇ ਤੁਹਾਡਾ ਪਿਆਰ ਹੋਰ ਜ਼ਿਆਦਾ ਵਧੇ। ਅਤੇ ਆਪਣੇ ਸਾਡੇ ਸਰੋਤੇ ਨੋਟ ਕਰ ਲਓ ਜੀ, ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ। ਸਾਡਾ ਪਿੰਨ ਕੋਡ ਹੈ ਜੀ 144001। ਸਾਡੇ ਕੋਲ ਅਗਲੀ ਚਿੱਠੀ ਆਈ ਹੈ ਮਾਡਲ ਟਾਊਨ ਕਰਨਾਲ ਤੋਂ। ਜੱਗੀ ਦੁਆ, ਸੁਧੀਰ ਨੂਤਨ, ਸੰਦੀਪ ਗੁਗਲਾਨੀ, ਕਿਰਨ ਠਾਕੁਰ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਐਮ ਡੀ ਸ਼ਰਮਾ, ਮੀਨਾਕਸ਼ੀ ਤਿਵਾੜੀ, ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮੀਕਾ, ਬਲਵਿੰਦਰ ਬਿਰਕ, ਜੈ ਤੇਗ ਬਿਰਕ, ਮੀਕਾ ਬਿਰਕ। ਅਗਲੀ ਚਿੱਠੀ ਆਈ ਹੈ ਜੀ ਸਾਡੇ ਕੋਲ, ਪਹੁੰਚੀ ਇਹ ਪਿੰਡ ਆਜ਼ਮ ਵਾਲਾ, ਤਹਿਸੀਲ ਫਾਜ਼ਿਲਕਾ, ਸੋਹਨ ਸਿੰਘ ਬੂਕ, ਨਿਸ਼ਾਨ ਸਿੰਘ ਬੂਕ, ਸੀਰਤ ਕੌਰ, ਕੀਰਤ ਕੌਰ, ਅਮਰ ਲਾਲ, ਦਾਦੀ ਜਸਵੰਤ ਕੌਰ, ਰਾਜ ਮਿਸਤਰੀ, ਬੋਦਲਾਂ ਵਾਲੇ, ਸੁਰਿੰਦਰ ਕੌਰ ਬੂਕ, ਬਲਵਿੰਦਰ ਕੌਰ ਬੂਕ, ਸਾਰਾ ਢਾਣੀ, ਸਾਰਾ ਸਿੰਘ ਢਾਣੀ ਅਤੇ ਨੂੰ ਰੀਨਾ ਬਾਈ। ਅਗਲੀ ਚਿੱਠੀ ਆਈ ਹੈ ਸਾਡੇ ਕੋਲ ਪਿੰਡ ਕਕਿਓਰ ਮਾਜਰਾ, ਜ਼ਿਲ੍ਹਾ ਕੈਥਲ, ਹਰਿਆਣਾ ਤੋਂ, ਰਮੇਸ਼ ਕੁਮਾਰ ਲੋਤ, ਸ਼੍ਰੀਮਤੀ ਸੰਤੋਸ਼ ਰਾਣੀ, ਅੰਕੁਸ਼ ਲੋਟ, ਅੰਕਿਤਾ ਲੋਟ ਅਤੇ ਛੋਟਾ ਬੱਚਾ ਅਨੁਜ ਲੋਟ। ਸਰੋਤਿਆਂ ਨੂੰ ਗੁਜ਼ਾਰਿਸ਼ ਹੈ ਜੀ, ਪਲੀਜ਼ ਆਪਣਾ ਨਾਮ ਅਤੇ ਪਤਾ ਸਾਫ਼ ਸਾਫ਼ ਲਿਖਿਆ ਕਰੋ ਤਾਂ ਕਿ ਤੁਹਾਡਾ ਨਾਮ, ਪਤਾ ਅਤੇ ਤੁਹਾਡੀ ਫਰਮਾਇਸ਼ ਬਹੁਤ ਵਧੀਆ ਤਰੀਕੇ ਨਾਲ, ਸਾਫ਼ ਸਾਫ਼ ਤਰੀਕੇ ਨਾਲ ਅਸੀਂ ਪੜ੍ਹੀਏ। ਅਤੇ ਇਹਨਾਂ ਸਾਰਿਆਂ ਨੇ ਸਾਨੂੰ ਫਰਮਾਇਸ਼ ਕੀਤੀ ਹੈ ਜੀ ਹਰਜੀਤ ਹਰਮਨ ਦੀ ਆਵਾਜ਼ 'ਚ ਕੋਈ ਵੀ ਗੀਤ ਸਾਨੂੰ ਸੁਣਾ ਦਿੱਤਾ ਜਾਵੇ। ਅਤੇ ਲਓ ਜੀ ਸੁਣੋ ਹਰਜੀਤ ਹਰਮਨ ਦੀ ਆਵਾਜ਼ 'ਚ ਇਹ ਗੀਤ।

ਅੱਜ ਵੀ ਅਸੀਂ ਆਪਣੇ ਸਰੋਤਿਆਂ ਨਾਲ ਥੋੜ੍ਹੀਆਂ ਜਿਹੀਆਂ ਗੱਲਾਂ ਸਾਂਝੀਆਂ ਕਰ ਰਹੇ ਹਾਂ ਜਿਹੜੀਆਂ ਕਿ ਜ਼ਿੰਦਗੀ 'ਚ ਸਾਡੇ ਨਾਲ ਬਹੁਤ ਮਹੱਤਵਪੂਰਨ ਨੇ। ਜਿੱਦਾਂ ਕਿ ਕਹਿੰਦੇ ਨੇ ਕਿ ਸਫਲਤਾ ਦੀ ਰਾਹ ਵਿੱਚ ਅਸਫਲਤਾ

ਸਭ ਤੋਂ ਵੱਡੀ ਅਧਿਆਪਕ ਹੈ। ਸਾਨੂੰ ਸਫਲਤਾ ਦੇ ਵਿੱਚ ਅਸਫਲਤਾ ਜ਼ਰੂਰ ਆਉਣੀ ਚਾਹੀਦੀ ਹੈ, ਕਿਉਂਕਿ ਜੇ ਅਸੀਂ ਅਸਫਲ ਨਹੀਂ ਹੁੰਦੇ ਤਾਂ ਸਾਨੂੰ ਪਤਾ ਹੀ ਨਹੀਂ ਚੱਲਦੇ ਆਪਣੀਆਂ ਕੁਆਲਿਟੀਜ਼। ਕਈ ਕੁਆਲਿਟੀਜ਼ ਸਾਡੀਆਂ ਉਹ ਹੁੰਦੀਆਂ ਜਦੋਂ ਅਸੀਂ ਕਿਸੇ ਚੀਜ਼ 'ਚ ਕਾਮਯਾਬ ਨਹੀਂ ਹੁੰਦੇ ਅਤੇ ਅਸੀਂ ਉਹਨੂੰ ਜਦੋਂ ਦੁਬਾਰਾ ਮਿਹਨਤ ਕਰਕੇ ਹਾਸਲ ਕਰਦੇ ਹਾਂ ਉਹ ਜਿੱਤ, ਤਾਂ ਸਾਨੂੰ ਉਸ ਟਾਈਮ ਪਤਾ ਚੱਲਦਾ ਕਿ ਸਾਡੇ ਵਿੱਚ ਇਹ ਕੁਆਲਿਟੀ ਹੈ। ਇਸੇ ਲਈ ਕਹਿੰਦੇ ਨੇ ਕਿ ਅਗਰ ਇਨਸਾਨ ਨੇ ਕੁਝ ਸਿੱਖਣਾ ਹੋਵੇ ਤਾਂ ਇਨਸਾਨ ਆਪਣੀਆਂ ਗਲਤੀਆਂ ਤੋਂ ਬਹੁਤ ਕੁਝ ਸਿੱਖ ਸਕਦਾ ਹੈ। ਅਤੇ ਇਸ ਵਿਚਾਰ ਦੇ ਨਾਲ ਹੀ ਅਸੀਂ ਤੁਹਾਡੀਆਂ ਚਿੱਠੀਆਂ ਲੈ ਲੈਂਦੇ ਹਾਂ। ਸਾਡੇ ਕੋਲ ਅਗਲੀ ਚਿੱਠੀ ਆਈ ਪਿੰਡ ਥਾਣਾ ਜ਼ਿਲ੍ਹਾ ਬਠਿੰਡਾ ਤੋਂ। ਇਹ ਲਿਖ ਰਹੇ ਨੇ ਹਰਜਿੰਦਰ ਸਿੰਘ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ। ਬਠਿੰਡਾ ਰੋਡ ਡੱਬਵਾਲੀ ਤੋਂ ਲਿਖ ਰਹੇ ਨੇ ਰਾਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ। ਪਿੰਡ ਖੈਰਕਾ ਸਿਰਸਾ ਤੋਂ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਨ, ਹਨੀਲੋਟ। ਮਸੀਤਾ ਵਾਲੀ ਡੱਬਵਾਲੀ ਤੋਂ ਮਸੀਤਾ ਡੱਬਵਾਲੀ ਤੋਂ ਦਰਸ਼ਨ ਲੋਤ, ਮੂਰਤੀ ਰਾਣੀ। ਅਤੇ ਅਗਲੀ ਚਿੱਠੀ ਸਾਡੇ ਕੋਲ ਆਈ ਹੈ ਜੀ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ, ਡਾਕਟਰ ਬਨਵਾਰੀ ਜੈਪਾਲ, ਬਿਮਲਾ ਜੈਪਾਲ, ਸੋਨੂ ਜੈਪਾਲ, ਮਮਤਾ ਜੈਪਾਲ, ਮੋਕਸ਼, ਦੀਸ਼ਾ, ਸੁਸ਼ਾਂਤ ਅਤੇ ਵਿਕਰਮ ਜੈਪਾਲ। ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਸਾਨੂੰ ਜਗਮੋਹਨ ਕੌਰ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾਇਆ ਜਾਵੇ। ਲਓ ਜੀ ਸੁਣਦੇ ਹਾਂ ਜਗਮੋਹਨ ਕੌਰ ਦੀ ਆਵਾਜ਼ 'ਚ ਇਹ ਗੀਤ।

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਹੈ ਕਿ ਸਿੱਖਿਆ ਸ਼ਕਤੀਕਰਨ ਦਾ ਇੱਕ ਮਜ਼ਬੂਤ ਸਾਧਨ ਹੈ ਕਿਉਂਕਿ ਇਹ ਵਿਅਕਤੀ ਨੂੰ ਆਤਮ ਨਿਰਭਰ, ਜਾਗਰੂਕ ਅਤੇ ਸਮਰੱਥ ਬਣਾਉਂਦੀ ਹੈ। ਗ੍ਰਹਿ ਮੰਤਰਾਲੇ ਨੇ ਇਮੀਗ੍ਰੇਸ਼ਨ ਅਤੇ ਵਿਦੇਸ਼ੀਆਂ ਬਾਰੇ ਸੋਧ ਨਿਯਮ 2026 ਨੂੰ ਨੋਟੀਫਾਈ ਕੀਤਾ ਹੈ, ਜਿਸ ਤਹਿਤ ਵਿਦੇਸ਼ੀਆਂ ਬਾਰੇ ਨਿਯਮਾਂ 'ਚ ਮਹੱਤਵਪੂਰਨ ਬਦਲਾਅ ਕੀਤੇ ਗਏ ਨੇ। ਭਾਰਤ ਦੇ ਚੀਫ ਜਸਟਿਸ ਸੂਰਿਆਕਾਂਤ ਨੇ ਅੱਜ ਸੁਪਰੀਮ ਕੋਰਟ ਦੇ 5 ਨਵੇਂ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਅਸ਼ਵਨੀ ਕੁਮਾਰ ਮਿਸ਼ਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਨਵਾਂ ਚੀਫ ਜਸਟਿਸ ਨਿਯੁਕਤ ਕੀਤਾ ਹੈ। CBSE ਨੇ ਉੱਤਰ ਪੁਸਤਕਾਵਾਂ 'ਚ ਗਲਤੀਆਂ ਦੀ ਤਸਦੀਕ ਅਤੇ ਪੁਨਰ ਮੁਲਾਂਕਣ ਲਈ ਅੱਜ ਪੋਰਟਲ ਸ਼ੁਰੂ ਕਰ ਦਿੱਤਾ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਦੀਆਂ ਉੱਤਰ ਪੁਸਤਕਾਵਾਂ ਹੁਣ ਔਨਲਾਈਨ ਉਪਲਬਧ ਹੋਣਗੀਆਂ। ਪੰਜਾਬ ਸਰਕਾਰ ਨੇ ਸਾਲ 2025-26 ਦੇ ਪੜ੍ਹਾਈ ਸੀਜ਼ਨ ਦੌਰਾਨ ਗੰਨਾ ਕਿਸਾਨਾਂ ਦੇ 100% ਬਕਾਏ ਅਦਾ ਕਰ ਦਿੱਤੇ ਨੇ। ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ HPCL ਨੇ ਨਿਵੇਸ਼ ਰਾਹੀਂ ਸੂਬੇ ਵਿੱਚ ਆਪਣਾ ਦਾਇਰਾ ਵਧਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਮਹਿਲਾ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ ਤੀਜਾ ਅਤੇ ਆਖਰੀ 2020 ਮੈਚ ਅੱਜ ਰਾਤੀ ਟੋਂਟਨ 'ਚ ਖੇਡਿਆ ਜਾਏਗਾ ਅਤੇ ਪਹਿਲੀ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ 4-8 June ਤੱਕ ਅਹਿਮਦਾਬਾਦ ਵਿੱਚ ਹੋਏਗੀ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ, ਔਰ ਸਮਾਂ ਹੋ ਗਿਆ ਹੈ ਪੰਜਾਬੀ ਫਿਲਮ ਗੀਤ ਦਾ। ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਹੈ ਨਾ, ਉਹ ਕਰਨ ਜਾ ਰਿਹਾ ਇੱਕ ਖਾਸ ਗੀਤ ਦੇ ਨਾਲ, ਜਿਸ ਗੀਤ ਨੂੰ ਲਿਆ ਗਿਆ ਫਿਲਮ ਜੱਟ ਐਂਡ ਜੂਲੀਅਟ 'ਚੋਂ। ਜੀ ਹਾਂ, ਜੱਟ ਐਂਡ ਜੂਲੀਅਟ ਉਹ ਫਿਲਮ ਜਿਹੜੀ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਅਜਿਹਾ ਸੁਪਨਾ ਲੈ ਕੇ ਆਈ ਕਿ ਇੱਕੋ ਤਰ੍ਹਾਂ ਦੀਆਂ ਜਾਂ ਇੱਕੋ ਸੀਰੀਜ਼ ਦੀਆਂ ਜਿਹੜੀਆਂ ਫਿਲਮਾਂ ਸਨ ਉਸ ਤੋਂ ਬਾਅਦ ਚੱਲਣੀਆਂ ਸ਼ੁਰੂ ਹੋ ਗਈਆਂ। ਅਤੇ ਆਓ ਫਿਰ

ਇਸੇ ਹੀ ਫਿਲਮ ਦੇ ਇਸ ਖਾਸ ਗੀਤ ਦੇ ਨਾਲ ਅੱਜ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਇਸ ਗੀਤ ਨੂੰ ਤੁਹਾਡੇ ਤੱਕ ਲੈ ਕੇ ਆ ਰਿਹਾ ਆਕਾਸ਼ਵਾਣੀ ਜਲੰਧਰ ਤੋਂ, ਔਰ ਆਕਾਸ਼ਵਾਣੀ ਜਲੰਧਰ ਦੇ ਨਾਲ ਤੁਹਾਡਾ ਜਿਹੜਾ ਰਾਬਤਾ ਹੈ ਇਸੇ ਤਰ੍ਹਾਂ ਕਾਇਮ ਰਹੇ। ਇਸ ਗੀਤ ਨੂੰ ਗਾਇਆ ਹੈ ਕਮਾਲ ਖਾਨ ਹੋਰਾਂ ਨੇ, ਅਤੇ ਆਓ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਪੰਜਾਬੀ ਫਿਲਮ ਸੰਗੀਤ ਕਮਾਲ ਖਾਨ ਦੇ ਗਾਏ ਇਸ ਖਾਸ ਗੀਤ ਦੇ ਨਾਲ।

ਗੀਤ ਸੁਣ ਰਹੇ ਸੀ ਤੁਸੀਂ ਇਹ ਫਿਲਮ ਜੱਟ ਐਂਡ ਜੂਲੀਅਟ ਦਾ। ਔਰ ਅਗਲਾ ਗੀਤ ਜਿਹੜੇ ਤੁਹਾਡੇ ਲਈ ਅਸੀਂ ਲੈ ਕੇ ਆ ਰਹੇ ਹਾਂ,

ਸਰਬਜੀਤ ਕੌਰ ਹੋਰਾਂ ਦਾ ਗਾਇਆ ਇਹ ਗੀਤ ਤੁਸੀਂ ਹੁਣੇ ਸੁਣ ਰਹੇ ਸੀ, ਔਰ ਫਿਲਮ ਸੀ ਬਦਲਾ ਜੱਟੀ ਦਾ। ਅਗਲਾ ਜਿਹੜਾ ਤੁਹਾਨੂੰ ਗੀਤ ਸੁਣਾਉਣ ਜਾ ਰਹੇ ਹਾਂ, ਉਸ ਗੀਤ ਨੂੰ ਲਿਆ ਗਿਆ ਫਿਲਮ ਨੌਟੀ ਜੱਟ ਦੇ ਵਿੱਚੋਂ, ਔਰ ਇਹਨੂੰ ਗਾਇਆ ਹੈ ਜਸਵਿੰਦਰ ਨਰੂਲਾ, ਯੁਗਰਾਜ ਸਿੰਘ ਅਤੇ ਅਧੀਰਜਾ ਹੋਰਾਂ ਨੇ। ਅਤੇ ਆਓ ਸੁਣਦੇ ਹਾਂ ਇਹ ਗੀਤ। ਇਹ ਗੀਤ ਦੇ ਰੂਪ 'ਚ ਬੋਲੀਆਂ ਨੇ, ਔਰ ਉਹਦਾ ਇੱਕ ਆਪਣਾ ਵੱਖਰਾ ਹੀ ਜਿਹੜਾ ਅੰਦਾਜ਼ ਹੈ।

ਜੀ ਇਸੇ ਹੀ ਗੀਤ ਦੇ ਨਾਲ ਅੱਜ ਦਾ ਪੰਜਾਬੀ ਫਿਲਮ ਸੰਗੀਤ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦਾ ਹੈ। ਆਪਣੇ ਦੋਸਤ ਗੌਰਵ ਨੂੰ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ ਦਿਓ ਇਜਾਜ਼ਤ। ਮੀਡੀਅਮ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸਟੂਡੀਓ ਘੜੀ ਦੇ ਮੁਤਾਬਕ ਸ਼ਾਮ ਦੇ 4:30 ਹੋ ਰਹੇ ਨੇ। ਆਓ ਹੁਣ ਅਸੀਂ ਲੈ ਚੱਲਦੇ ਹਾਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋ।

ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 5:30 ਵੱਜ ਚੁੱਕੇ ਨੇ। ਆ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਕਰਦਿਆਂ ਇਸ ਸ਼ਬਦ ਦੀ ਵਿਆਖਿਆ ਵਿਆਖਿਆਕਾਰ ਨੇ ਗਿਆਨੀ ਸੁਖਵੰਤ ਸਿੰਘ।
1: ਕਲਿਆਣ ਮਹੱਲਾ ਪੰਜਵਾਂ, ਮੇਰੇ ਲਾਲਨ ਕੀ ਸੋਭਾ, ਸਦ ਨਵ ਤਨ ਮਨ ਰੰਗੀ ਸੋਭਾ ਰਹਾਉ। ਬ੍ਰਹਮ ਮਹੇਸ਼ ਸਿੱਧ ਮੁਨ ਇੰਦਰਾ, ਭਗਤ ਦਾਨ ਜਸ ਮੰਗੀ, ਯੋਗ ਗਿਆਨ ਧਿਆਨ ਸੇਖ ਨਾਗੈ, ਸਗਲ ਜਪਹੇ ਤਰੰਗੀ। ਕਉ ਨਾਨਕ ਸੰਤਨ ਬਲਿਹਾਰੈ, ਜੋ ਪ੍ਰਭ ਕੇ ਸਦ ਸੰਗੀ।

0: ਪ੍ਰਭੂ ਕੋਲੋਂ ਉਸ ਦੇ ਨਾਮ ਦਾ ਪਿਆਰ ਮੰਗਦਿਆਂ ਹੋਇਆਂ ਬਚਨ ਕੀਤਾ ਕਿ ਹੇ ਪ੍ਰਭੂ ਜੀ, ਤੂੰ ਸਾਨੂੰ ਸਭ ਪਦਾਰਥ ਸਭ ਦਾਤਾਂ ਦੇਣ ਵਾਲਾ ਹੈ ਅਤੇ ਇੰਨਾ ਸਿਆਣਾ ਸੁਗੜ ਹੈ ਕਿ ਕਦੀ ਵੀ ਦਾਤਾਂ ਦੇਣ ਤੋਂ ਖੁੰਝਦਾ ਨਹੀਂ। ਅਸੀਂ ਤੇਰੇ ਦਰ ਦੇ ਮੰਗਤੇ ਹਾਂ, ਪਰ ਮੈਂ ਤੇਰੇ ਕੋਲੋਂ ਕਿਹੜੀ ਵਸਤ ਮੰਗਾਂ, ਕਿਉਂਕਿ ਕੁਝ ਵੀ ਹਮੇਸ਼ਾ ਟਿਕਿਆ ਰਹਿਣ ਵਾਲਾ ਨਹੀਂ ਹੈ। ਇਸ ਲਈ ਹੇ ਪਰਮ ਪਿਤਾ ਪਰਮਾਤਮਾ ਜੀ, ਮੈਨੂੰ ਕੇਵਲ ਆਪਣੇ ਨਾਮ ਦੀ ਦਾਤ ਬਖਸ਼ੋ, ਜੋ ਮੈਂ ਆਪ ਜੀ ਦੇ ਨਾਮ ਵਿੱਚ ਜੁੜਿਆ ਰਹਾਂ। ਸਤਿਗੁਰੂ ਜੀ ਦਾ ਫੁਰਮਾਨ ਹੈ ਕਿ ਮੈਂ ਆਪ ਜੀ ਦੇ ਕੋਲੋਂ ਉਹੀ ਨਾਮ ਮੰਗਾਂ ਜਿਹੜਾ ਹਮੇਸ਼ਾ ਮੇਰੇ ਨਾਲ ਟਿਕਿਆ ਰਹਿਣਾ ਹੈ। ਸ਼ਬਦ ਦੇ ਅੰਦਰ ਅੱਗੇ ਸਤਿਗੁਰੂ ਜੀ ਫੁਰਮਾਨ ਕਰਦੇ ਹਨ, ਯੋਗ ਗਿਆਨ ਧਿਆਨ ਸੇਖ ਨਾਗੈ ਸਗਲ ਜਪਹੇ ਤਰੰਗੀ। ਪੰਚਮ ਪਾਤਸ਼ਾਹ ਜੀ ਫੁਰਮਾ ਰਹੇ ਹਨ ਕਿ ਜਿੱਥੇ ਸਭ ਦੇਵਤੇ ਉਸ ਅਕਾਲ ਪੁਰਖ ਪ੍ਰਭੂ ਤੋਂ ਭਗਤੀ ਦੀ ਦਾਤ ਮੰਗਦੇ ਹਨ, ਉੱਥੇ ਸਭ ਤਰ੍ਹਾਂ ਦੇ ਯੋਗ ਮਤ ਦੇ ਧਾਰਨੀ ਯੋਗੀ, ਗਿਆਨ ਨੂੰ ਪ੍ਰਾਪਤ ਕਰ ਚੁੱਕੇ ਵੱਡੇ ਵੱਡੇ ਗਿਆਨੀ, ਧਿਆਨ ਸਾਧਨਾ ਕਰਨ ਵਾਲੇ ਧਿਆਨੀ ਲੋਕ ਅਤੇ ਸ਼ੇਸ਼ ਨਾਗ ਵਰਗੇ ਵੀ ਉਸ ਅਕਾਲ ਪੁਰਖ ਵਾਹਿਗੁਰੂ, ਜੋ ਅਨੇਕਾਂ ਚੋਝਾਂ ਦਾ ਮਾਲਕ ਹੈ, ਉਸ ਨੂੰ ਜਪ ਰਹੇ ਹਨ। ਗੁਜਰੀ ਰਾਗ ਦੀ ਵਾਰ ਦੇ ਅੰਦਰ ਇੱਕ ਪੌੜੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਵੇਦ ਕਿਤਾਬਾਂ ਦੀ ਗੱਲ ਕਰਦਿਆਂ ਕਿਹਾ ਹੈ ਕਿ ਉਹ ਵੀ ਪਰਮਾਤਮਾ ਨੂੰ ਸਿਮਰ ਰਹੇ ਹਨ। ਅਕਾਲ ਪੁਰਖ ਵਾਹਿਗੁਰੂ ਨੂੰ ਇਤਨੇ ਜੀਵ ਸਿਮਰਦੇ ਹਨ ਅਤੇ ਉਸ ਦੇ ਦਰ 'ਤੇ ਪਏ ਹਨ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਸਤਿਗੁਰੂ ਸਾਹਿਬ ਫਰਮਾਉਂਦੇ ਹਨ ਕਿ ਬ੍ਰਹਮਾ ਜੀ ਅਤੇ ਇੰਦਰ ਜੀ ਵਰਗੇ ਵੀ ਤੈਨੂੰ ਧਿਆ ਰਹੇ ਹਨ। ਸ਼ੰਕਰ ਜੀ ਅਤੇ ਵਿਸ਼ਨੂੰ ਜੀ ਜੈਸੇ ਦੇਵਤੇ ਵੀ ਮੂੰਹ ਨਾਲ ਤੇਰਾ ਨਾਮ ਜਪਦੇ ਹਨ। ਕਈ ਪੀਰ ਪੈਗੰਬਰ ਸੇਖ ਅਤੇ ਵਲੀ ਲੋਕ ਵੀ ਤੇਰੀ ਆਰਾਧਨਾ ਕਰਦੇ ਹਨ। ਸਤਿਗੁਰੂ ਸਾਹਿਬ ਜੀ ਨੇ ਫੁਰਮਾਨ ਕੀਤਾ ਹੈ ਕਿ ਤੁਦ ਧਿਆਇਣ ਵੇਦ ਕਿਤਾਬਾਂ ਸਣ ਖੜੇ, ਗਣਤੀ ਗਣੀ ਨਾ ਜਾਏ ਤੇਰਾ ਦਰ ਪੜੇ। ਬ੍ਰਹਮੇ ਤੁਦ ਧਿਆਇਣ ਇੰਦਰ ਇੰਦਰਾਸਨਾ, ਸ਼ੰਕਰ ਬਿਸਨ ਅਵਤਾਰ ਹਰ ਜਸ ਮੁਖਪਣਾ, ਪੀਰ ਪੈਗੰਬਰ ਸੇਖ ਮਸਾਇਕ ਔਲੀਏ, ਓਤ ਪੋਤ ਨਿਰੰਕਾਰ ਘੱਟ ਘੱਟ ਮੌਲੀਏ। ਜਦੋਂ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਕਰਦਿਆਂ ਉਸ ਨੂੰ ਆਰਾਧਨ ਦੀ ਉਸ ਨੂੰ ਧਿਆਉਣ ਦੀ ਗੱਲ ਚੱਲਦੀ ਹੈ ਅਤੇ ਗੁਰੂ ਨਾਨਕ ਸਾਹਿਬ ਜੀ ਦਾ ਮਹਾਨ ਸ਼ਬਦ ਸਾਡੀ ਦ੍ਰਿਸ਼ਟੀ ਗੋਚਰ ਹੁੰਦਾ ਹੈ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ 3 ਵਾਰ ਸਤਿਗੁਰੂ ਸਾਹਿਬ ਜੀ ਨੇ ਉਚਾਰਨ ਕਰਕੇ ਸਾਡੇ ਸਨਮੁੱਖ ਰੱਖਿਆ ਹੈ। ਇਸ ਸ਼ਬਦ ਦੇ ਅੰਦਰ, ਜਿਸ ਨੂੰ ਸੋ ਦਰ ਦਾ ਸ਼ਬਦ ਕਹਿੰਦੇ ਹਾਂ, ਸਤਿਗੁਰੂ ਸਾਹਿਬ ਜੀ ਨੇ ਹਰੇਕ ਉਸ ਵਸਤ ਦਾ, ਉਸ ਜੀਵ ਦਾ, ਉਸ ਦੇਵ ਦਾ ਵਰਣਨ ਕੀਤਾ ਹੈ ਜੋ ਅਕਾਲ ਪੁਰਖ ਦੇ ਦਰ 'ਤੇ ਉਹਦੀ ਮਹਿਮਾ ਨੂੰ ਗਾ ਰਹੇ ਹਨ। ਸਤਿਗੁਰੂ ਜੀ ਨੇ ਕਿਹਾ ਹੈ ਕਿ ਸਭ ਗਿਆਨੀ ਪੰਡਿਤ ਜੋਗੀ ਦੇਵਤੇ ਪਵਨ ਅਤੇ ਅਗਨੀ ਹਰ ਕੋਈ ਪ੍ਰਭੂ ਜੀ ਨੂੰ ਧਿਆ ਰਿਹਾ ਹੈ। ਸਤਿਗੁਰੂ ਜੀ ਦੇ ਵਿਚਾਰ ਅਧੀਨ ਸ਼ਬਦ ਦੇ ਅੰਦਰ ਅਖੀਰਲੀਆਂ ਪੰਕਤੀਆਂ ਦੇ ਵਿੱਚ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਕਉ ਨਾਨਕ ਸੰਤਨ ਬਲਿਹਾਰੈ ਜੋ ਪ੍ਰਭ ਕੇ ਸਦ ਸੰਗੀ। ਗੁਰੂ ਜੀ ਸ਼ਬਦ ਦੇ ਅਖੀਰ 'ਤੇ ਬਚਨ ਕਰਦੇ ਨੇ ਕਿ ਮੈਂ ਉਹਨਾਂ ਸੰਤ ਜਨਾਂ ਤੋਂ ਕੁਰਬਾਨ ਹਾਂ, ਉਹਨਾਂ ਸੱਤ ਪੁਰਖਾਂ ਤੋਂ ਬਲਿਹਾਰੇ ਹਾਂ ਜਿਹੜੇ ਉਸ ਪਰਮਾਤਮਾ ਦੇ ਸਦਾ ਸਾਥੀ ਬਣੇ ਰਹਿੰਦੇ ਹਨ।
1: ਮੇਰੇ ਲਾਲਨ ਕੀ ਸੋਭਾ, ਸਦ ਨਵਤਨ ਮਨ ਰੰਗੀ ਸੋਭਾ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਸੁਖਵੰਤ ਸਿੰਘ। ਗੁਰਮਤ ਅਨੁਸਾਰ ਸ੍ਰਿਸ਼ਟੀ ਦੇ ਵਿੱਚ ਸਿਰਮੌਰ ਜੂਨ ਮਨੁੱਖਾ ਜੂਨ ਹੈ। ਇਹ ਮਨੁੱਖੀ ਜਾਮਾ ਕਿਹੜੀਆਂ ਕਿਹੜੀਆਂ ਜੂਨਾਂ ਤੋਂ ਬਾਅਦ ਪ੍ਰਾਪਤ ਹੋਇਆ ਹੈ ਜਾਂ ਕਿਵੇਂ ਪ੍ਰਾਪਤ ਹੋਇਆ ਹੈ, ਇਸ ਦੇ ਬਾਰੇ ਵਿੱਚ ਅਸੀਂ ਅਲਪ ਬੁੱਧੀ ਵਾਲੇ ਜੀਵ ਨਹੀਂ ਜਾਣ ਸਕਦੇ। ਉਸ ਅਕਾਲ ਪੁਰਖ ਦੀ ਕਿਰਪਾ ਸਦਕਾ ਹੀ ਇਹ ਸਭ ਕੁਝ ਸੰਭਵ ਹੈ, ਜਿਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਅਤੇ ਸਾਡੇ ਅਵਗੁਣਾਂ ਦਾ ਕੋਈ ਸ਼ੁਮਾਰ ਹੀ ਨਹੀਂ ਹੈ। ਮੇਰੇ ਸਾਹਿਬਾ, ਕੌਣ ਜਾਣੈ ਗੁਣ ਤੇਰੇ, ਕਹੇ ਨਾ ਜਾਨੀ ਔਗਣ ਮੇਰੇ। ਸਰਵਣ ਕਰਦੇ ਹਾਂ ਭਾਈ ਬਖਸ਼ੀਸ਼ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣੇ ਤੁਸੀਂ ਸਰਵਨ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ ਫਾਜ਼ਿਲਕਾ, FM ਬੈਂਡ 100.9 ਮੈਗਾ ਹਰਟਸ ਕਸੌਲੀ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 6 ਵਜਣ ਵਾਲੇ ਨੇ। ਹੁਣ ਤੋਂ ਕੁਛ ਹੀ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

0: ਹੁਣ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਦਾ ਆਪਣਾ ਗੀਤ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 6:20 ਹੋਣ ਜਾ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ।
1: ਇਹ ਮੇਰਾ ਛੋਟਾ ਭਰਾ ਹੈ ਨਾ, ਬਹੁਤ ਸ਼ਰਾਰਤੀ ਹੈ। ਕਾਲਜ ਵਿੱਚ ਮਾਰਕਸ਼ੀਟ ਫੋਟੋਸ਼ਾਪ ਕਰਕੇ ਪਾਪਾ ਨੂੰ ਦਿਖਾਉਂਦਾ ਸੀ। ਕੱਲ ਮੈਂ ਲਾਈਟ ਦੇ ਬਿੱਲ ਤੇ ਜ਼ੀਰੋ ਅਮਾਊਂਟ ਵੇਖੀ। ਮੈਂ ਸੋਚਿਆ ਇਸਨੇ ਪੱਕਾ ਫੋਟੋਸ਼ਾਪ ਕੀਤਾ ਹੋਵੇਗਾ, ਨਹੀਂ ਤਾਂ ਜ਼ੀਰੋ ਬਿਜਲੀ ਬਿੱਲ ਕਿਵੇਂ ਪੋਸੀਬਲ ਹੈ। ਪੁੱਛਿਆ ਤੇ ਆਖਣ ਲੱਗਾ, ਵੀਰ ਜੀ ਸਭ ਉੱਪਰ ਵਾਲੇ ਦੀ ਮਿਹਰ ਹੈ, ਸੋਲਰ ਪੈਨਲ ਹੈ ਨਾ। ਮੈਂ ਕਿਹਾ ਓਹ ਠੀਕ ਹੈ ਪੁੱਤਰ।
2: PM ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ.gov.in।
3: ਹਰ ਘਰ ਸੂਰਿਆ ਘਰ।
0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਸਿਹਤ ਮੰਤਰੀ JP ਨੱਡਾ ਦਾ ਕਹਿਣਾ ਹੈ ਕਿ ਪੰਜਾਬ ਨੂੰ ਸਿਹਤ ਸਮੇਤ ਹੋਰ ਖੇਤਰਾਂ ਵਿੱਚ ਵੀ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 1 ਜੁਲਾਈ ਤੋਂ ਪੰਜਾਬ ਦੀਆਂ 52 ਲੱਖ ਔਰਤਾਂ ਨੂੰ 1,000 ਰੁਪਏ ਅਤੇ ਦਲਿਤ ਔਰਤਾਂ ਨੂੰ 1,500 ਰੁਪਏ ਦੀ ਹਰ ਮਹੀਨੇ ਦੀ ਮਾਲੀ ਸਹਾਇਤਾ ਮਿਲੇਗੀ। ਪੰਜਾਬ ਦੇ ਨਵੇਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਵੱਲੋਂ ਸੂਬੇ ਦੀਆਂ ਮੁੱਖ ਇਮਾਰਤਾਂ ਤੇ 2 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟਾਂ ਨੂੰ ਲਾਉਣ ਦਾ ਐਲਾਨ। ਹੜ੍ਹਾਂ ਦੀ ਮਾਰ ਕਰਕੇ ਪਿਛਲੇ 4 ਸਾਲਾਂ ਤੋਂ ਬੰਦ ਇਤਿਹਾਸਕ ਪਠਾਨਕੋਟ ਜੋਗਿੰਦਰ ਨਗਰ ਨੈਰੋਗੇਜ ਰੇਲ ਸੇਵਾ ਅੱਜ ਤੋਂ ਮੁੜ ਸ਼ੁਰੂ ਤੇ ਔਰਤਾਂ ਦੇ ਕ੍ਰਿਕਟ ਵਿੱਚ ਭਾਰਤ ਤੇ ਇੰਗਲੈਂਡ ਦਰਮਿਆਨ 3ਜਾ ਤੇ ਆਖਰੀ 2020 ਮੈਚ ਅੱਜ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ JP ਨੱਡਾ ਨੇ ਕਿਹਾ ਹੈ ਕਿ ਭਾਰਤ ਦਾ ਸਿਹਤ ਸੰਭਾਲ ਦ੍ਰਿਸ਼ਟੀਕੋਣ ਮੁੱਖ ਤੌਰ ਤੇ ਇਲਾਜ ਮਾਡਲ ਤੋਂ ਇੱਕ ਵਿਆਪਕ ਢਾਂਚੇ ਵਿੱਚ ਵਿਕਸਿਤ ਹੋਇਆ ਹੈ। ਇਸ ਢਾਂਚੇ ਵਿੱਚ ਰੋਕਥਾਮ, ਉਤਸ਼ਾਹਿਤ ਕਰਨ, ਮੁੜ ਸੇਵਾ, ਸਹਾਇਕ ਦੇਖਭਾਲ ਅਤੇ ਬਜ਼ੁਰਗਾਂ ਦੀ ਸੰਭਾਲ ਸ਼ਾਮਿਲ ਏ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ 1,82,000 ਤੋਂ ਵੱਧ ਆਯੁਸ਼ਮਾਨ ਆਰੋਗਯ ਮੰਦਰ ਸਿਹਤ ਸੰਭਾਲ ਸੇਵਾਵਾਂ ਲਈ ਸੰਪਰਕ ਦੇ ਪਹਿਲੇ ਬਿੰਦੂ ਵਜੋਂ ਸੇਵਾ ਦੇ ਰਹੇ ਨੇ। ਉਹ ਅੱਜ ਪੰਜਾਬ ਵਿੱਚ ਏਮਜ਼ ਬਠਿੰਡਾ ਦੇ ਦੂਜੇ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਨਾ ਸਿਰਫ਼ ਸਿਹਤ ਖੇਤਰ ਵਿੱਚ ਸਗੋਂ ਹੋਰ ਖੇਤਰਾਂ ਵਿੱਚ ਵੀ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ।
4: कि 10 साल के अंदर पंजाब को हमने एक ऑल इंडिया इंस्टीट्यूट ऑफ मेडिकल साइंसेज दिया। जहां जहां आपने डिस्ट्रिक्ट हॉस्पिटल मांगा वो हमने दिया। इट इज ओनली पंजाब विच हैज गॉट 2 सैटेलाइट सेंटर्स विद इन 10 ईयर्स, दैट वी हैव टू अंडरस्टैंड। एंड वी हैव स्पेंट इन एम्स भटिंडा मोर देन 1,000 crores, इन सैटेलाइट PGI सेंटर संगरूर 449 crores, एंड 490 crores इन फिरोजपुर हैज बीन स्पेंट। पंजाब को टॉप प्रायोरिटी पर हेल्थ के सेक्टर से और सभी सेक्टर्स में, क्योंकि हमारी प्रायोरिटी में पंजाब को हेल्थ के क्षेत्र में और सभी सर्वांगीण विकास में आगे बढ़ाने का हम लोगों ने तय किया है।
0: ਰੋਕਥਾਮ ਸਬੰਧੀ ਸਿਹਤ ਸੰਭਾਲ ਤੇ ਸਰਕਾਰ ਵੱਲੋਂ ਦਿੱਤੇ ਜਾ ਰਹੇ ਧਿਆਨ ਤੇ ਜ਼ੋਰ ਦਿੰਦਿਆਂ ਉਨ੍ਹਾਂ ਦੱਸਿਆ ਕਿ 30 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਪੰਚਾਇਤਾਂ, ਆਸ਼ਾ ਤੇ ਫਰੰਟਲਾਈਨ ਸਿਹਤ ਵਰਕਰਾਂ ਵੱਲੋਂ ਨਿਯਮਿਤ ਜਾਂਚ ਕਰਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਪਹਿਲਕਦਮੀਆਂ ਤਹਿਤ ਹਾਸਲ ਕੀਤੀ ਗਈ ਪ੍ਰਗਤੀ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ 36 ਕਰੋੜ ਤੋਂ ਵੱਧ ਲੋਕਾਂ ਦੀ ਮੂੰਹ ਦੇ ਕੈਂਸਰ ਲਈ, 17 ਕਰੋੜ ਤੋਂ ਵੱਧ ਔਰਤਾਂ ਦੀ ਛਾਤੀ ਦੇ ਕੈਂਸਰ ਲਈ ਅਤੇ 9 ਕਰੋੜ ਤੋਂ ਵੱਧ ਔਰਤਾਂ ਦੀ ਸਰਵਾਈਕਲ ਕੈਂਸਰ ਲਈ ਜਾਂਚ ਕੀਤੀ ਗਈ ਹੈ। ਇਸ ਤੋਂ ਇਲਾਵਾ 42 ਕਰੋੜ ਤੋਂ ਵੱਧ ਵਿਅਕਤੀਆਂ ਦੀ ਸ਼ੂਗਰ ਤੇ ਹਾਈਪਰਟੈਂਸ਼ਨ ਲਈ ਜਾਂਚ ਕੀਤੀ ਗਈ ਹੈ। ਆਪਣੇ ਸੰਬੋਧਨ ਦੌਰਾਨ ਮੰਤਰੀ ਨੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪੇਸ਼ੇਵਰ ਸਫ਼ਰ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਖੇਤਰ ਵਿੱਚ 3ਜੇ ਦਰਜੇ ਦੀ ਸਿਹਤ ਸੰਭਾਲ, ਡਾਕਟਰੀ ਸਿੱਖਿਆ ਤੇ ਖੋਜ ਨੂੰ ਮਜ਼ਬੂਤ ਕਰਨ ਵਿੱਚ ਏਮਜ਼ ਦੇ ਵੱਧ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਮਰੀਜ਼ਾਂ ਲਈ ਕੁਝ ਡਾਕਟਰੀ ਸਹੂਲਤਾਂ ਦਾ ਉਦਘਾਟਨ ਕਰਨ ਤੋਂ ਇਲਾਵਾ ਉਨ੍ਹਾਂ ਨੇ ਬਾਲ ਵਿਕਾਸ ਤੇ ਸ਼ੁਰੂਆਤੀ ਸਹਾਇਤਾ ਕੇਂਦਰ CDIC ਨੂੰ ਵੀ ਭਾਈਚਾਰੇ ਨੂੰ ਸਮਰਪਿਤ ਕੀਤਾ। ਖੇਤਰ ਵਿੱਚ ਆਪਣੀ ਕਿਸਮ ਦੀ ਪਹਿਲੀ ਸਹੂਲਤ ਵਜੋਂ ਇਹ ਕੇਂਦਰ ਬੱਚਿਆਂ ਵਿੱਚ ਵਿਕਾਸ ਸਬੰਧੀ ਵਿਕਾਰਾਂ ਤੇ ਦਿਵਿਆਂਗਤਾ ਦੀ ਸ਼ੁਰੂਆਤੀ ਪਛਾਣ, ਨਿਦਾਨ ਅਤੇ ਇਸ ਪ੍ਰਤੀ ਪ੍ਰਬੰਧ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ। ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਪਹਿਲੇ

0: ਜੁਲਾਈ ਤੋਂ ਪੰਜਾਬ ਦੀਆਂ 52 ਲੱਖ ਔਰਤਾਂ ਨੂੰ 1000 ਰੁਪਏ ਅਤੇ ਦਲਿਤ ਔਰਤਾਂ ਨੂੰ 1500 ਰੁਪਏ ਦੀ ਹਰ ਮਹੀਨੇ ਦੀ ਮਾਲੀ ਸਹਾਇਤਾ ਮਿਲਣੀ ਸ਼ੁਰੂ ਹੋ ਜਾਏਗੀ। 35 ਲੱਖ ਲਾਭਪਾਤਰੀਆਂ ਲਈ ਕਾਰਡ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਨੇ। ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੇਤੀਬਾੜੀ ਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਨੂੰ ਸਬਜ਼ੀਆਂ ਤੇ ਫਲ ਉਤਪਾਦਕਾਂ ਤੇ ਮੱਛੀ ਪਾਲਣ ਵਾਲਿਆਂ ਤੱਕ ਵਧਾਉਣ ਦਾ ਐਲਾਨ ਕਰਨ ਲਈ ਬੁਲਾਈ ਗਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਹੀ। ਸ਼੍ਰੀ ਮਾਨ ਨੇ ਕਿਹਾ ਕਿ ਸਰਕਾਰ ਨੇ ਇਸ ਯੋਜਨਾ ਤਹਿਤ ਮਾਲੀ ਸਹਾਇਤਾ ਪ੍ਰਦਾਨ ਕਰਨ ਲਈ ਲੋੜੀਂਦੇ ਫੰਡਾਂ ਦਾ ਬਜਟ ਪਹਿਲਾਂ ਹੀ ਤਿਆਰ ਕਰ ਲਿਆ। ਉਨ੍ਹਾਂ 26 ਸਾਲ ਪੁਰਾਣੀ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਵਿੱਚ ਬਦਲਾਅ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੂਰੀ ਪ੍ਰਕਿਰਿਆ ਨੂੰ ਡਿਜੀਟਾਈਜ਼ ਕੀਤਾ ਜਾਏਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਕਾਸ਼ਵਾਣੀ ਦਾ ਸ਼ਾਮੀ 7:30 ਤੋਂ 7:40 ਤੱਕ ਪ੍ਰਸਾਰਿਤ ਹੋਣ ਵਾਲਾ ਖਬਰਾਂ ਦਾ ਰਾਸ਼ਟਰੀ ਬੁਲੇਟਿਨ 1 ਜੂਨ 2026 ਤੋਂ 21 ਜੂਨ 2026 ਤੱਕ ਸ਼ਾਮੀ 7 ਤੋਂ 7:10 ਤੱਕ ਪ੍ਰਸਾਰਿਤ ਕੀਤਾ ਜਾਏਗਾ। ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਸੂਬੇ ਦੀਆਂ ਮੁੱਖ ਇਮਾਰਤਾਂ ਤੇ 2 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟ ਲਾਉਣ ਦਾ ਐਲਾਨ ਕੀਤਾ, ਜਿਸ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ ਏ ਖਾਲਸਾ 500 ਕਿਲੋਵਾਟ, ਅੰਮ੍ਰਿਤਸਰ ਵਿਚ ਭਗਵਾਨ ਵਾਲਮੀਕਿ ਤੀਰਥ ਸਥਲ ਵਿਖੇ 400 ਕਿਲੋਵਾਟ ਅਤੇ NIBE ਕਪੂਰਥਲਾ ਵਿਖੇ 300 ਕਿਲੋਵਾਟ ਦੇ ਪ੍ਰੋਜੈਕਟ ਸ਼ਾਮਲ ਨੇ। ਚੰਡੀਗੜ੍ਹ ਵਿਚ ਬੇੜਾ ਕੰਪਲੈਕਸ ਵਿਖੇ ਚੁਗਿਰਦੇ ਪੱਖੀ ਊਰਜਾ ਨਾਲ ਸਬੰਧਿਤ ਪ੍ਰੋਜੈਕਟਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ 661 ਸਰਕਾਰੀ ਇਮਾਰਤਾਂ ਦੀਆਂ ਛੱਤਾਂ ਤੇ ਵੀ 18.6 ਮੈਗਾਵਾਟ ਦੇ ਸੋਲਰ ਪਲਾਂਟ ਲਾਉਣ ਲਈ ਵਰਕ ਆਰਡਰ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਨੇ। ਮੀਟਿੰਗ ਦੌਰਾਨ ਮੰਤਰੀ ਨੇ ਵਿਰਾਸਤ ਏ ਖਾਲਸਾ, ਭਗਵਾਨ ਵਾਲਮੀਕਿ ਤੀਰਥ ਸਥਲ ਅਤੇ NIBE ਕਪੂਰਥਲਾ ਸਮੇਤ ਪ੍ਰਮੁੱਖ ਵਿਰਾਸਤੀ ਅਤੇ ਵਿਦਿਅਕ ਇਮਾਰਤਾਂ ਵਿਖੇ 2 ਮੈਗਾਵਾਟ ਸੋਲਰਾਈਜੇਸ਼ਨ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਅਗਸਤ 2026 ਦੇ ਅੱਧ ਤੱਕ ਦੀ ਸਮਾਂ ਸੀਮਾ ਤੈਅ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਤੱਕ 34 ਸਰਕਾਰੀ ਇਮਾਰਤਾਂ ਤੇ 1.413 ਮੈਗਾਵਾਟ ਦੀ ਕੁੱਲ ਸਮਰੱਥਾ ਵਾਲੇ ਸੋਲਰ ਪਲਾਂਟ ਲਾਏ ਜਾ ਚੁੱਕੇ ਨੇ। ਪਿੰਡਾਂ 'ਚ ਵੀ ਰਾਤ ਨੂੰ ਰੋਸ਼ਨੀ ਲਈ ਇੱਕ ਵੱਖਰੀ ਪਹਿਲਕਦਮੀ ਤਹਿਤ ਉਨ੍ਹਾਂ ਨੇ ਪਿੰਡਾਂ ਨੂੰ ਅਗਲੇ 6 ਮਹੀਨਿਆਂ ਦੇ ਅੰਦਰ 3 ਲੱਖ ਸੋਲਰ ਸਟਰੀਟ ਲਾਈਟਾਂ ਲਾਉਣ ਦੇ ਨਿਰਦੇਸ਼ ਦਿੱਤੇ। ਇਤਿਹਾਸਕ ਪਠਾਨਕੋਟ ਜੋਗਿੰਦਰ ਨਗਰ ਨੈਰੋ ਗੇਜ ਰੇਲ ਸੇਵਾ, ਜੋ ਕਿ ਪਿਛਲੇ ਕਰੀਬ 4 ਸਾਲਾਂ ਤੋਂ ਬੰਦ ਸੀ, ਅੱਜ ਤੋਂ ਮੁੜ ਸ਼ੁਰੂ ਹੋ ਗਈ ਏ। ਇਸ ਨਾਲ ਪੰਜਾਬ ਅਤੇ ਹਿਮਾਚਲ ਇੱਕ ਵਾਰ ਫੇਰ ਰੇਲ ਸੰਪਰਕ ਨਾਲ ਜੁੜ ਗਏ ਨੇ। ਰੇਲਵੇ ਵੱਲੋਂ ਜਾਰੀ ਸੋਧੇ ਹੋਏ ਸ਼ਡਿਊਲ ਮੁਤਾਬਕ ਪਹਿਲੀ ਰੇਲ ਗੱਡੀ ਸਵੇਰੇ 5 ਵਜੇ ਪਠਾਨਕੋਟ ਤੋਂ ਰਵਾਨਾ ਹੋਏਗੀ ਅਤੇ ਦੁਪਹਿਰ 12 ਵਜੇ ਬੈਜਨਾਥ ਪਾਪਰੋਲਾ ਪਹੁੰਚੇਗੀ ਤੇ ਦੂਜੀ ਰੇਲ ਸੇਵਾ ਸਵੇਰੇ 7 ਵਜੇ ਪਠਾਨਕੋਟ ਤੋਂ ਰਵਾਨਾ ਹੋ ਕੇ ਦੁਪਹਿਰ ਬਾਅਦ 1:40 ਤੇ ਬੈਜਨਾਥ ਪਾਪਰੋਲਾ ਪਹੁੰਚੇਗੀ। ਵਾਪਸੀ ਦੀ ਯਾਤਰਾ ਤੇ ਇਹ ਰੇਲ ਗੱਡੀਆਂ ਦੁਪਹਿਰ ਬਾਅਦ 2:15 ਅਤੇ ਦੁਪਹਿਰ ਬਾਅਦ 3:40 ਤੇ ਪਠਾਨਕੋਟ ਲਈ ਰਵਾਨਾ ਹੋਣਗੀਆਂ। ਅਗਸਤ 2023 ਵਿਚ ਜੋਗਿੰਦਰ ਨਗਰ ਰੇਲਵੇ ਟਰੈਕ ਤੇ ਆਏ ਭਿਆਨਕ ਖੜਾ ਦੌਰਾਨ ਪੰਜਾਬ ਤੇ ਹਿਮਾਚਲ ਦੀ ਸਰਹੱਦ ਤੇ ਸਥਿਤ ਚੱਕੀ ਰੇਲਵੇ ਪੁਲ ਦਾ ਇੱਕ ਵੱਡਾ ਹਿੱਸਾ ਢਹਿ ਗਿਆ ਸੀ, ਜਿਸ ਕਾਰਨ ਪੂਰਾ ਇਲਾਕਾ ਕੱਟਿਆ ਗਿਆ ਸੀ ਤੇ ਰੇਲ ਸੇਵਾਵਾਂ ਪੂਰੀ ਤਰ੍ਹਾਂ ਠੱਪ ਹੋ ਗਈਆਂ ਸਨ। ਇਸ ਸੰਕਟ ਦੇ ਮੱਦੇਨਜ਼ਰ ਰੇਲਵੇ ਮੰਤਰਾਲੇ ਨੇ ਜੰਗੀ ਪੱਧਰ ਤੇ ਕੰਮ ਕੀਤਾ ਅਤੇ 70 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਵਾਂ ਤੇ ਅਤਿ ਆਧੁਨਿਕ ਰੇਲਵੇ ਪੁਲ ਬਣਾਇਆ, ਜਿਸ ਕਾਰਨ ਰੇਲ ਸੇਵਾ ਦੀ ਮੁੜ ਬਹਾਲੀ ਹੋ ਸਕੀ। ਗੁਰਦਾਸਪੁਰ ਦੇ ਸਰਹੱਦੀ ਕਸਬੇ ਕਲਾਨੌਰ ਦੇ ਇੱਕ ਨਿੱਜੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਅੱਜ ਦੁਪਹਿਰ ਇੱਕ ਧਮਾਕਾ ਹੋਇਆ। ਧਮਾਕੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਧਮਾਕੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। SSP ਗੁਰਦਾਸਪੁਰ ਸ਼੍ਰੀ ਆਦਿੱਤਿਆ ਨੇ ਦੱਸਿਆ ਕਿ ਇੱਕ ਫੋਰੈਂਸਿਕ ਟੀਮ ਮੌਕੇ ਤੇ ਪਹੁੰਚੀ ਤੇ ਕਾਫੀ ਮਾਤਰਾ ਵਿਚ ਸਬੂਤ ਬਰਾਮਦ ਕੀਤੇ ਨੇ।
1: ਸਾਨੂੰ ਲਾਈ ਸੀਗੀ, ਇਮੀਡੀਏਟਲੀ ਮੌਕੇ ਤੇ ਪਹੁੰਚ ਕੇ ਇਹਨੂੰ ਚੈੱਕ ਕੀਤਾ ਗਿਆ। ਇੱਥੇ ਗਲਾਸ ਹੈ ਉਹ ਸ਼ੈਟਰਡ ਹੋਏ ਮਿਲੇ ਹੈਗੇ। ਇਸ ਤੋਂ ਬਾਅਦ ਮੇਰੇ ਵੱਲੋਂ SPD ਵੱਲੋਂ ਵੀ ਮੌਕੇ ਦਾ ਮੁਆਇਨਾ ਕੀਤਾ ਗਿਆ। ਸਾਡੀ ਫੋਰੈਂਸਿਕ ਟੀਮਾਂ ਔਨ ਦਾ ਸਪੋਰਟ ਹੈਗੀ। ਇਹਦੇ 'ਚ ਮੈਂ ਦੱਸਣਾ ਚਾਹਾਂ ਕਿਸੇ ਵੀ ਤਰੀਕੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਪੁਲਿਸ ਵੱਲੋਂ ਜਿਹੜਾ ਹੈਗਾ ਕਿ ਸਾਰੇ ਪਹਿਲੂਆਂ 'ਤੇ ਇਨਵੈਸਟੀਗੇਸ਼ਨ ਹੈ ਉਹ ਕੀਤੀ ਜਾ ਰਹੀ ਹੈ। ਸਾਨੂੰ ਇਸ ਸੰਬੰਧ ਦੇ ਵਿੱਚ ਕਾਫੀ ਵਾਈਟਲ ਕਲੂਜ਼ ਮਿਲੇ ਹੈ, ਅਸੀਂ ਉਹਦੇ 'ਚ ਇਨਵੈਸਟੀਗੇਟ ਕਰ ਰਹੇ ਹਾਂ। ਅਸੀਂ ਜਲਦੀ ਜਲਦ ਇਹਦੀ ਪ੍ਰੋਗਰੈਸ ਹੈ ਉਹ ਤੁਹਾਨੂੰ।
0: ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਚਲਾਏ ਜਾ ਰਹੇ ਖੇਤ ਬਚਾਓ ਅਭਿਆਨ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਲੰਧਰ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ KVK ਜਲੰਧਰ ਤੇ ਕੇਂਦਰੀ ਏਕੀਕ੍ਰਿਤ ਕੀਟ ਪ੍ਰਬੰਧਨ ਕੇਂਦਰ CIPMC ਜਲੰਧਰ ਦੇ ਸਹਿਯੋਗ ਨਾਲ ਜ਼ਿਲ੍ਹਾ ਜਲੰਧਰ ਦੇ ਆਦਮਪੁਰ ਬਲਾਕ ਦੇ ਪਿੰਡ ਅਰਜਨਵਾਲ ਵਿਚ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ। ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਵਿਚ ਸੰਤੁਲਿਤ ਖਾਦਾਂ ਦੀ ਵਰਤੋਂ ਅਤੇ ਮਿੱਟੀ ਦੀ ਪਰਖ ਅਧਾਰਿਤ ਖਾਦਾਂ ਦੀਆਂ ਸਿਫਾਰਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਜੰਗਲਾਤ ਅਤੇ ਜੀਵ ਸੁਰੱਖਿਆ ਵਿਭਾਗ ਨੇ ਮੌਜੂਦਾ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਤੇ ਹਰਿਆ ਭਰਿਆ ਪੰਜਾਬ ਯਕੀਨੀ ਬਣਾਉਣ ਅਤੇ ਜੰਗਲਾਤ ਹੇਠਲੇ ਰਕਬੇ ਨੂੰ ਵਧਾਉਣ ਦੇ ਉਦੇਸ਼ ਨਾਲ ਸਾਰੀਆਂ ਯੋਜਨਾਵਾਂ ਅਧੀਨ

0: ਦੇ 23 ਜ਼ਿਲ੍ਹਿਆਂ ਵਿੱਚੋਂ ਹਰੇਕ ਜ਼ਿਲ੍ਹੇ ਵਿੱਚ 6.5 ਲੱਖ ਬੂਟੇ ਲਾਉਣ ਦਾ ਟੀਚਾ ਮਿੱਥਿਆ ਹੈ। ਔਰਤਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ ਤੀਜਾ ਅਤੇ ਆਖਰੀ 2020 ਮੈਚ ਅੱਜ ਤਾਓਤੌਨ ਵਿੱਚ ਖੇਡਿਆ ਜਾਏਗਾ। ਮੈਚ ਰਾਤੀ 11 ਵਜੇ ਸ਼ੁਰੂ ਹੋਏਗਾ। ਮੌਸਮ ਵਿਭਾਗ ਵੱਲੋਂ ਕੱਲ੍ਹ 3 ਜੂਨ ਤੋਂ 4 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਨਾਲ ਗਰਜ ਚਮਕ ਅਤੇ ਤੇਜ਼ ਹਵਾਵਾਂ ਚੱਲਣ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਆਖਿਰ 'ਚ ਖਾਸ ਖ਼ਬਰਾਂ। ਕੇਂਦਰੀ ਸਿਹਤ ਮੰਤਰੀ JP ਨੱਡਾ ਦਾ ਕਹਿਣਾ ਕਿ ਪੰਜਾਬ ਨੂੰ ਸਿਹਤ ਸਮੇਤ ਹੋਰ ਖੇਤਰਾਂ ਵਿੱਚ ਵੀ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 1 ਜੁਲਾਈ ਤੋਂ ਪੰਜਾਬ ਦੀਆਂ 52 ਲੱਖ ਔਰਤਾਂ ਨੂੰ 1,000 ਰੁਪਏ ਅਤੇ ਦਲਿਤ ਔਰਤਾਂ ਨੂੰ 1,500 ਰੁਪਏ ਦੀ ਹਰ ਮਹੀਨੇ ਦੀ ਮਾਲੀ ਸਹਾਇਤਾ ਮਿਲੇਗੀ। ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਵੱਲੋਂ ਸੂਬੇ ਦੀਆਂ ਮੁੱਖ ਇਮਾਰਤਾਂ 'ਤੇ 2 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟਾਂ ਨੂੰ ਲਾਉਣ ਦਾ ਐਲਾਨ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਦੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 6:30 ਵੱਜ ਚੁੱਕੇ ਨੇ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਲੰਘ ਆਈਏ।
1: ਆਜੋ ਆਜੋ ਆਜੋ ਸੰਧੂ ਸਾਹਿਬ, ਆਜੋ ਬੱਚਿਆਂ ਵਾਲੇ ਆਜੋ।
0: ਆ ਗਏ ਜੀ, ਆ ਗਏ। ਜੈ ਹਿੰਦ ਜੀ, ਰੁੜੀਆ ਰਾਮ ਜੀ, ਜੈ ਹਿੰਦ,
1: ਜੈ ਹਿੰਦ ਜੀ, ਜੈ ਹਿੰਦ ਜੀ। ਸੰਧੂ ਸਾਹਿਬ ਬੱਚਿਆਂ ਵਾਲੇ, ਕੀ ਹਾਲ ਚਾਲ ਹੈ ਤੁਹਾਡਾ?
0: ਬਹੁਤ ਵਧੀਆ ਜੀ, ਆਪਣਾ ਸੁਣਾਓ।
1: ਹਾਲ ਚਾਲ ਤਕੜਾ। ਦੇਖੋ, ਜਿੱਦਾਂ ਕਹਿੰਦੇ ਕਿ ਬੰਦੇ ਦੀ ਪਹਿਚਾਣ ਇਹ ਮੌਕੇ ਦੇ ਲਿਹਾਜ਼ ਨਾਲ ਹੁੰਦੀ ਹੈ। ਕਿਉਂਕਿ ਕਈ ਵਾਰੀ ਨਾ ਅਸੀਂ ਬੰਦੇ ਨੂੰ ਬਿਨਾਂ ਪਰਖ ਤੋਂ ਉਹ 'ਤੇ ਭਰੋਸਾ ਕਰ ਲੈਂਦੇ ਹਾਂ, ਉੱਥੇ ਕਿਤੇ ਨਾ ਕਿਤੇ ਜਾ ਕੇ ਫਿਰ ਆਪਾਂ ਮਾਰ ਖਾਂਦੇ ਹਾਂ। ਸੋ ਇਸ ਕਰਕੇ ਕੋਈ ਵੀ ਜਦੋਂ ਆਪਾਂ ਜ਼ਿੰਦਗੀ ਦੇ ਵਿੱਚ ਕਾਰ ਹੈ, ਵਿਹਾਰ ਹੈ, ਵਰਤ ਹੈ, ਵਰਤਾਅ ਹੈ, ਉਹਦੇ 'ਚ ਨਿਰਖ ਔਰ ਪਰਖ ਬੜੀ ਲਾਜ਼ਮੀ ਹੈ। ਕਿਉਂਕਿ ਬਾਅਦ ਦੇ ਵਿੱਚ ਪਛੋਤਾਵਾ ਕਰਨ ਦਾ ਜਾਂ ਬਾਅਦ ਦੇ ਵਿੱਚ ਪਛਤਾਉਣ ਦਾ, ਰੋਣ ਦਾ ਕੋਈ ਫਾਇਦਾ ਨਹੀਂ ਹੁੰਦਾ।
0: ਗੱਲ ਇਹ ਵੀ ਹੈ ਨਾ ਰੁੜੀਆ ਰਾਮ ਜੀ, ਕਿ ਜਿੰਨੀ ਦੇਰ ਤੱਕ ਆਪਾਂ ਕਿਸੇ ਨੂੰ ਗੱਲਬਾਤ ਨਹੀਂ ਕਰਾਂਗੇ, ਮਿਲਾਂਗੇ, ਵਰਤਾਂਗੇ ਨਹੀਂ, ਅਗਲੇ ਦੇ ਦਿਲ 'ਚ ਕੀ ਹੈ ਨਹੀਂ ਪਤਾ ਲੱਗ,
1: ਨਹੀਂ ਪਤਾ, ਵਾਹ ਪੈ ਜਾਣੀ ਹੈ ਜਾਂ ਰਾਹ ਪੈ ਜਾਣੀ ਹੈ।
0: ਕਈ ਵਾਰ ਆਪਾਂ ਨੂੰ ਦੇਖਦਾ ਲੱਗਦਾ ਕਿ ਬੰਦਾ ਠੀਕ ਨਹੀਂ, ਪਰ ਬੰਦਾ ਠੀਕ ਹੁੰਦਾ ਹੈ ਜੀ।
1: ਇਹ ਵੀ ਗੱਲ ਸਹੀ ਹੈ ਤੁਹਾਡੀ, ਪਰ
0: ਕਈ ਵਾਰ ਉਲਟ ਵੀ ਹੋ ਜਾਂਦਾ।
1: ਹਾਂ, ਦਮੂਹੇ ਵੀ ਹੁੰਦੇ ਕਈ, ਉਹ ਜਿੱਦਾਂ ਕਹਿੰਦੇ ਆ ਬਗਲ ਮੇ ਛੁਰੀ ਮੂੰਹ ਮੇ ਰਾਮ ਰਾਮ, ਉਹ ਹਿਸਾਬ ਵੀ ਹੈ। ਸੋ ਇਸ ਕਰਕੇ ਅੱਜ ਦੁਨੀਆਂ ਦੇ ਵਿੱਚ ਆਪਾਂ ਜਦੋਂ ਦੇਖਦੇ ਹਾਂ, ਪੜ੍ਹਦੇ ਹਾਂ, ਸੁਣਦੇ ਹਾਂ, ਬਹੁਤ ਸਾਰੇ ਲੋਕ ਜਿਹੜੇ ਹੈ ਧੋਖੇ ਧੜੀਆਂ ਦਾ ਸ਼ਿਕਾਰ ਇਸ ਕਰਕੇ ਹੋ ਰਹੇ ਹੈ ਕਿ ਬਿਨਾਂ ਕਿਸੇ ਪਰਖ ਤੇ, ਬਿਨਾਂ ਕਿਸੇ ਨਿਰਖ ਤੇ ਜਦੋਂ ਆਪਾਂ ਕਿਸੇ ਬੰਦੇ ਤੇ ਭਰੋਸਾ ਕਰਦੇ ਹਾਂ, ਉਹ ਤੁਹਾਨੂੰ ਧੋਖਾ ਦੇ ਜਾਂਦਾ ਹੈ।
0: ਕਈ ਵਾਰ ਦੇਖੋ ਕਿ ਬੰਦਾ ਕੋਈ ਸਮਾਂ ਵੀ ਇਹੋ ਜਿਹਾ ਹੁੰਦਾ ਰੁੜੀਆ ਰਾਮ ਜੀ, ਕਿ ਬੰਦਾ ਨਾ ਚਾਹੁੰਦਿਆਂ ਹੋਇਆ ਵੀ
1: ਹਾਂ
0: ਉਹਨਾਂ ਦੀ ਗ੍ਰਿਫਤ ਆ ਜਾਂਦਾ,
1: ਆ ਜਾਂਦਾ ਹੈ। ਸੋ ਗੱਲ ਫਿਰ ਸੰਧੂ ਸਾਹਿਬ ਇਹ ਆ ਜਾਂਦੀ ਹੈ ਕਿ ਦੇਖੋ, ਫਿਰ ਵੀ ਤੁਹਾਡੇ ਕੋਲ ਅਕਲੀਅਤ ਹੈ, ਬੁੱਧੀ ਹੈ, ਵਿਵੇਕ ਹੈ, ਕਿਉਂਕਿ ਕਿਤੇ ਨਾ ਕਿਤੇ ਜਦੋਂ ਬੰਦਾ ਫਸਦਾ ਤਾਂ ਲਾਲਚ ਹੀ ਫਸਦਾ ਹੈ, ਹੈ ਨਾ। ਸੋ ਇਸ ਕਰਕੇ ਥੋੜ੍ਹਾ ਜਿਹਾ ਲਾਲਚ ਜਦੋਂ ਤੁਹਾਨੂੰ ਕੋਈ ਬੰਦਾ ਦਿਖਾ ਰਿਹਾ, ਤੇ ਉਹ ਸਮਝਣ ਦੀ ਕੋਸ਼ਿਸ਼ ਕਰੋ ਕਿ ਇਹ ਮੈਨੂੰ ਲਾਲਚ ਕਿਉਂ ਦੇ ਰਿਹਾ ਹੈ, ਇਹਦੇ 'ਚ ਇਹਦਾ ਕੀ ਫਾਇਦਾ ਅਤੇ ਮੇਰਾ ਕੀ ਫਾਇਦਾ ਹੈ। ਸੋ ਇਸ ਕਰਕੇ ਬਿਨਾਂ ਤੁਸੀਂ ਕਿਸੇ ਜਾਣ ਪਛਾਣ ਜਾਂ ਬਿਨਾਂ ਤੁਸੀਂ ਕਿਸੇ ਨਿਰਖ ਪਰਖ ਤੋਂ ਜਦੋਂ ਭਰੋਸਾ ਕਰਦੇ ਹੋ, ਤਾਂ ਤੁਹਾਡਾ ਭਰੋਸਾ ਟੁੱਟਦਾ ਹੈ, ਅਤੇ ਬਾਅਦ ਦੇ ਵਿੱਚ ਪਛੋਤਾਵੇ ਤੋਂ ਇਲਾਵਾ ਕੁਛ ਤੁਹਾਡੇ ਹੱਥ ਨਹੀਂ ਲੱਗਦਾ। ਦੋ ਕੁ ਬੋਲ ਗਾਉਣ ਦੇ ਲਾਉਂਦੇ ਹਾਂ।

0: ਜੀ ਰੁਲੀਆ ਰਾਮ ਜੀ।
1: ਸੰਧੂ ਸਾਹਿਬ, ਬੱਚਿਆਂ ਨੂੰ ਸੌਣੀ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ, ਇਸ ਵਿਸ਼ੇ ਦੇ ਉੱਤੇ ਡਾਕਟਰ ਨਰਿੰਦਰਪਾਲ ਸਿੰਘ ਹੋਰਾਂ ਕੁਝ ਜਾਣਕਾਰੀਆਂ ਸਾਂਝੀਆਂ ਕੀਤੀਆਂ ਆਪਾਂ ਸਾਂਝੀਆਂ ਕਰਦੇ ਹਾਂ।
2: ਝੋਨਾ ਪੰਜਾਬ ਵਿੱਚ ਸੌਣੀ ਦੀ ਮੁੱਖ ਫਸਲ ਆ। ਆਮ ਝੋਨੇ ਲਈ ਪਿਛਲੇ ਸਾਲ ਨਾਲੋਂ 72 ਰੁਪਈਏ ਦਾ ਵਾਧਾ ਕਰਦੇ ਹੋਏ ਇਸ ਸਾਲ ਦੀ MSP 2,441 ਰੁਪਈਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਗ੍ਰੇਡੇ ਝੋਨਾ, ਜਿਸ ਨੂੰ ਕਿ ਪਰਮਲ ਕਿਹਾ ਜਾਂਦਾ ਹੈ, ਇਸ ਦੀ MSP ਵੀ ਪਿਛਲੇ ਸਾਲ ਨਾਲੋਂ ਵੱਧ ਕੇ 2,461 ਰੁਪਈਏ ਹੋ ਗਈ ਹੈ। ਜਵਾਰ, ਬਾਜਰਾ ਅਤੇ ਮੱਕੀ ਦੇ ਵਿੱਚ ਵੀ ਚੰਗਾ ਵਾਧਾ ਕੀਤਾ ਗਿਆ ਹੈ। ਪਿਛਲੇ ਸਾਲ ਦੇ ਮੁਕਾਬਲੇ ਜਵਾਰ ਦੇ ਵਿੱਚ 324 ਰੁਪਈਏ ਪ੍ਰਤੀ ਕੁਇੰਟਲ ਵਾਧਾ ਕੀਤਾ ਗਿਆ ਹੈ, ਜੋ ਕਿ ਹਾਈਬ੍ਰਿਡ ਜਵਾਰ ਦੇ ਵਿੱਚ 4,023 ਰੁਪਈਏ ਅਤੇ ਮਲਡਾਂਡੀ ਜਵਾਰ ਦੇ ਵਿੱਚ 4,073 ਰੁਪਈਏ ਬਣਦਾ ਹੈ। ਇਸੇ ਤਰ੍ਹਾਂ ਬਾਜਰੇ ਵਿੱਚ 125 ਰੁਪਈਏ ਪ੍ਰਤੀ ਕੁਇੰਟਲ ਦੇ ਵਾਧੇ ਦੇ ਨਾਲ ਇਸ ਸਾਲ 2,900 ਰੁਪਈਏ ਮਿਨੀਮਮ ਸਪੋਰਟ ਪ੍ਰਾਈਸ ਜਾਰੀ ਕੀਤਾ ਗਿਆ ਹੈ। ਮੱਕੀ ਦਾ ਸਪੋਰਟ ਪ੍ਰਾਈਸ ਇਸੇ ਤਰ੍ਹਾਂ 2,410 ਰੁਪਈਏ ਹੋ ਗਿਆ ਹੈ, ਜੋ ਕਿ ਪਿਛਲੇ ਸਾਲ ਨਾਲੋਂ ਜ਼ਿਆਦਾ ਹੈ ਅਤੇ ਇਸ ਸਾਲ ਦੀਆਂ ਲਾਗਤਾਂ ਜਿਹੜੀਆਂ ਉਹਦੇ ਵਿੱਚ ਇਹਦਾ ਜਿਹੜਾ ਮਿਨੀਮਮ ਸਾਡਾ ਟਾਰਗੇਟ 50% ਹੁੰਦਾ, ਉਹਦੇ ਨਾਲ ਹੀ ਵੱਧ 56%, ਕਿਉਂਕਿ ਮੱਕੀ ਜਿਹੜੀ ਆ, ਮੱਕੀ ਨੂੰ ਉਤਸ਼ਾਹਿਤ ਕਰਨ ਲਈ ਇਹ ਬਹੁਤ ਸਹਾਈ ਹੋਊਗਾ। ਇਸੇ ਤਰ੍ਹਾਂ ਰਾਗੀ ਦਾ ਮਿਨੀਮਮ ਸਪੋਰਟ ਪ੍ਰਾਈਸ 319 ਰੁਪਈਏ ਵਧਾ ਕੇ ਪਿਛਲੇ ਸਾਲ ਨਾਲੋਂ ਇਸ ਸਾਲ 5,205 ਰੁਪਈਏ ਪ੍ਰਤੀ ਕੁਇੰਟਲ ਹੋ ਗਿਆ ਹੈ। ਜੇਕਰ ਦਾਲਾਂ ਦੀ ਗੱਲ ਕਰਦੇ ਹਾਂ ਤਾਂ ਦਾਲਾਂ ਦੇ ਵਿੱਚ ਅਰਹਰ, ਮੂੰਗੀ ਅਤੇ ਮਾਂਹ ਆਉਂਦੀਆਂ ਹਨ ਮੁੱਖ ਤੌਰ 'ਤੇ। ਅਰਹਰ ਦੇ ਜਿਹੜਾ ਪ੍ਰਾਈਸ ਆ ਪਿਛਲੇ ਸਾਲ ਨਾਲ, ਇਹਦੇ ਵਿੱਚ ਕਾਫ਼ੀ ਵਾਧਾ ਕੀਤਾ ਗਿਆ ਹੈ। ਪਿਛਲੇ ਸਾਲ ਨਾਲ 450 ਰੁਪਈਏ ਪ੍ਰਤੀ ਕੁਇੰਟਲ ਦਾ ਵਾਧਾ ਕਰਦੇ ਹੋਏ ਅਰਹਰ ਦਾ ਸਪੋਰਟ ਪ੍ਰਾਈਸ 8,450 ਰੁਪਈਏ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਮੂੰਗੀ ਦਾ ਸਪੋਰਟ ਪ੍ਰਾਈਸ ਵੀ ਵਧਾਇਆ ਗਿਆ ਹੈ, ਜੋ ਕਿ ਘੱਟੋ ਘੱਟ ਸਮਰਥਨ ਮੁੱਲ ਪ੍ਰਤੀ ਕੁਇੰਟਲ 8,780 ਰੁਪਈਏ ਹੋ ਗਿਆ ਹੈ। ਮੂੰਗੀ ਦੇ ਵਿੱਚ ਸਪੋਰਟ ਪ੍ਰਾਈਸ ਦਾ ਇਹ ਵਾਧਾ ਕੀਮਤਾਂ ਦੇ 61% ਮਾਰਜਨ ਦੇ ਨਾਲ ਕੀਤਾ ਗਿਆ ਹੈ। ਮਾਂਹ ਦੇ ਵਿੱਚ ਵੀ ਜਿਹੜਾ ਹੈ ਚੰਗਾ ਸਪੋਰਟ ਪ੍ਰਾਈਸ 400 ਰੁਪਏ ਪ੍ਰਤੀ ਕੁਇੰਟਲ ਪਿਛਲੇ ਸਾਲ ਨਾਲੋਂ ਵਧਾਇਆ ਗਿਆ ਹੈ ਅਤੇ ਇਸ ਤਰ੍ਹਾਂ ਮਾਂਹ ਦਾ ਮਿਨੀਮਮ ਸਪੋਰਟ ਪ੍ਰਾਈਸ 8,200 ਰੁਪਈਏ ਪ੍ਰਤੀ ਕੁਇੰਟਲ ਹੋ ਗਿਆ ਹੈ। ਅਤੇ ਜੇਕਰ ਅਸੀਂ ਤੇਲ ਬੀਜਾਂ ਦੀ ਗੱਲ ਕਰਦੇ ਹਾਂ, ਜਿਸ ਦੇ ਵਿੱਚ ਮੂੰਗਫਲੀ ਦੇ ਸਪੋਰਟ ਪ੍ਰਾਈਸ ਦੇ ਵਿੱਚ ਵਾਧਾ ਕਰਦੇ ਹੋਏ, ਜੋ ਕਿ ਪਿਛਲੇ ਨਾਲੋਂ 254 ਰੁਪਈਏ ਵਧਿਆ, ਇਸ ਸਾਲ 7,517 ਰੁਪਈਏ ਹੋ ਗਿਆ ਹੈ। ਸੂਰਜਮੁਖੀ ਦੇ ਵਿੱਚ ਵੀ ਬਹੁਤ ਵਧੀਆ ਵਾਧਾ ਕੀਤਾ ਗਿਆ, ਕਿਉਂਕਿ ਤੇਲ ਬੀਜਾਂ ਦੀ ਜਿਹੜੀ ਆ, ਇਹਦੀ ਮੰਗ ਭਾਰਤ ਦੇ ਵਿੱਚ ਲਗਾਤਾਰ ਵੱਧ ਰਹੀ ਆ ਅਤੇ ਸਾਨੂੰ ਕਈ ਵਾਰ ਇੰਪੋਰਟ ਅਤੇ ਬਾਹਰੋਂ ਜਿਹੜੇ ਤੇਲ ਬੀਜ ਮੰਗਾਉਣੇ ਪੈ ਰਹੇ ਨੇ, ਉਹਦੇ ਲਈ ਇਹ ਬਹੁਤ ਜਿਹੜਾ ਵਾਧਾ ਸਾਡੇ ਤੇਲ ਬੀਜਾਂ ਦੇ ਵਿੱਚ ਆਤਮ ਨਿਰਭਰਤਾ ਵਾਲੇ ਇੱਕ ਅਹਿਮ ਕਦਮ ਹੋਊਗਾ। ਸੂਰਜਮੁਖੀ ਦਾ ਮਿਨੀਮਮ ਸਪੋਰਟ ਪ੍ਰਾਈਜ 8,343 ਰੁਪਈਏ ਪ੍ਰਤੀ ਕੁਇੰਟਲ ਹੋ ਗਿਆ ਹੈ। ਇਸੇ ਤਰ੍ਹਾਂ ਸੋਇਆਬੀਨ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 380 ਰੁਪਈਏ ਵਧਾਏ ਗਏ ਹਨ ਅਤੇ ਸੋਇਆਬੀਨ ਦਾ ਮਿਨੀਮਮ ਸਪੋਰਟ ਪ੍ਰਾਈਸ 5,708 ਰੁਪਈਏ ਹੋ ਗਿਆ ਹੈ। ਤਿਲਾਂ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 500 ਰੁਪਈਏ ਵਧਾਏ ਗਏ ਹਨ ਅਤੇ 10,346 ਰੁਪਈਏ ਪ੍ਰਤੀ ਕੁਇੰਟਲ ਇਸ ਸਾਲ ਤਿਲਾਂ ਦਾ ਸਪੋਰਟ ਪ੍ਰਾਈਸ ਹੋ ਗਿਆ ਹੈ। ਇਸੇ ਤਰ੍ਹਾਂ ਰਾਮ ਤਿਲ ਦਾ ਸਪੋਰਟ ਪ੍ਰਾਈਸ 10,052 ਰੁਪਈਏ ਪਿਛਲੇ ਸਾਲ ਦੇ ਉੱਤੇ 505 ਰੁਪਈਏ ਵਾਧੇ ਨਾਲ ਇਸ ਸਾਲ ਜਾਰੀ ਕੀਤਾ ਗਿਆ ਹੈ। ਜੇਕਰ ਕਮਰਸ਼ੀਅਲ

ਦੀ ਗੱਲ ਕਰੀਏ ਤਾਂ ਇਹਦੇ 'ਚ ਕਪਾਹ ਨਰਮਾ ਪੰਜਾਬ ਲਈ ਬੜੀਆਂ ਪ੍ਰਮੁੱਖ ਫਸਲਾਂ ਹਨ ਅਤੇ ਇਹਨਾਂ ਦੇ ਵਿੱਚ ਇਹਨਾਂ ਦੇ ਸਪੋਰਟ ਪ੍ਰਾਈਸ ਦੇ ਵਿੱਚ ਇਹਨਾਂ ਨੂੰ ਪ੍ਰੋਤਸਾਹਿਤ ਕਰਨ ਲਈ ਤਾਂ ਕਿ ਕਿਸਾਨ ਵੱਧ ਤੋਂ ਵੱਧ ਕਪਾਹ ਨਰਮੇ ਵੱਲ ਵਧਣ ਵੀ ਚੰਗਾ ਵਾਧਾ ਕੀਤਾ ਗਿਆ ਹੈ। 557 ਰੁਪਈਏ ਪ੍ਰਤੀ ਕੁਇੰਟਲ ਪਿਛਲੇ ਸਾਲ ਨਾਲ ਇਸ ਸਾਲ ਵਾਧਾ ਕਰਦੇ ਹੋਏ ਆਮ ਕਪਾਹ ਜਿਹੜੀ ਆ ਉਹਦੇ ਲਈ 8,227 ਰੁਪਈਏ ਮਿਨੀਮਮ ਸਪੋਰਟ ਪ੍ਰਾਈਸ ਹੋ ਗਿਆ ਹੈ ਅਤੇ ਲੌਂਗ ਸਟੈਪਲ ਜਿਹਨੂੰ ਕਿ ਆਪਾਂ ਨਰਮਾ ਦੇ ਨਾਲ ਨਾਲ ਜਾਣਦੇ ਹਾਂ 8,667 ਰੁਪਈਏ ਇਸ ਸਾਲ ਨਰਮੇ ਦਾ ਸਪੋਰਟ ਪ੍ਰਾਈਸ ਜਾਰੀ ਹੋ ਚੁੱਕਾ ਹੈ। ਇਹਦੇ ਨਾਲ ਨਾਲ ਹੀ ਗੰਨੇ ਦੇ ਵਿੱਚ ਕਿਉਂਕਿ ਗੰਨਾ ਦੇ ਵਿੱਚ ਵੀ ਕਿਸਾਨਾਂ ਨੂੰ ਕਿਸਾਨ ਜਿਹੜੀਆਂ ਸ਼ੂਗਰ ਮਿੱਲਾਂ ਵਾ ਕਿਸਾਨਾਂ ਦੀ ਆਮਦਨ ਦੇ ਹਿਸਾਬ ਨਾਲ ਉਹਨਾਂ ਨੂੰ ਵਧੀਆ ਭਾਅ ਦੇਣ ਉਹਦੇ ਲਈ ਗੰਨੇ ਦਾ ਉਚਿਤ ਅਤੇ ਲਾਭਕਾਰੀ ਮੁੱਲ ਵੀ ਨਿਰਧਾਰਿਤ ਕੀਤਾ ਜਾਂਦਾ ਹੈ ਜਿਸ ਨੂੰ ਫੇਅਰ ਐਂਡ ਰਿਮਿਊਨਰੇਟਿਵ ਪ੍ਰਾਈਸ ਕਹਿੰਦੇ ਹਨ। ਸਧਾਰਨ ਖੰਡ ਰਿਕਵਰੀ 10.25% 'ਤੇ ਇਸ ਸਾਲ ਗੰਨੇ ਦਾ ਉਚਿਤ ਅਤੇ ਲਾਭਕਾਰੀ ਮੁੱਲ 365 ਰੁਪਈਏ ਪ੍ਰਤੀ ਕੁਇੰਟਲ ਜਾਰੀ ਹੋ ਗਿਆ ਹੈ ਜਿਸ ਦਾ ਕਿ ਸਾਡੇ ਗੰਨੇ ਦੇ ਕਿਸਾਨਾਂ ਨੂੰ ਬਹੁਤ ਫਾਇਦਾ ਹੋਏਗਾ। ਜੇਕਰ ਸੋਨੀ 2026-27 ਵਿੱਚ ਘੱਟੋ ਘੱਟ ਸਮਰਥਨ ਮੁੱਲਾਂ ਦੀ ਸਮੀਖਿਆ ਕਰੀਏ ਤਾਂ ਇਸ ਦੀ ਪੰਜਾਬ ਦੀ ਕਿਸਾਨੀ ਦੀ ਆਰਥਿਕਤਾ 'ਤੇ ਬਹੁਤ ਚੰਗੇ ਅਸਰ ਹੋਣਗੇ ਅਤੇ ਕਿਸਾਨਾਂ ਨੂੰ ਵੀ ਲਾਭ ਹੋਊਗਾ। ਜੇਕਰ ਆਰਥਿਕ ਲਾਭਾਂ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਲਗਭਗ 120 ਤੋਂ 130 ਲੱਖ ਮੈਟ੍ਰਿਕ ਟਨ ਝੋਨੇ ਦੀ ਖਰੀਦ ਹੁੰਦੀ ਆ ਅਤੇ MSP 72 ਰੁਪਈਏ ਦੇ ਵਾਧੇ ਦੇ ਨਾਲ ਅਤੇ ਸਧਾਰਨ ਕੰਡੀਸ਼ਨਾਂ ਦੇ ਵਿੱਚ 900 ਕਰੋੜ ਰੁਪਈਏ ਤੋਂ ਵੱਧ ਪੰਜਾਬ ਨੂੰ ਅਤੇ ਪੰਜਾਬ ਦੇ ਕਿਸਾਨਾਂ ਨੂੰ ਇਸ ਦਾ ਫਾਇਦਾ ਹੋਏਗਾ ਅਤੇ ਕਿਸਾਨੀ ਦੀ ਆਮਦਨ ਵਧਣ ਨਾਲ ਕਿਸਾਨੀ ਦੀ ਪਰਚੇਜ਼ ਸ਼ਕਤੀ ਜਿਹੜਾ ਵਾ ਕਿਸਾਨੀ ਦੀ ਕਿਰਸੀ ਸ਼ਕਤੀ ਖਰੀਦ ਸ਼ਕਤੀ ਦੇ ਵਿੱਚ ਵਾਧਾ ਹੋਣ ਦੇ ਨਾਲ ਕਿਸਾਨ ਦੇ ਨਾਲ ਨਾਲ ਜਿਹੜਾ ਸਟੇਟ ਆ ਪੰਜਾਬ ਸਟੇਟ ਆ ਇਸ ਦੀ ਇਕੋਨਮੀ 'ਤੇ ਇਸ ਦੇ ਚੰਗੇ ਪ੍ਰਭਾਵ ਪੈਣਗੇ। ਦੇਸ਼ ਦੀ ਔਸਤ ਦੇ ਮੁਕਾਬਲੇ ਪੰਜਾਬ ਵਿੱਚ ਔਸਤਨ ਝੋਨੇ ਕਣਕ ਬਾਸਮਤੀ ਦਾ ਝਾੜ ਕਾਫੀ ਵੱਧ ਆ। ਇਸ ਦੇ ਕਾਰਨ ਪੰਜਾਬ ਦੀ ਜਿਹੜੀ ਆ ਪ੍ਰਤੀ ਕੁਇੰਟਲ ਔਸਤ ਖਰਚਾ ਜਿਹੜਾ ਵਾ ਇਹ ਔਸਤਨ ਦੇਸ਼ ਦੇ ਖਰਚੇ ਨਾਲੋਂ ਘੱਟ ਬਣ ਜਾਂਦਾ ਅਤੇ ਇਸ ਤਰ੍ਹਾਂ ਜਿਹੜਾ ਵਾ ਅਤੇ ਨਾਲ ਦੀ ਨਾਲ ਹੀ ਜੇ ਆਪਾਂ ਇਹ ਵੀ ਵੇਖੀਏ ਸਾਡੀ ਕਿਸਾਨੀ ਜਿਹੜੀ ਆ ਦੇਸ਼ ਦੀ ਔਸਤਨ ਕਿਸਾਨੀ ਨਾਲੋਂ ਥੋੜ੍ਹੀ ਜਿਹੀ ਵੱਡੀ ਆ। ਸਾਡੇ ਕਿਸਾਨੀ ਪੰਜਾਬ ਦੀ ਕਿਸਾਨੀ ਦਾ ਸਾਈਜ਼ ਜਿਹੜਾ ਵਾ ਉਹਦਾ ਵੀ ਪੰਜਾਬ ਦੀ ਕਿਸਾਨੀ ਨੂੰ ਫਾਇਦਾ ਹੋਊਗਾ ਜਿਹਦਾ ਕਿ ਕਿਸਾਨਾਂ ਨੂੰ ਲਾਭ ਹੋਊਗਾ ਅਤੇ ਕਿਸਾਨਾਂ ਦੀ ਆਮਦਨ ਦੇ ਵਿੱਚ ਵਾਧਾ ਹੋਊਗਾ। ਇਸ ਦੇ ਨਾਲ ਨਾਲ ਹੀ ਸਕੀਮਾਂ ਜਿੱਦਾਂ ਕਿ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਆ, ਡਿਜੀਟਾਈਲਾਈਜੇਸ਼ਨ ਆ ਜਿਹਦੇ 'ਚ ਜੇ ਫਾਰਮ ਜਿਹੜਾ ਇਹ ਅਸੀਂ ਮੰਡੀ ਬੋਰਡ ਅਤੇ ਹੋਰ ਖੇਤੀਬਾੜੀ ਦੇ ਅਫਸਰਾਂ ਦੀ ਸਹਾਇਤਾ ਦੇ ਨਾਲ ਆਪਣੇ ਜਿਹੜੇ ਅਕਾਊਂਟ ਬਣਾ ਕੇ ਆਪਾਂ ਡਿਜੀਟਲ ਪਲੇਟਫਾਰਮ 'ਤੇ ਇਹ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਾਂ। ਇਹਨਾਂ ਦੇ ਨਾਲ ਵੀ ਜਿਹੜਾ ਕਿਸਾਨਾਂ ਦੀ ਆਮਦਨ ਦੇ ਵਿੱਚ ਵਾਧਾ ਹੋਊਗਾ, ਬੇਲੋੜੇ ਝੰਝਟਾਂ ਅਤੇ ਬੇਲੋੜੇ ਖਰਚੇ ਜਿਹੜੇ ਅਤੇ ਇਸ ਦੇ ਨਾਲ ਨਾਲ ਹੀ ਸਮੇਂ ਸਿਰ ਜਿਹੜੀ ਆ ਅਦਾਇਗੀ ਜਿਹੜੀ ਕਿਸਾਨਾਂ ਨੂੰ ਮਿਲੇਗੀ ਜਿਹਦੇ ਕਰਕੇ ਡਿਜੀਟਾਈਲਾਈਜੇਸ਼ਨ ਅਤੇ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਦਾ ਪੰਜਾਬ ਦੀ ਕਿਸਾਨੀ ਅਤੇ ਪੰਜਾਬ ਦੀ ਇਕੋਨਮੀ ਨੂੰ ਬੈਨੀਫਿਟ ਹੋਏਗਾ ਅਤੇ ਪੰਜਾਬ ਦੇ ਵਿੱਚ ਆਵਾਜਾਈ ਦੇ ਸਾਧਨ ਅਤੇ ਮੰਡੀਆਂ ਦਾ ਜਾਲ ਬਹੁਤ ਵਧੀਆ ਵਾ। ਇਹਨਾਂ ਮੰਡੀਆਂ ਦੀ ਸਹਾਇਤਾ ਦੇ ਨਾਲ ਵੀ ਜਿਹੜਾ ਕਿਸਾਨ ਆ ਇਹ ਮਿਨੀਮਮ ਸਪੋਰਟ ਪ੍ਰਾਈਸ ਦੇ ਵਾਧੇ ਨਾਲ ਜਿਹੜਾ ਹੋਰ ਉਤਸ਼ਾਹਿਤ ਹੋਣਗੇ, ਵਧੀਆ ਫਸਲਾਂ ਪੈਦਾ ਕਰਨਗੇ ਅਤੇ ਮੰਡੀਆਂ ਅਤੇ ਆਵਾਜਾਈ ਦੇ ਸਾਧਨ ਸਹਾਇਕ ਹੋ ਕੇ ਕਿਸਾਨਾਂ ਦੀ ਆਮਦਨ ਦੇ ਵਿੱਚ ਹੋਰ ਵਾਧਾ ਹੁੰਦਾ ਅਤੇ ਜੇਕਰ ਜੇ ਫਾਰਮ ਅਤੇ ਹੋਰ ਵਧੀਆ ਡਾਕੂਮੈਂਟ ਹੋਣ ਅਤੇ ਆਮਦਨ ਸਿੱਧੀ ਬੈਂਕ ਖਾਤਿਆਂ 'ਚ ਜਾਵੇ ਇਹਦੇ ਨਾਲ ਕਿਫਾਇਤੀ ਰੇਟਾਂ 'ਤੇ ਕਿਸਾਨਾਂ ਨੂੰ ਕਰਜ਼ਾ ਮਿਲ ਸਕਦਾ ਜਿਸ ਕਾਰਨ ਜੇ ਕਿਸਾਨ ਵਧੀਆ ਮਸ਼ੀਨਰੀ ਜਾਂ ਖੇਤੀ ਨਾਲ ਸੰਬੰਧਿਤ ਹੋਰ ਮਹਿੰਗੇ ਸਾਧਨ ਦੇ ਵਿੱਚ ਵਾਧਾ ਕਰਨਾ ਚਾਹੁੰਦੇ ਆ ਤਾਂ ਉਹ ਵਾਧਾ ਕਰ ਸਕਦੇ ਹਨ ਜਿਸ ਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਆਰਥਿਕਤਾ 'ਤੇ ਚੰਗਾ ਪ੍ਰਭਾਵ ਪਵੇਗਾ। ਜਿੱਥੇ ਝੋਨੇ ਦੇ MSP ਵਿੱਚ ਵਾਧੇ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਆਰਥਿਕ ਲਾਭ ਹੁੰਦਾ ਉੱਥੇ ਪੰਜਾਬ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਵੀ ਪੈ ਰਿਹਾ ਹੈ, ਜਿਵੇਂ ਕਿ ਪੰਜਾਬ ਦਾ ਧਰਤੀ ਹੇਠਲਾ ਪਾਣੀ ਘੱਟ ਰਿਹਾ ਹੈ, ਜ਼ਮੀਨਾਂ ਦੀ

ਸਿਹਤ ਵਿਗੜ ਰਹੀ ਆ, ਕਿਉਂਕਿ ਝੋਨਾ ਕਣਕ ਜੋ ਫਸਲੀ ਚੱਕਰ ਆ ਇਹ ਲਗਾਤਾਰ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਦੇ ਸਮੇਂ ਦੇ ਵਿੱਚ ਝੋਨਾ ਵੱਧਦਾ ਗਿਆ ਹੈ ਅਤੇ ਇੱਕੋ ਹੀ ਫਸਲੀ ਚੱਕਰ ਹੋਣ ਕਰਕੇ ਇੱਕੋ ਤਰ੍ਹਾਂ ਦੇ ਤੱਤ ਸਾਡੇ ਜ਼ਮੀਨਾਂ ਦੇ ਵਿੱਚੋਂ ਨਿਕਲ ਰਹੇ ਹਨ ਜਿਸ ਨਾਲ ਜ਼ਮੀਨਾਂ ਦੀ ਸਿਹਤ ਖਰਾਬ ਹੋ ਰਹੀ ਆ। ਇਹਦੇ ਨਾਲ ਨਾਲ ਹੀ ਕੁਛ ਬਿਮਾਰੀਆਂ ਅਤੇ ਕੀੜੇ ਮਕੌੜੇ ਜੋ ਕਿ ਇਹਨਾਂ ਫਸਲਾਂ ਦੇ ਆਧਾਰ 'ਤੇ ਆ ਉਹ ਵੱਧ ਰਹੇ ਹਨ। ਸੋ ਝੋਨੇ ਕਣਕ ਦਾ ਇੱਕੋ ਫਸਲੀ ਚੱਕਰ ਲਗਾਤਾਰ ਲੰਮਾ ਸਮਾਂ ਚੱਲਣ ਕਰਕੇ ਜਿੱਥੇ ਜ਼ਮੀਨਾਂ ਦੀ ਸਿਹਤ ਅਤੇ ਪਾਣੀ ਹੇਠਲਾ ਪੱਧਰ ਜਿਹੜਾ ਧਰਤੀ ਹੇਠਲੇ ਪਾਣੀ ਦਾ ਪੱਧਰ ਘੱਟ ਰਿਹਾ ਹੈ ਉੱਥੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਦੀ ਸਮੱਸਿਆ ਵੀ ਬਣੀ ਹੋਈ ਆ, ਕਿਉਂਕਿ ਜਿੰਨਾ ਝੋਨਾ ਜ਼ਿਆਦਾ ਲੱਗੇਗਾ ਪਰਾਲੀ ਵੱਧ ਹੋਊਗੀ ਅਤੇ ਸਮਾਂ ਘੱਟ ਹੋਣ ਕਰਕੇ ਜਦੋਂ ਅਗਲੀ ਫਸਲ ਬੀਜਣੀ ਆ ਅਤੇ ਕਈ ਕਿਸਾਨ ਪਰਾਲੀ ਨੂੰ ਅੱਗ ਲਗਾ ਦਿੰਦੇ ਆ ਅਤੇ ਉਹ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਤੋਂ ਜਿਹੜਾ ਕੰਨੀ ਕੱਟ ਕੇ ਛੇਤੀ ਜਿਹੜਾ ਸਿੱਧਾ ਸ਼ੋਰਟਕੱਟ ਮਾਰਨ ਦੀ ਕੋਸ਼ਿਸ਼ ਕਰਦੇ ਜੋ ਕਿ ਨਹੀਂ ਮਾਰਨੀ ਚਾਹੀਦੀ। ਸੋ ਉਹ

ਬਣੀ ਹੋਈ ਹੈ, ਕਿਉਂਕਿ ਜਿੰਨਾ ਝੋਨਾ ਜ਼ਿਆਦਾ ਲੱਗੇਗਾ ਪਰਾਲੀ ਵੱਧ ਹੋਊਗੀ ਅਤੇ ਸਮਾਂ ਘੱਟ ਹੋਣ ਕਰਕੇ ਜਦੋਂ ਅਗਲੀ ਫਸਲ ਬੀਜਣੀ ਆ ਤਾਂ ਕਈ ਕਿਸਾਨ ਪਰਾਲੀ ਨੂੰ ਅੱਗ ਲਗਾ ਦਿੰਦੇ ਆ ਅਤੇ ਉਹ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਤੋਂ ਜਿਹੜਾ ਕੰਨੀ ਕੱਟ ਕੇ ਛੇਤੀ ਜਿਹੜਾ ਸਿੱਧਾ ਸ਼ੋਰਟਕੱਟ ਮਾਰਨ ਦੀ ਕੋਸ਼ਿਸ਼ ਕਰਦੇ ਜੋ ਕਿ ਨਹੀਂ ਮਾਰਨੀ ਚਾਹੀਦੀ। ਸੋ ਉਹਦੇ ਨਾਲ ਵਾਤਾਵਰਨ ਸੰਬੰਧੀ ਸਮੱਸਿਆਵਾਂ ਪੈਦਾ ਹੁੰਦੀਆਂ ਅਤੇ ਵਾਤਾਵਰਨ ਵਿੱਚ ਬਦਲਾਅ ਕਾਰਨ ਮੌਸਮੀ ਜੋਖਮ ਜਿਹੜੇ ਆ ਅਸੀਂ ਹੁਣ ਪਿਛਲੇ ਸਮੇਂ ਦੇ ਵਿੱਚ ਦੇਖਿਆ ਕਿ ਉਹ ਵੱਧ ਰਹੇ ਹਨ। ਅਚਨਚੇਤ ਹੜ੍ਹ ਆ ਰਹੇ ਆ, ਅਚਨਚੇਤ ਹਨੇਰੀਆਂ ਚੱਲ ਰਹੀਆਂ ਵਾ, ਅਚਨ ਜਿਹਦੇ ਨਾਲ ਕਿ ਫਸਲਾਂ ਡਿੱਗ ਪੈਂਦੀਆਂ, ਅਚਨਚੇਤ ਗਰਮੀ ਵੱਧ ਜਾਂਦੀ ਆ ਜਿਹਦੇ ਨਾਲ ਕਿ ਫਸਲਾਂ ਦਾ ਝਾੜ ਘੱਟਦਾ। ਸੋ ਇਸ ਮੌਸਮੀ ਬਦਲਾਅ ਕਾਰਨ ਵੀ ਸਾਡੇ ਜੋਖਮ ਵੱਧ ਰਹੇ ਆ ਅਤੇ ਜਿੱਥੇ ਇਹ ਚੁਣੌਤੀਆਂ ਵਾ ਉੱਥੇ ਚੁਣੌਤੀਆਂ ਦਾ ਅਸੀਂ ਸਾਹਮਣਾ ਵੀ ਕਰ ਸਕਦੇ ਹਾਂ ਅਤੇ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਾਡੇ ਜਿਹੜੇ ਆ ਇਸ ਸਾਲ ਦੇ ਘੱਟੋ ਘੱਟ ਸਮਰਥਨ ਮੁੱਲ ਇੱਕ ਰਾਹ ਦਸੇਰਾ ਵੀ ਆ, ਕਿਉਂਕਿ ਇਹਨਾਂ ਦੇ ਵਿੱਚ ਖੇਤੀ ਵਿਭਿੰਨਤਾ ਨੂੰ ਕਾਫੀ ਉਤਸ਼ਾਹਿਤ ਕੀਤਾ ਗਿਆ ਹੈ। ਜੇਕਰ ਜਵਾਰ, ਬਾਜਰਾ, ਮੱਕੀ, ਦਾਲਾਂ ਜਿਨ੍ਹਾਂ 'ਚ ਅਰਹਰ, ਮੂੰਗੀ, ਮਾਂਹ ਅਤੇ ਤੇਲਬੀਜ ਆ, ਮੂੰਗਫਲੀ, ਸੂਰਜਮੁਖੀ, ਸੋਇਆਬੀਨ, ਤਿਲ ਆਦਿ ਫਸਲਾਂ ਵੱਲ ਕਿਸਾਨ ਜਾਂਦੇ ਆ, ਇਸੇ ਤਰ੍ਹਾਂ ਝੋਨੇ 'ਚੋਂ ਕੁਝ ਰਕਬਾ ਕੱਢ ਕੇ ਮਾਲਵੇ ਦੇ ਵਿੱਚ ਕਪਾਹ ਅਤੇ ਨਰਮੇ ਵਿੱਚ ਲਿਆਂਦਾ ਜਾ ਸਕਦਾ, ਕਿਉਂਕਿ ਇਹਨਾਂ ਫਸਲਾਂ ਦੇ MSP ਦੇ ਵਿੱਚ ਵਾਧਾ ਹੋਣ ਕਰਕੇ ਕਿਸਾਨਾਂ ਦੀ ਆਮਦਨ ਇਹਨਾਂ ਫਸਲਾਂ ਤੋਂ ਵਧੂਗੀ ਅਤੇ ਇਹਦੇ ਨਾਲ ਖੇਤੀ ਵਿਭਿੰਨਤਾ ਨੂੰ ਹੁਲਾਰਾ ਮਿਲੇਗਾ। ਇਹਦੇ ਨਾਲ ਨਾਲ ਹੀ ਜਿੱਥੇ ਖੇਤੀ ਵਿਭਿੰਨਤਾ ਦੇ ਨਾਲ ਅਸੀਂ ਜਿਹੜਾ ਵਾ ਸਾਡਾ ਮੌਸਮੀ ਬਦਲਾਅ ਵਾ ਉਹਦੇ ਨਾਲ ਲੜਨ ਦੇ ਕਾਬਲ ਹੁੰਦੇ ਹਾਂ, ਉੱਥੇ ਧਰਤੀ ਹੇਠਲਾ ਪਾਣੀ ਵੀ ਬਚਦਾ ਅਤੇ ਜਿਹੜੇ ਝੋਨੇ ਕਣਕ ਵਾਲੇ ਕਿਸਾਨ ਆ ਉਹ ਵੀ ਸਾਡੀਆਂ ਕੁਝ ਤਕਨੀਕਾਂ ਅਪਣਾ ਕੇ ਝੋਨੇ ਕਣਕ ਦੇ ਵਿੱਚ ਵੀ ਵਧੀਆ ਕਾਰਗੁਜ਼ਾਰੀ ਵਿਖਾ ਸਕਦੇ ਹਨ। ਕਿਸਾਨਾਂ ਨੂੰ DSR ਜਾਂ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਾਉਣਾ ਚਾਹੀਦਾ ਹੈ। ਸਿੱਧੀ ਬਿਜਾਈ ਦੇ ਨਾਲ ਜਿੱਥੇ ਵਾਤਾਵਰਨ ਦੇ ਵਿੱਚ ਜਿਹੜਾ ਵਾ ਬੇਲੋੜੀਆਂ ਗੈਸਾਂ ਰਿਲੀਜ਼ ਨਹੀਂ ਹੁੰਦੀਆਂ ਉੱਥੇ ਸਿੱਧੀ ਬਿਜਾਈ ਵਾਲਾ ਝੋਨਾ ਬਿਮਾਰੀਆਂ ਅਤੇ ਕੀੜਿਆਂ ਤੋਂ ਵੀ ਬਚਾਉਂਦਾ। ਸਿੱਧੀ ਬਿਜਾਈ ਵਾਲੇ ਝੋਨੇ ਦੇ ਵਿੱਚ ਕਿਸਾਨੀ ਜਿਹੜਾ ਵਾ ਖਰਚਾ ਜਿਹੜਾ ਲਵਾਈ ਦਾ ਖਰਚਾ ਵਾ ਇਹ ਬੜਾ ਘੱਟ ਜਾਂਦਾ। ਇਹਦੇ ਨਾਲ ਨਾਲ ਹੀ ਸਿੱਧੀ ਬਿਜਾਈ ਦੇ ਵਿੱਚ ਉਤਸ਼ਾਹਿਤ ਕਰਨ ਲਈ ਸਰਕਾਰਾਂ ਦੀਆਂ ਸਕੀਮਾਂ ਦਾ ਵੀ ਅਸੀਂ ਲਾਭ ਉਠਾ ਸਕਦੇ ਹਾਂ। ਪੰਜਾਬ ਦੇ ਵਿੱਚ ਸਿੱਧੀ ਬਿਜਾਈ ਨੂੰ ਕਾਫੀ ਉਤਸ਼ਾਹਿਤ ਕੀਤਾ ਜਾ ਰਿਹਾ ਵਾ, ਜਿੱਥੇ ਇਹਦੇ ਨਾਲ ਸਮਾਂ ਜਿਹੜਾ ਸਮੇਂ ਦੀ ਬਚਤ ਹੁੰਦੀ ਆ, ਪਾਣੀ ਦੀ ਬਚਤ ਹੁੰਦੀ ਆ, ਉੱਥੇ ਸਾਡੀਆਂ ਜਿਹੜੀਆਂ ਜ਼ਮੀਨਾਂ ਦੀ ਸਿਹਤ ਸਿੱਧੀ ਬਿਜਾਈ ਦੇ ਨਾਲ ਉਹਦੇ ਵਿੱਚ ਵੀ ਸੁਧਾਰ ਹੁੰਦਾ ਹੈ। ਅਤੇ ਇੱਕ ਹੋਰ ਟੈਕਨੋਲੋਜੀ ਆ ਜਿਹੜੀ ਕਿ ਸਾਨੂੰ ਜ਼ਰੂਰ ਵਰਤਣੀ ਚਾਹੀਦੀ ਆ, ਉਹ ਲੇਜ਼ਰ ਲੈਵਲਰ ਆ ਝੋਨੇ ਦੇ ਵਿੱਚ, ਕਿਉਂਕਿ ਸਾਡਾ ਪੰਜਾਬ ਦੇ ਪਾਣੀ ਦਾ ਧਰਤੀ ਹੇਠਲਾ ਪਾਣੀ ਕਾਫੀ ਘੱਟ ਰਿਹਾ। ਲੇਜ਼ਰ ਲੈਵਲਰ ਜਿੱਥੇ ਸਿੱਧੀ ਬਿਜਾਈ ਵਾਲੇ ਝੋਨੇ ਦੇ ਵਿੱਚ, ਉੱਥੇ ਦੂਸਰੀ ਬਿਜਾਈ ਦੇ ਵਿੱਚ ਵੀ ਬਹੁਤ ਮਹੱਤਵਪੂਰਨ ਆ। ਇਹ 20% ਤੱਕ ਜਿਹੜਾ ਪਾਣੀ ਆ ਝੋਨੇ ਦੇ ਵਿੱਚ ਅਸੀਂ ਇਹ ਬਚਾ ਸਕਦੇ ਹਾਂ। ਇਹਦੇ ਨਾਲ ਹੀ ਜੇਕਰ ਫਸਲ ਦਾ ਜੰਮ ਵਧੀਆ ਹੋਏ ਤਾਂ ਸਾਨੂੰ ਝਾੜ ਵਧੀਆ ਮਿਲਦਾ। ਇਸ ਕਰਕੇ ਸਾਨੂੰ ਜਿਹੜਾ ਝੋਨੇ ਦੀ ਬਿਜਾਈ ਤੋਂ ਪਹਿਲਾਂ ਲੇਜ਼ਰ ਲੈਵਲ ਨਾਲ ਚੰਗੀ ਤਰ੍ਹਾਂ ਖੇਤ ਜਿਹੜੇ ਪੱਧਰੇ ਕਰ ਲੈਣੇ ਚਾਹੀਦੇ ਆ। ਅਤੇ ਇੱਕ ਹੋਰ ਟੈਕਨੀਕ ਆ ਅਲਟਰਨੇਟਿਵ ਵੈਟਿੰਗ ਐਂਡ ਡਰਾਈ, ਜਿਹਨੂੰ ਕਿ ਅਸੀਂ ਕਹਿੰਦੇ ਹਾਂ ਵੀ ਸੁਕਾ ਸੁਕਾ ਕੇ ਪਾਣੀ ਲਾਉਣਾ। ਇਸ ਤਕਨੀਕ ਨਾਲ ਜਦੋਂ ਬੂਟਾ ਜੜ ਮਾਰ ਜਾਂਦਾ ਝੋਨੇ ਦਾ, 2 ਹਫ਼ਤਿਆਂ ਤੋਂ ਬਾਅਦ ਲਗਾਤਾਰ ਖੇਤਾਂ ਦੇ ਵਿੱਚ ਪਾਣੀ ਖੜਾ ਕਰਨ ਦੀ ਜ਼ਰੂਰਤ ਨਹੀਂ ਰਹਿੰਦੀ। ਇੱਕ ਵਾਰ ਬੂਟੇ ਖੇਤ ਦੇ ਵਿੱਚੋਂ ਜਦੋਂ ਬੂਝਾ ਵੱਜ ਜਾਂਦਾ, ਸਾਡੀਆਂ ਜਿਹੜੀਆਂ ਨਦੀਨ ਨਾਸ਼ਕ ਚੰਗੀ ਤਰ੍ਹਾਂ ਅਸਰ ਕਰ ਜਾਂਦੀਆਂ, ਉਸ ਤੋਂ ਬਾਅਦ ਆਪਾਂ ਜਿਹੜਾ ਵਾ ਝੋਨੇ ਦੇ ਵਿੱਚ ਲਗਾਤਾਰ ਸੁਕਾ ਸੁਕਾ ਕੇ ਪਾਣੀ ਲਈਏ। ਅਤੇ ਇਹਦੇ ਨਾਲ ਵੀ ਸਾਡੀ ਪਾਣੀ ਦੀ ਵਰਤੋਂ ਦੇ ਨਾਲ, ਇਸ ਟੈਕਨੀਕ ਨਾਲ ਕਾਫੀ ਪਾਣੀ ਦੀ ਬੱਚਤ ਹੋ ਸਕਦੀ ਆ। ਅਤੇ ਨਾਲ ਦੀ ਨਾਲ ਝੋਨੇ 'ਚੋਂ ਕੁਝ ਜਿਹੜੇ ਕਿਸਾਨ ਆ ਬਾਸਮਤੀ ਵੱਲ ਰੁਝਾਨ ਉਹਨਾਂ ਦਾ ਵਧਿਆ, ਮੱਝੇ ਦੇ ਵਿੱਚ ਬਾਸਮਤੀ ਦੇ ਹੇਠਾਂ ਰਕਬਾ ਵੱਧ ਰਿਹਾ ਹੈ। ਅਤੇ ਬਾਸਮਤੀ ਦੇ ਨਾਲ ਵੀ ਅਸੀਂ ਜਿਹੜਾ, ਕਿਉਂਕਿ ਬਾਸਮਤੀ ਦੀ ਜਿੱਥੇ ਲਵਾਈ ਜਿਹੜੀ ਆ ਲੇਟ ਹੁੰਦੀ ਆ, ਕਿਉਂਕਿ ਉਦੋਂ ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ, ਪਾਣੀ ਬਚਦਾ,

ਅਤੇ ਬਾਸਮਤੀ ਦਾ ਐਕਸਪੋਰਟ ਦੇ ਵਿੱਚ ਵੀ ਅਹਿਮ ਸਥਾਨ ਆ, ਜੋ ਕਿ ਸਾਡੀ ਕਿਸਾਨੀ ਦੀ ਆਰਥਿਕਤਾ, ਦੇਸ਼ ਦੀ ਆਰਥਿਕਤਾ ਦੇ ਵਿੱਚ ਅਹਿਮ ਯੋਗਦਾਨ ਪਾਉਂਦੀ ਹੈ। ਇਸ ਕਰਕੇ ਜਿਹੜੇ ਕਿਸਾਨ ਆ, ਉਹ ਝੋਨੇ ਦੀਆਂ ਜਿਹੜੀਆਂ ਦੂਸਰੀਆਂ ਕਿਸਮਾਂ ਨਾਲੋਂ ਬਾਸਮਤੀ ਦੀਆਂ ਪ੍ਰਮਾਣਿਤ ਅਤੇ ਵਧੀਆ ਕਿਸਮਾਂ ਬੀਜ ਕੇ ਵੀ ਲਾਭ ਲੈ ਸਕਦੇ ਨੇ। ਇਸ ਤੋਂ ਇਲਾਵਾ ਕੁਝ ਸਾਡੀਆਂ ਟੈਕਨੀਕਸ ਨੇ, ਜਿਵੇਂ ਕਿ ਬਾਅਦ ਦੇ ਵਿੱਚ ਆਪਾਂ ਵਾਤਾਵਰਨ ਦੇ ਨਾਲ ਝੋਨੇ ਦੀ ਪਰਾਲੀ ਇੱਕ ਜਿਹੜੀ ਆ, ਇਹ ਬੜੀ ਵੱਡੀ ਸਮੱਸਿਆ ਜਿਹੜੀ ਆ ਬਣ ਜਾਂਦੀ, ਕਿਉਂਕਿ ਵੱਡੀ ਪੱਧਰ 'ਤੇ ਜਦੋਂ ਅਸੀਂ ਝੋਨਾ ਲਾਵਾਂਗੇ ਤਾਂ ਪਰਾਲੀ ਵੀ ਪੈਦਾ ਹੋਊਗੀ। ਉਸ ਪਰਾਲੀ ਨੂੰ ਸਾਂਭਣ ਲਈ ਸਾਨੂੰ ਹੈਪੀ ਸੀਡਰ, ਸਮਾਰਟ ਸੀਡਰ, ਸਰਫਸ ਸੀਡਰ ਆਦਿ ਤਕਨੀਕਾਂ ਵਰਤਣੀਆਂ ਚਾਹੀਦੀਆਂ ਹਨ, ਜਿਹਦੇ ਨਾਲ ਜਿਹੜੀ ਪਰਾਲੀ ਆ ਖੇਤ ਦੇ ਵਿੱਚ ਹੀ ਰਹਿ ਜੇ। ਜੇਕਰ ਖੇਤ ਦੇ ਵਿੱਚ ਹੀ ਪਰਾਲੀ ਰਹਿੰਦੀ ਆ, ਜਿੱਥੇ ਇਹ ਅੱਗ ਲੱਗਣ ਤੋਂ ਬਚਦੀ ਆ, ਉੱਥੇ ਇਹ ਫਿਰ ਖੇਤਾਂ ਦੇ ਵਿੱਚ ਹੀ ਗਲ ਸੜ ਕੇ ਖੇਤਾਂ ਨੂੰ ਵਧੀਆ ਤੱਤ ਅਤੇ ਜ਼ਮੀਨਾਂ ਦੀ ਸਿਹਤ ਦੇ ਵਿੱਚ ਵਾਧਾ ਕਰਦੀ ਆ। ਸੋ ਪਰਾਲੀ ਜਿਹੜੀ ਆ, ਇਹ ਖੇਤਾਂ ਦੀ ਖੇਤ ਵਿੱਚ ਹੀ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਅਤੇ ਇੱਕ ਹੋਰ ਬੜੀ ਮਹੱਤਵਪੂਰਨ ਹੈ, ਉਹ ਆ ਖਾਦਾਂ ਦੀ ਸੁਚੱਜੀ ਵਰਤੋਂ। ਆਮ ਤੌਰ 'ਤੇ ਕਿਸਾਨ ਵੀਰ ਕੀ ਕਰਦੇ ਆ, ਵੀ ਜਦੋਂ ਹੁਣ MSP ਵੱਧ ਗਿਆ ਅਤੇ ਇਹਨਾਂ ਦਾ ਦਿਲ ਕਰਨਾ ਵੀ ਵੱਧ ਤੋਂ ਵੱਧ ਖਾਦਾਂ ਪਾਈਏ, ਤਾਂ ਕਿ ਜਿੰਨਾ ਜ਼ਿਆਦਾ ਝਾੜ ਹੋਊਗਾ ਉਨਾ ਜ਼ਿਆਦਾ ਫਾਇਦਾ ਹੋਊਗਾ। ਇਸ ਤਰ੍ਹਾਂ ਨਹੀਂ ਹੁੰਦਾ। ਕਈ ਵਾਰ ਜ਼ਿਆਦਾ ਖਾਦਾਂ ਪਾਉਣ ਨਾਲ, ਬੇਲੋੜੀਆਂ ਖਾਦਾਂ ਪਾਉਣ ਨਾਲ ਝਾੜ ਘੱਟ ਵੀ ਜਾਂਦਾ, ਬਿਮਾਰੀਆਂ ਆ ਜਾਂਦੀਆਂ, ਫਸਲਾਂ ਡਿੱਗ ਪੈਂਦੀਆਂ, ਜਿਹਦੇ ਨਾਲ ਕਿਸਾਨਾਂ ਦਾ ਨੁਕਸਾਨ ਹੁੰਦਾ। ਬੇਲੋੜੀਆਂ ਖਾਦਾਂ ਤੋਂ ਬਚਣਾ ਚਾਹੀਦਾ ਅਤੇ ਮਿੱਟੀ ਟੈਸਟ ਦੇ ਆਧਾਰ 'ਤੇ ਜਾਂ ਜ਼ਰੂਰਤ ਅਨੁਸਾਰ, ਜਿੱਦਾਂ ਕਿ ਜੇਕਰ ਫਾਸਫੋਰਸ ਜਿਹੜੀ ਆ ਕਣਕ ਨੂੰ ਪੂਰੀ ਪਈ ਆ, ਅਤੇ ਅਸੀਂ ਜਿਹੜੀ ਆ ਮਿੱਟੀ ਟੈਸਟ ਦੇ ਆਧਾਰ 'ਤੇ, ਅਤੇ ਆਮ ਤੌਰ 'ਤੇ ਪੰਜਾਬ ਦੀਆਂ ਜ਼ਮੀਨਾਂ ਦੇ ਵਿੱਚ ਵਾਧੂ ਹੁੰਦੀ ਆ, ਅਤੇ ਉਸ ਤੋਂ ਅਸੀਂ ਜਿਹੜਾ ਵਾ ਬਚ ਸਕਦੇ ਹਾਂ, ਅਤੇ ਉਹਨੂੰ ਬਿਨਾਂ ਫਾਸਫੋਰਸ ਤੋਂ ਹੀ ਅਸੀਂ ਪੂਰਾ ਜਿਹੜਾ ਝਾੜ ਲੈ ਸਕਦੇ ਹਾਂ। ਜਿੱਥੇ ਖਾਦਾਂ ਦੀ ਬਚਤ ਹੋਊਗੀ, ਉੱਥੇ ਨਾਲ ਦੀ ਨਾਲ ਹੀ ਸਾਡੀ ਜਿਹੜੀ ਆ ਫਸਲ ਆ, ਉਹਦੇ 'ਤੇ ਕੀੜੇ ਮਕੌੜੇ ਅਤੇ ਬਿਮਾਰੀਆਂ ਦਾ ਹਮਲਾ ਵੀ ਘੱਟ ਹੋਊਗਾ। ਇੱਕ ਹੋਰ, ਇਸ ਵਾਰ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਦੇ ਵਿੱਚ ਗੱਲ ਸਾਹਮਣੇ ਆਈ ਆ, ਉਹ ਮੱਕੀ ਨੂੰ ਉਤਸ਼ਾਹਿਤ ਕਰਨਾ, ਸੌਣੀ ਰੁੱਤ ਦੀ ਮੱਕੀ ਹੇਠ ਰਕਬਾ ਵਧਾਉਣਾ ਚਾਹੀਦਾ। ਜਿੱਥੇ ਇਹ ਡਿਵਰਸੀਫਿਕੇਸ਼ਨ ਨੂੰ ਉਤਸ਼ਾਹਿਤ ਕਰਦੀ ਆ, ਉੱਥੇ ਹੁਣ ਮੱਕੀ ਹੇਠ ਜਾਂ ਮੱਕੀ ਦੇ ਹੇਠਾਂ ਰਕਬਾ ਜੇ ਕਿਸਾਨ ਵਧਾਉਂਦੇ ਆ, ਉਹਦੇ ਨਾਲ ਪਸ਼ੂ ਧਨ ਉਤਸ਼ਾਹਿਤ ਹੁੰਦਾ, ਉਹਦੇ ਨਾਲ ਕਿਸਾਨਾਂ ਦੀ ਆਮਦਨ ਜਿਹੜੀ ਆ, ਜਿੰਨੀਆਂ ਫਸਲਾਂ ਵੱਧ ਹੋਣਗੀਆਂ, ਜੇ ਦੋ ਫਸਲਾਂ ਹੋਣਗੀਆਂ, ਕਿਸਾਨ ਸਿਰਫ ਦੋਵਾਂ ਫਸਲਾਂ ਤੋਂ ਆਮਦਨ ਲੈਣਗੇ। ਜੇਕਰ ਵੱਧ ਫਸਲਾਂ ਕਿਸਾਨ ਬੀਜਣਗੇ, ਜਾਂ ਮੱਕੀ ਇੱਕ ਇੱਦਾਂ ਦੀ ਫਸਲ ਆ ਵੀ ਜਿਹੜੀ ਪਸ਼ੂ ਧਨ ਦੇ ਵੀ ਕੰਮ ਆਉਂਦੀ ਆ, ਅਤੇ ਮੱਕੀ ਦਾ ਫਾਇਦਾ ਜਿਹੜਾ ਵਾ ਅਨਾਜ ਦੇ ਵਿੱਚ ਵੀ ਹੁੰਦਾ, ਅਤੇ ਇਹਦੇ ਨਾਲ ਹੀ ਇੰਡਸਟਰੀ ਦੇ ਵਿੱਚ ਇਥੇਨੋਲ ਦੀ ਡਿਮਾਂਡ ਬੜੀ ਵੱਧ ਰਹੀ ਆ, ਉਹਦੇ ਨਾਲ ਵੀ ਮੱਕੀ ਸਹਾਇਕ ਹੁੰਦੀ ਆ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਨਵੀਂ ਕਿਸਮ PMH 17, ਜੋ ਕਿ ਸਿਰਫ 96 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਆ, 25 ਕੁਇੰਟਲ ਝਾੜ ਦਿੰਦੀ ਆ। ਕਿਸਾਨ ਵੀਰ ਇਹਦਾ ਪੰਜਾਬ ਯੂਨੀਵਰਸਿਟੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਜਾਂ ਇਹਦੇ ਕੇਂਦਰਾਂ ਤੋਂ ਸੀਡ ਲੈ ਕੇ ਵੀ ਲਾਭ ਲੈ ਸਕਦੇ ਹਨ। ਇਹਦੇ ਨਾਲ ਨਾਲ ਹੀ ਮੱਕੀ ਪੰਜਾਬ ਦੇ ਵਿੱਚ ਕਾਫੀ ਉਤਸ਼ਾਹਿਤ ਕੀਤੀ ਜਾ ਰਹੀ ਆ। ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਆਪਣੇ ਬਲਾਕ ਦੇ ਜਾਂ ਜ਼ਿਲ੍ਹੇ ਦੇ ਖੇਤੀਬਾੜੀ ਅਫਸਰਾਂ ਦੇ ਨਾਲ ਮੱਕੀ ਵਾਲੇ ਕਿਸਾਨ ਜੋ ਮੱਕੀ ਲਾਉਣੀ ਚਾਹੁਣ, ਉਹ ਜ਼ਰੂਰ ਰਾਬਤਾ ਕਾਇਮ ਕਰਨ, ਤਾਂ ਕਿ ਉਹਨਾਂ ਨੂੰ ਹੋਰ ਲਾਭ ਮਿਲ ਸਕੇ। ਇਹਦੇ ਨਾਲ ਹੀ ਕੁਝ ਰਕਬਾ, ਜਿਵੇਂ ਕਿ MSP ਵਧਾਇਆ ਗਿਆ ਹੈ, ਸਾਨੂੰ ਦਾਲਾਂ ਅਤੇ ਤੇਲ ਬੀਜਾਂ ਅਤੇ ਕਪਾਹ ਹੇਠਾਂ ਵੀ ਜ਼ਰੂਰ ਲਿਆਉਣਾ ਚਾਹੀਦਾ ਹੈ। ਘੱਟੋ ਘੱਟ ਸਮਰਥਨ ਮੁੱਲਾਂ ਦਾ ਲੰਮੇ ਸਮੇਂ ਤੱਕ ਲਾਭ ਲੈਣ ਲਈ ਸਾਨੂੰ ਉਪਰਾਲੇ ਕਰਨੇ ਚਾਹੀਦੇ ਆ, ਕਿਉਂਕਿ ਸਾਡੀ ਰਵਾਇਤੀ ਖੇਤੀ ਦੇ ਵਿੱਚ, ਜਿਹਦੇ 'ਚ ਕਿ ਝੋਨਾ ਅਤੇ ਕਣਕ ਦਾ ਫਸਲੀ ਚੱਕਰ ਹੀ ਸਿਰਫ ਲਗਾਤਾਰ ਚੱਲੀ ਆ ਰਿਹਾ, ਇਸ ਤੋਂ ਉੱਪਰ ਉੱਠ ਕੇ ਸਸਟੇਨੇਬਲ ਫਾਰਮਿੰਗ, ਜਾਂ ਇੱਦਾਂ ਕਹਿ ਲਓ ਕੋਈ ਟਿਕਾਊ ਖੇਤੀਬਾੜੀ ਵੱਲ ਵਧਣਾ ਚਾਹੀਦਾ। ਹੁਣ ਨਵੀਆਂ ਜਿਹੜੀਆਂ ਤਕਨੀਕਾਂ ਨੇ, ਉਹਦੇ ਵਿੱਚ ਜਿਹੜੀ ਆ ਖੇਤੀਬਾੜੀ ਅਗਾਂਹ ਵਧੂ, ਜਿਹੜੇ ਕਿਸਾਨ ਆ ਉਹ ਟਿਕਾਊ ਖੇਤੀਬਾੜੀ ਅਤੇ ਪੁਨਰਜਨਕ ਖੇਤੀ, ਰੀਜਨਰੇਟਿਵ ਐਗਰੀਕਲਚਰ, ਉਹਦੇ ਵੱਲ ਵੀ ਵੱਧ ਰਹੇ ਆ। ਹੁਣ ਜੇ ਟਿਕਾਊ ਖੇਤੀਬਾੜੀ ਦੀ ਗੱਲ ਕਰੀਏ, ਇਹਦਾ ਅਰਥ ਇਹ ਆ ਵੀ ਅਸੀਂ ਜਿਹੜਾ ਵਾ ਆਪਣੇ ਸਾਧਨਾਂ ਦੀ ਸੁਚੱਜੀ ਵਰਤੋਂ ਕਰਦੇ ਹੋਏ ਖੇਤੀਬਾੜੀ 'ਚ ਲੰਮੇ ਸਮੇਂ ਤੱਕ ਲਾਭ ਲਈਏ, ਅਤੇ ਲੰਮੇ ਸਮੇਂ ਤੱਕ

0: ਅਸੀਂ ਜਿਹੜਾ ਵਾ ਬਿਨਾਂ ਆਪਣੇ ਜ਼ਮੀਨਾਂ ਦਾ ਨੁਕਸਾਨ, ਬਿਨਾਂ ਆਪਣਾ ਵਾਤਾਵਰਨ ਦਾ ਨੁਕਸਾਨ ਕੀਤੇ ਹੋਏ ਖੇਤੀਬਾੜੀ ਤੋਂ ਲਾਭ ਲੈ ਲਈਏ। ਇਹਦੇ ਲਈ ਜਿਹੜੇ ਉਪਾਅ ਵਾ, ਜਿੱਦਾਂ DSR ਆ, ਲੇਜਰ ਲੈਵਰ ਆਟਰ, ਆਪਣੀ ਸੁਕਾ ਸੁਕਾ ਕੇ ਝੋਨੇ ਨੂੰ ਪਾਣੀ ਲਾਉਣਾ, ਘੱਟ ਸਮਾਂ ਲੈਣ ਵਾਲੀਆਂ ਕਿਸਮਾਂ, ਫਸਲੀ ਵਿਭਿੰਨਤਾ, ਬਾਸਮਤੀ ਆਦਿ, ਇਹ ਟਿਕਾਊ ਖੇਤੀ 'ਚ ਤਕਨੀਕਾਂ ਅਸੀਂ ਵਰਤ ਜਾ ਸਕਦੇ ਹਾਂ। ਅਤੇ ਭਵਿੱਖ ਦੇ ਵਿੱਚ ਪੁਨਰਜਨਕ ਖੇਤੀ, ਜਿਹਨੂੰ ਕਿ ਰੀਜਨਰੇਟਿਵ ਐਗਰੀਕਲਚਰ ਕਹਿੰਦੇ ਆ, ਸਾਡੇ ਜਿਹੜੇ ਗਾਂਹ ਵਧੂ ਕਿਸਾਨ ਆ, ਇਹਨਾਂ ਨੂੰ ਇਹਦੇ ਵੱਲ ਵੀ ਵਧਣਾ ਚਾਹੀਦਾ, ਅਤੇ ਕੁਝ ਕਿਸਾਨ ਵੱਧ ਵੀ ਰਹੇ ਨੇ। ਪੁਨਰਜਨਕ ਖੇਤੀ ਇਹ ਆ ਵੀ ਅਸੀਂ ਜਿੱਦਾਂ ਖੇਤੀ 'ਚ ਸਾਡੀ ਜਿਹੜੀ ਆ ਵਾਤਾਵਰਨ ਅਤੇ ਸਾਡੀਆਂ ਜ਼ਮੀਨਾਂ, ਇਹ ਮੁੜ ਤੋਂ ਸੁਰਜੀਤ ਕਰਨ ਲਈ ਆਪਾਂ ਖੇਤੀਬਾੜੀ ਕਰ ਰਹੇ ਹਾਂ। ਇਹਦੇ 'ਚ ਜਿੱਦਾਂ ਔਰਗੈਨਿਕ ਫਾਰਮਿੰਗ ਆ, ਜਾਂ ਆਪਾਂ ਇਹ ਕਹਿ ਦਈਏ ਮਲਚਿੰਗ ਆ, ਜਿਹਦੇ ਵਿੱਚ ਆਪਾਂ ਬਿਨਾਂ ਵਾਇਆਂ ਹੀ ਸਿੱਧੀ ਜਿਹੜੀ ਆ ਫਸਲ ਬੀਜ ਸਕਦੇ ਹਾਂ, ਕਣਕ ਬੀਜ ਸਕਦੇ ਹਾਂ, ਜਿਵੇਂ ਕਿ ਸਰਫਸ ਸੀਡਰ ਆ, ਜੀਰੋ ਟਿਲੇਜ ਟੈਕਨੋਲੋਜੀ ਆ। ਇਹਦੇ ਨਾਲ ਕੀ ਹੁੰਦਾ ਵਾ ਕਿ ਬਿਨਾਂ ਵਹਾਈ ਤੋਂ ਜਿਹੜੀਆਂ ਫਸਲਾਂ, ਸਾਡੀਆਂ ਜ਼ਮੀਨ ਆ, ਉਹਨਾਂ ਦੀ ਸਿਹਤ ਲਗਾਤਾਰ ਹੌਲੀ ਹੌਲੀ ਹੌਲੀ ਹੌਲੀ ਇੰਪਰੂਵ ਹੋਈ ਜਾਂਦੀ ਆ, ਅਤੇ ਉਹ ਮੁੜ ਸੁਰਜੀਤ ਹੁੰਦੀ ਆ, ਜਿਹਦੇ ਕਰਕੇ ਸਾਡਾ ਜਿਹੜਾ ਖੇਤੀਬਾੜੀ ਜਿਹੜੀ ਆ ਉਹ ਜਿੱਥੇ ਮੁੜ ਸੁਰਜੀਤ ਹੋ ਰਹੀ ਆ, ਉੱਥੇ ਜਿੱਦਾਂ ਕਿ ਜੰਗਲਾਂ ਦੇ ਵਿੱਚ ਹੁੰਦਾ ਕਿ ਬੀਜ ਆਪੇ ਹੀ ਗਿਰਦੇ ਆ, ਆਪੇ ਹੀ ਬੂਟੇ ਪਣਪਦੇ ਆ, ਅਤੇ ਉਹ ਲੰਮੇ ਸਮੇਂ ਤੱਕ ਬਹੁਤ ਵਧੀਆ ਇੱਕ ਵਾਤਾਵਰਨ ਖੇਤੀਬਾੜੀ ਦਾ ਬਣ ਜਾਂਦਾ। ਉਸੇ ਤਰ੍ਹਾਂ ਦਾ ਵਾਤਾਵਰਨ ਪੁਨਰਜਨਕ ਖੇਤੀ ਦੇ ਵਿੱਚ ਬਣ ਜਾਂਦਾ। ਸੋ ਅਖੀਰ ਦੇ ਵਿੱਚ ਮੈਂ ਇਹੋ ਹੀ ਸੁਣਾ ਦਿੰਦਾ ਕਿ ਕਿਸਾਨ ਵੀਰ, ਘੱਟੋ ਘੱਟ ਜਿਹੜਾ ਵਾ ਸਸਟੇਨੇਬਲ ਫਾਰਮਿੰਗ, ਜਾਂ ਜਿਹਨੂੰ ਆਪਾਂ ਇਹ ਕਹਿ ਦਈਏ ਕਿ ਟਕਨੀਕੀ ਜੇ ਤੌਰ 'ਤੇ ਜਿਹੜੀ ਟਿਕਾਊ ਖੇਤੀ ਆ, ਜਿਹਦੀਆਂ ਕਿ ਸਾਡੇ ਕੋਲ ਤਕਨੀਕਾਂ ਹਾਜ਼ਰ ਆ, ਇਹਨਾਂ ਦਾ ਜ਼ਰੂਰ ਲਾਭ ਲੈਣ, ਅਤੇ MSP ਦਾ ਲਾਭ ਲੈਂਦੇ ਹੋਏ ਇੱਕ ਗੱਲ ਦਾ ਜ਼ਰੂਰ ਖਿਆਲ ਰੱਖਣ ਕਿ ਅਸੀਂ ਜਿਹੜਾ ਵਾ ਭੱਜੋ ਦੌੜੀ ਦੇ ਵਿੱਚ ਗੈਰ ਪ੍ਰਮਾਣਿਤ ਟੈਕਨੋਲੋਜੀ ਅਤੇ ਗੈਰ ਪ੍ਰਮਾਣਿਤ ਕਿਸਮਾਂ ਦੇ ਪਿੱਛੇ ਨਾ ਭੱਜੀਏ। ਅਸੀਂ ਜਿਹੜੀਆਂ ਵੀ ਕਿਸਮਾਂ ਲਾਉਣੀਆਂ ਉਹ ਪ੍ਰਮਾਣਿਤ ਕਿਸਮਾਂ ਲਈਏ, ਤਾਂ ਕਿ ਕਿਸਾਨੀ ਦੀ ਆਮਦਨ ਦੇ ਵਿੱਚ ਵੀ ਵਾਧਾ ਹੋਵੇ, ਅਤੇ ਨਾਲ ਦੇ ਨਾਲ ਹੀ ਸਾਡੇ ਦੇਸ਼ ਦਾ ਅਤੇ ਸਾਡੀ ਸਟੇਟ ਪੰਜਾਬ ਇਹ ਵੀ ਤਰੱਕੀ ਕਰੇ।
1: ਹਾਂਜੀ ਰੁੜੀਆ ਰਾਮ ਜੀ, ਸੁਣੀ ਜੀ ਗੱਲਬਾਤ।
2: ਕੱਲ੍ਹ ਦਾ ਪ੍ਰੋਗਰਾਮ ਮੌਸਮ ਸਾਹਿਬ ਇਸ ਤਰ੍ਹਾਂ ਸਵੇਰੇ 6:30 'ਤੇ ਖੇਤੀਬਾੜੀ ਪ੍ਰੋਗਰਾਮ 'ਚ ਮੱਕੀ ਦੀ ਕਾਸ਼ਤਕਾਰੀ ਨੂੰ ਲੈ ਕੇ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
1: ਜੀ।
2: ਸ਼ਾਮਾਂ ਨੂੰ 6:30 ਖੇਤੀ ਆਧਾਰਿਤ ਗੱਲਾਂ ਬਾਤਾਂ, ਕਿਉਂਕਿ ਖੇਤੀਬਾੜੀ ਸਿਖਲਾਈ ਕੈਂਪ ਹੈ, ਉੱਥੇ ਆਧਾਰਿਤ ਇੱਕ ਰੇਡੀਓ ਰਿਪੋਰਟ ਉਹ ਸਾਂਝੀ ਕਰਾਂਗੇ, ਹੋਰ ਵੀ ਗੱਲਾਂ ਬਾਤਾਂ, ਗੀਤ ਸੰਗੀਤ ਸਾਰਾ ਕੁਝ ਨਾਲੋ ਨਾਲ ਚੱਲੇਗਾ। ਮੌਸਮ ਦਾ ਪ੍ਰਭਾਵ ਹਾਲੀ ਰਲਮਾ ਮਿਲਮਾ ਬਣਿਆ ਹੋਇਆ ਹੈ, ਆਪਾਂ ਚੱਲੀਏ ਜੀ ਜੈ

0: ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ।
1: ਹੈਲੋ,
2: ਯਹ ਆਯਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। ਯਦੀ ਆਪਕੇ ਕੋਈ ਪ੍ਰਸ਼ਨ ਹੈ ਤੋ ਕਿਰਪਿਆ ਸੇਵਾ ਕਰਮੀਓ ਸੇ ਸੰਪਰਕ ਕਰਨੇ ਕੇ ਲੀਏ 9 ਦਬਾਏ। ਦਿਸ ਇਜ਼ ਦੀ ਇਨਕਮ ਟੈਕਸ ਡਿਪਾਰਟਮੈਂਟ।
3: ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦੱਬਣ ਤੋਂ ਪਹਿਲਾਂ ਇੱਕ ਮਿੰਟ ਲਈ ਰੁਕੋ ਤੇ ਸੋਚੋ ਤੇ ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
4: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 7 ਵਜ ਰਹੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਖਬਰਾਂ।

0: नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਭਾਰਤ ਨੇ ਕਿਹਾ ਕਿ ਨੇਪਾਲ ਅਤੇ ਭਾਰਤ ਦੇ ਦੁਆਲੇ ਸਬੰਧਾਂ ਵਿੱਚ ਕਿਸੇ ਵੀ ਤੀਜੀ ਧਿਰ ਦੀ ਕੋਈ ਭੂਮਿਕਾ ਨਹੀਂ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਖ ਵੱਖ ਯੋਜਨਾਵਾਂ ਰਾਹੀਂ ਆਦਿਵਾਸੀ ਭਾਈਚਾਰਿਆਂ ਦੇ ਨੌਜਵਾਨਾਂ ਨੂੰ ਸਮਰੱਥ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਦੇਸ਼ ਭਰ ਵਿੱਚ 182,000 ਤੋਂ ਵੱਧ ਆਯੁਸ਼ਮਾਨ ਆਰੋਗਿਆ ਮੰਦਰ ਸਿਹਤ ਸੰਭਾਲ ਸੇਵਾਵਾਂ ਲਈ ਮੁੱਢਲੇ ਕੇਂਦਰਾਂ ਵਜੋਂ ਸੇਵਾ ਨਿਭਾ ਰਹੇ ਨੇ। ਯੂਨੀਫਾਈਡ ਪੇਮੈਂਟਸ ਇੰਟਰਫੇਸ UPI ਨੇ ਪਿਛਲੇ ਮਹੀਨੇ ਰਿਕਾਰਡ 23.20 ਅਰਬ ਲੈਣ ਦੇਣ ਕੀਤੇ ਨੇ। ਅਤੇ ਮਹਿਲਾ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ ਤੀਜਾ ਅਤੇ ਆਖਰੀ 2020 ਮੈਚ ਅੱਜ ਟੋਂਟਨ ਵਿਖੇ ਖੇਡਿਆ ਜਾਏਗਾ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਨੇ ਕਿਹਾ ਕਿ ਨੇਪਾਲ ਅਤੇ ਭਾਰਤ ਦੇ ਦੁਆਲੇ ਸਬੰਧਾਂ ਵਿੱਚ ਕਿਸੇ ਵੀ ਤੀਜੀ ਧਿਰ ਦੀ ਕੋਈ ਭੂਮਿਕਾ ਨਹੀਂ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇਹ ਗੱਲ ਭਾਰਤ ਨੇਪਾਲ ਸਰਹੱਦ ਬਾਰੇ ਨੇਪਾਲ ਦੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਅਤੇ ਉਸ ਤੋਂ ਬਾਅਦ ਨੇਪਾਲੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਬਿਆਨ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕੀਤੀਆਂ ਨੇ। ਸ੍ਰੀ ਜੈਸਵਾਲ ਨੇ ਕਿਹਾ ਕਿ ਸਰਹੱਦੀ ਮੁੱਦਿਆਂ ਦੇ ਸਾਰੇ ਪਹਿਲੂਆਂ ਨੂੰ ਹੱਲ ਕਰਨ ਲਈ ਸਥਾਪਿਤ ਦੁਆਲਾ ਤੰਤਰ ਮੌਜੂਦ ਹੈ। ਉਹਨਾਂ ਕਿਹਾ ਕਿ ਭਾਰਤ ਅਤੇ ਨੇਪਾਲ ਸਰਹੱਦ ਦੇ ਲਗਭਗ 98% ਹਿੱਸੇ ਦੀ ਨਿਸ਼ਾਨਦੇਹੀ ਹੋ ਚੁੱਕੀ ਹੈ।
1: भारत नेपाल सीमा का लगभग 98% हिस्सा निर्धारित हो चुका है। सीमा के निर्धारित हिस्सों में सीमा पार कब्जे और नो मैन्स लैंड पर अतिक्रमण के मामले भी हैं, जिसका संयुक्त रूप से मानचित्रण किया जा रहा है। हमने सीमा संबंधित सभी मामलों से निपटने के लिए द्विपक्षीय तंत्र स्थापित किए हैं।
0: ਭਾਰਤ ਨੇ ਪਾਕਿਸਤਾਨ ਯੂਰਪੀਅਨ ਯੂਨੀਅਨ ਦੇ ਸਾਂਝੇ ਬਿਆਨ ਵਿੱਚ ਜੰਮੂ ਕਸ਼ਮੀਰ ਦੇ ਬੇਲੋੜੇ ਹਵਾਲਿਆਂ ਨੂੰ ਵੀ ਰੱਦ ਕੀਤਾ ਹੈ। ਸ੍ਰੀ ਜੈਸਵਾਲ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਲੱਦਾਖ ਭਾਰਤ ਦੇ ਅਨਿੱਖੜਵੇਂ ਅੰਗ ਨੇ। ਦੱਖਣੀ ਅਫਰੀਕਾ ਦੇ ਉਪ ਰਾਸ਼ਟਰਪਤੀ ਸ਼ਿਫੋਕੋਸਾ ਪੋਲਸ ਮਾਸ਼ਾਤੀਲੇ ਨੇ ਅੱਜ ਨਵੀਂ ਦਿੱਲੀ ਵਿੱਚ ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨਾਲ ਮੁਲਾਕਾਤ ਕੀਤੀ। ਉਹਨਾਂ ਦੇ ਨਾਲ ਦੱਖਣੀ ਅਫਰੀਕਾ ਸਰਕਾਰ ਦੇ ਸੀਨੀਅਰ ਮੰਤਰੀਆਂ ਅਤੇ ਅਧਿਕਾਰੀਆਂ ਦਾ ਇੱਕ ਉੱਚ ਪੱਧਰੀ ਵਫਦ ਵੀ ਆਇਆ ਹੈ। ਦੋਵਾਂ ਨੇਤਾਵਾਂ ਨੇ ਭਾਰਤ ਦੱਖਣੀ ਅਫਰੀਕਾ ਦੁਆਲੇ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਉਸਾਰੂ ਚਰਚਾ ਕੀਤੀ। ਗੱਲਬਾਤ, ਵਪਾਰ, ਨਿਵੇਸ਼, ਰੱਖਿਆ ਸਹਿਯੋਗ, ਹੁਨਰ ਵਿਕਾਸ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਨੂੰ ਉਤਸ਼ਾਹਿਤ ਕਰਨ 'ਤੇ ਕੇਂਦਰਿਤ ਸੀ। ਉਹਨਾਂ ਨੇ ਆਲਮੀ ਦੱਖਣ ਦੀਆਂ ਤਰਜੀਹਾਂ ਨੂੰ ਅੱਗੇ ਵਧਾਉਣ ਅਤੇ ਬਹੁਪੱਖੀ ਮੰਚਾਂ 'ਤੇ ਸਹਿਯੋਗ ਵਧਾਉਣ 'ਤੇ ਵੀ ਵਿਚਾਰ ਵਟਾਂਦਰਾ ਕੀਤਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਸਿੱਖਿਆ ਸ਼ਕਤੀਕਰਨ ਦਾ ਇੱਕ ਮਜ਼ਬੂਤ ਸਾਧਨ ਹੈ। ਅੱਜ ਨਵੀਂ ਦਿੱਲੀ ਵਿੱਚ ਕਬਾਇਲੀ ਸਕਾਲਰਸ਼ਿਪ ਯੋਜਨਾ ਦੇ ਲਾਭਪਾਤਰੀਆਂ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਅਸਲੀ ਵਿਕਾਸ ਤਾਂ ਹੀ ਸੰਭਵ ਹੈ ਜਦੋਂ ਸਮਾਜ ਦੇ ਸਾਰੇ ਵਰਗ ਸਮਾਜਿਕ, ਆਰਥਿਕ ਅਤੇ ਵਿੱਦਿਅਕ ਤੌਰ 'ਤੇ ਤਰੱਕੀ ਕਰਨ। ਉਹਨਾਂ ਕਿਹਾ ਕਿ ਸਰਕਾਰੀ ਸਕਾਲਰਸ਼ਿਪ ਯੋਜਨਾਵਾਂ ਨੇ ਕਬਾਇਲੀ ਭਾਈਚਾਰਿਆਂ ਨੂੰ ਉੱਚ ਸਿੱਖਿਆ ਅਤੇ ਨਵੇਂ ਮੌਕੇ ਪ੍ਰਦਾਨ ਕਰਕੇ ਉਹਨਾਂ ਦੇ ਜੀਵਨ ਨੂੰ ਬਦਲ ਦਿੱਤਾ ਹੈ। ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਭਾਰਤ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ। ਉਹਨਾਂ ਨੇ ਪ੍ਰਤਿਭਾ ਦੀ ਪਛਾਣ ਕਰਨ, ਪ੍ਰਫੁੱਲਿਤ ਕਰਨ ਅਤੇ ਉਸ 'ਤੇ ਵਿਕਾਸ ਲਈ ਸਹੀ ਮੰਚ ਪ੍ਰਦਾਨ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਰਾਸ਼ਟਰਪਤੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਖ ਵੱਖ ਯੋਜਨਾਵਾਂ ਰਾਹੀਂ ਆਦਿਵਾਸੀ ਭਾਈਚਾਰਿਆਂ ਦੇ ਨੌਜਵਾਨਾਂ ਨੂੰ ਸਮਰੱਥ ਬਣਾਉਣ ਅਤੇ ਉਹਨਾਂ ਨੂੰ ਉੱਚਾ ਚੁੱਕਣ ਲਈ ਲਗਾਤਾਰ ਯਤਨਸ਼ੀਲ ਹੈ। ਸ੍ਰੀਮਤੀ ਮੁਰਮੂ ਨੇ ਕਿਹਾ ਕਿ ਨੌਜਵਾਨ ਦੇਸ਼ ਦੀ ਤਾਕਤ, ਉਮੀਦ ਅਤੇ ਉਜਵਲ ਭਵਿੱਖ ਦੀ ਨੁਮਾਇੰਦਗੀ ਕਰਦੇ ਨੇ। ਉਹਨਾਂ ਨੌਜਵਾਨਾਂ, ਖਾਸ ਕਰਕੇ ਆਦਿਵਾਸੀ ਭਾਈਚਾਰਿਆਂ ਦੇ ਲੋਕਾਂ ਨੂੰ ਆਪਣੀਆਂ ਜੜ੍ਹਾਂ ਅਤੇ ਆਪਣੇ ਲੋਕਾਂ ਨੂੰ ਨਾ ਭੁੱਲਣ ਦੀ ਅਪੀਲ ਕੀਤੀ।
2: युवा हमारे राष्ट्र की शक्ति, आशा और उज्जवल भविष्य के प्रतीक है। मेरी सभी युवाओं, विशेषकर जनजातियों समुदाय के युवाओं से अनुरोध है कि उन्हें अपनी जोड़ों और अपने लोगों को नहीं भूलना चाहिए। युवा शक्ति विरासत पर गर्व करते हुए आधुनिक शिक्षा और तकनीकों के बल पर आगे बढ़े तो सशक्त, समृद्ध और आत्मनिर्भर भारत का निर्माण होगा।
0: ਰਾਸ਼ਟਰਪਤੀ ਨੇ ਕਿਹਾ ਕਿ ਸਕਾਲਰਸ਼ਿਪ ਉਹਨਾਂ ਨੌਜਵਾਨਾਂ ਦੇ ਜੀਵਨ ਵਿੱਚ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹਦੀ ਹੈ ਜਿਨ੍ਹਾਂ ਕੋਲ ਅਥਾਹ ਪ੍ਰਤਿਭਾ ਪਰ ਸਰੋਤਾਂ ਦੀ ਘਾਟ ਕਾਰਨ ਅੱਗੇ ਵਧਣ ਤੋਂ ਅਸਮਰੱਥ ਹੁੰਦੇ ਨੇ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਦੇਸ਼ ਭਰ ਵਿੱਚ 182,000 ਤੋਂ ਵੱਧ ਆਯੁਸ਼ਮਾਨ ਆਰੋਗਿਆ ਮੰਦਰ ਸਿਹਤ ਸੰਭਾਲ ਸੇਵਾਵਾਂ ਲਈ ਮੁੱਢਲੇ ਕੇਂਦਰਾਂ ਵਜੋਂ ਸੇਵਾ ਨਿਭਾ ਰਹੇ ਨੇ। ਉਹ ਅੱਜ ਪੰਜਾਬ ਦੇ ਬਠਿੰਡਾ ਵਿੱਚ ਏਮਸ ਦੀ ਦੂਜੀ ਕਨਵੋਕੇਸ਼ਨ ਨੂੰ ਸੰਬੋਧਨ ਕਰ ਰਹੇ ਸਨ। ਬਿਮਾਰੀ ਹੋਣ ਤੋਂ ਪਹਿਲਾਂ ਰੋਕਥਾਮ ਉਪਾਵਾਂ 'ਤੇ ਜ਼ੋਰ ਦਿੰਦਿਆਂ ਸ੍ਰੀ ਨੱਡਾ ਨੇ ਕਿਹਾ ਕਿ ਪੰਚਾਇਤਾਂ, ਆਸ਼ਾ ਵਰਕਰਾਂ ਅਤੇ ਫਰੰਟਲਾਈਨ ਸਿਹਤ ਕਰਮਚਾਰੀਆਂ ਰਾਹੀਂ 30 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਨਿਯਮਿਤ ਜਾਂਚ ਕਰਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਹਨਾਂ ਨੇ ਸਿਹਤ ਸੰਭਾਲ ਅਤੇ ਡਾਕਟਰੀ ਸਿੱਖਿਆ ਅਤੇ ਖੋਜ ਨੂੰ ਮਜ਼ਬੂਤ ਕਰਨ ਵਿੱਚ ਏਮਸ ਦੇ ਯੋਗਦਾਨ ਲਈ ਸ਼ਲਾਘਾ ਕੀਤੀ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਨਾ ਸਿਰਫ ਸਿਹਤ ਖੇਤਰ 'ਚ ਸਗੋਂ ਹੋਰ ਖੇਤਰਾਂ ਵਿੱਚ ਵੀ ਤਰਜੀਹ ਦਿੱਤੀ ਜਾ ਰਹੀ ਹੈ।
3: 10 ਸਾਲ ਦੇ ਅੰਦਰ ਪੰਜਾਬ ਕੋ ਹਮਨੇ ਇੱਕ ਆਲ ਇੰਡੀਅਨ ਸਟੋਪ ਮੈਡੀਕਲ

0: अप्लायंसेस दिया, जहां जहां आपने डिस्ट्रिक्ट हॉस्पिटल मांगा वो हमने दिया। इट इज ओनली पंजाब विच हैज गॉट टू सैटेलाइट सेंटर्स विद इन 10 years, दैट वी हैव टू अंडरस्टैंड। एंड वी हैव स्पेंट इन एम्स भटिंडा मोर देन 1,000 crores, इन सैटेलाइट पीजीआई सेंटर संगरूर 449 crores, एंड 490 crores इन फिरोजपुर हैज बीन स्पेंट। पंजाब को टॉप प्रायोरिटी पर हेल्थ के सेक्टर से और सभी सेक्टर्स में, क्योंकि हमारी प्रायोरिटी में पंजाब को हेल्थ के क्षेत्र में और सभी सर्वांगीण विकास में आगे बढ़ाने का हम लोगों ने तय किया है।
1: श्री नड्डा ने बाल विकास अतें शुरुआती सेहत संभाल सहायता केंद्र का उद्घाटन भी किया। यह केंद्र बच्चों विच विकास संबंधी विकारां अते अपंगता की शुरुआती पछाण निदान अते प्रबंधन विच मुख भूमिका निभाएगा। यह खबरां तुसीं आकाशवाणी तो सुन रहे हो। साडा एक्सएंडल है @AIR RNU जलंधर, साडा फेसबुक पेज है RNU-AIR जलंधर, तो यूट्यूब से साडा चैनल है @AIR जलंधर। प्रधानमंत्री नरेंद्र मोदी की दूरदर्शी अगवाई हेठ सबका साथ सबका विकास सबका विश्वास और सबका प्रयास के सिद्धांतों तो प्रेरित होकर भारत ने पिछले 12 सालों में बेमिसाल तब्दीली देखी है। आकाशवाणी न्यूज़ वख-वख मुख खेत्रों में सरकार के यत्नों बारे एक विशेष पेशकारी लेके आया है। अज असी किसानों की भलाई लिए सरकार वालों चुके गए कदमों बारे गल करांगे। एक रिपोर्ट।
2: नरेंद्र मोदी सरकार वल्लों पिछले 12 सालां च किसानां दी भलाई अते उहनां दी आमदन वधाउण लई कई अहम कदम चुके गए ने। इन्हां विचों सब तों महत्वपूर्ण योजना प्रधानमंत्री किसान सम्मान निधि है, जो देश दीआं सब तों वड्डीआं किसान भलाई योजनावां विचों इक है। इस योजना तहत किसानां नूं हर साल 6,000 रुपए सीधे उहनां दे बैंक खात्यां च दित्ते जांदे ने अते हुण तक करीब 9,50,00,000 किसान परिवारां दे खात्यां च 4,28,000 करोड़ रुपए तों वध दी रकम भेजी जा चुकी है। पंजाब च जलंधर दे किसान ਗਰੂਪ ਸਿੰਘ ਨੇ ਦੱਸਿਆ ਕਿ ਕਿਸਾਨ ਸਨਮਾਨ ਨਿਧੀ ਯੋਜਨਾ ਕਿਸਾਨਾਂ ਲਈ ਬਹੁਤ ਫਾਇਦੇਮੰਦ ਹੈ।
3: ਮੇਰੇ ਖਾਤੇ ਵਿੱਚ PM ਕਿਸਾਨ ਯੋਜਨਾ ਦੇ ਦੁਆਰਾ 2,000 ਰੁਪਏ ਆਉਂਦਾ ਆ। ਸਰਕਾਰ ਨੂੰ ਬੇਨਤੀ ਆ ਕਿ ਸਾਰੇ ਕਿਸਾਨ ਭਰਾਵਾਂ ਦੇ ਖਾਤਿਆਂ ਦੇ ਵਿੱਚ ਪੈਸੇ ਜਾਣੇ ਚਾਹੀਦੇ ਹਨ। ਇਹਦੇ ਨਾਲ ਸਾਨੂੰ ਬਹੁਤ ਫਾਇਦਾ ਹੁੰਦਾ ਆ, ਅਸੀਂ ਆਪਣੀ ਖੇਤੀ ਦੀ ਲੋੜ ਪੂਰੀ ਕਰਦੇ ਹਾਂ। ਅਤੇ ਸਰਕਾਰ ਨੂੰ ਇਹੀ ਅਪੀਲ ਆ ਕਿ ਜਿਹੜੇ ਰਹਿੰਦੇ ਆ ਕਿਸਾਨ ਭਰਾ, ਉਹਨਾਂ ਨੂੰ ਵੀ ਦੇਣੇ ਚਾਹੀਦੇ ਆ ਅਤੇ ਸਾਰਿਆਂ ਦਾ ਸਹਿਯੋਗ ਦਿੱਤਾ ਜਾਵੇ।
2: ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਨਾਲ ਸਿੰਚਾਈ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਗਿਆ ਅਤੇ ਮਿੱਟੀ ਸਿਹਤ ਕਾਰਡ ਯੋਜਨਾ ਰਾਹੀਂ ਕਿਸਾਨਾਂ ਨੂੰ ਮਿੱਟੀ ਵਿੱਚ ਪੌਸ਼ਟਿਕ ਤੱਤਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਕਰੀਬ 23 ਕਰੋੜ ਕਿਸਾਨਾਂ ਨੂੰ 1,92,000 ਕਰੋੜ ਰੁਪਏ ਦੇ ਫਸਲ ਬੀਮਾ ਦਾਅਵਿਆਂ ਦਾ ਲਾਭ ਮਿਲ ਰਿਹਾ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ ਤਹਿਤ ਛੋਟੇ ਅਤੇ ਹਾਸ਼ੀਏਗਤ ਕਿਸਾਨਾਂ ਨੂੰ 60 ਸਾਲ ਦੀ ਉਮਰ ਤੋਂ ਬਾਅਦ 3,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਯਕੀਨੀ ਬਣਾਈ ਜਾ ਰਹੀ ਹੈ। ਘੱਟੋ ਘੱਟ ਸਮਰਥਨ ਮੁੱਲ ਕਿਸਾਨਾਂ ਲਈ ਇੱਕ ਮਜ਼ਬੂਤ ਸਹਾਰਾ ਬਣ ਗਿਆ ਹੈ, ਜਿਸ ਤਹਿਤ ਕਿਸਾਨਾਂ ਨੂੰ ਉਹਨਾਂ ਦੀ ਉਤਪਾਦਨ ਲਾਗਤ ਦਾ 1.5 ਗੁਣਾ ਮੁੱਲ ਮਿਲ ਰਿਹਾ ਹੈ। ਅੱਜ ਭਾਰਤ ਦਾ ਕਿਸਾਨ ਸਿਰਫ ਅੰਨਦਾਤਾ ਹੀ ਨਹੀਂ, ਸਗੋਂ ਦੇਸ਼ ਦੀ ਆਰਥਿਕ ਤਰੱਕੀ ਅਤੇ ਵਿਕਾਸ ਦਾ ਇੱਕ ਮਹੱਤਵਪੂਰਨ ਆਧਾਰ ਵੀ ਬਣ ਚੁੱਕਾ ਹੈ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
1: ਯੂਨੀਫਾਈਡ ਪੇਮੈਂਟਸ ਇੰਟਰਫੇਸ UPI ਨੇ ਪਿਛਲੇ ਮਹੀਨੇ ਰਿਕਾਰਡ 23 ਅਰਬ 20 ਕਰੋੜ ਲੈਣ ਦੇਣ ਕੀਤੇ ਨੇ। ਵਿੱਤੀ ਸੇਵਾਵਾਂ ਵਿਭਾਗ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਿਜੀਟਲ ਭੁਗਤਾਨਾਂ ਨੂੰ ਅਪਣਾਉਣ ਲਈ ਨਾਗਰਿਕਾਂ ਦਾ ਧੰਨਵਾਦ ਕੀਤਾ ਹੈ। UPI ਦੁਨੀਆ ਦੇ ਸਭ ਤੋਂ ਵੱਡੇ ਫੌਰੀ ਭੁਗਤਾਨ ਪਲੇਟਫਾਰਮ ਵਜੋਂ ਉਭਰਿਆ ਅਤੇ ਭਾਰਤ ਦੀ ਡਿਜੀਟਲ ਅਰਥ ਵਿਵਸਥਾ ਦਾ ਇੱਕ ਮੁੱਖ ਥੰਮ ਬਣ ਗਿਆ ਹੈ। ਦਿੱਲੀ ਦੀ ਇੱਕ ਅਦਾਲਤ ਨੇ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ 5 ਮੁਲਜ਼ਮਾਂ ਦੀ ਨਿਆਇਕ ਹਿਰਾਸਤ 15 ਤਰੀਕ ਤੱਕ ਵਧਾ ਦਿੱਤੀ ਹੈ। ਵਿਸ਼ੇਸ਼ ਜੱਜ ਅਜੇ ਗੁਪਤਾ ਨੇ ਮਾਂਗੀ ਲਾਲ, ਵਿਕਾਸ ਬਿਵਾਲ, ਦਿਨੇਸ਼ ਬਿਵਾਲ, ਯਸ਼ ਯਾਦਵ ਅਤੇ ਧਨੰਜੇ ਲੋਖੰਡੇ ਦੀ ਨਿਆਇਕ ਹਿਰਾਸਤ ਵਧਾਉਣ ਦੀ ਮੰਗ ਕਰਨ ਵਾਲੀ CBI ਦੀ ਪਟੀਸ਼ਨ ਨੂੰ ਪ੍ਰਵਾਨ ਕਰ ਲਿਆ ਹੈ। ਔਰਤਾਂ ਦੀ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ ਤੀਜਾ ਅਤੇ ਆਖਰੀ 20-20 ਮੈਚ ਅੱਜ ਟੌਂਟਨ ਵਿੱਚ ਖੇਡਿਆ ਜਾਏਗਾ। ਮੈਚ ਭਾਰਤੀ ਸਮੇਂ ਅਨੁਸਾਰ ਰਾਤੀ 11 ਵਜੇ ਸ਼ੁਰੂ ਹੋਏਗਾ। ਦੋਵੇਂ ਟੀਮਾਂ 1-1 ਮੈਚ ਜਿੱਤ ਕੇ ਬਰਾਬਰੀ 'ਤੇ ਨੇ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਭਾਰਤ ਨੇ ਕਿਹਾ ਕਿ ਨੇਪਾਲ ਅਤੇ ਭਾਰਤ ਦੇ ਦੁਵੱਲੇ ਸਬੰਧਾਂ ਵਿੱਚ ਕਿਸੇ ਵੀ ਤੀਜੀ ਧਿਰ ਦੀ ਕੋਈ ਭੂਮਿਕਾ ਨਹੀਂ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਖ-ਵੱਖ ਯੋਜਨਾਵਾਂ ਰਾਹੀਂ ਆਦਿਵਾਸੀ ਭਾਈਚਾਰਿਆਂ ਦੇ ਨੌਜਵਾਨਾਂ ਨੂੰ ਸਮਰੱਥ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਦੇਸ਼ ਭਰ ਵਿੱਚ 1,82,000 ਤੋਂ ਵੱਧ ਆਯੁਸ਼ਮਾਨ ਆਰੋਗਿਆ ਮੰਤਰ ਸਿਹਤ ਸੰਭਾਲ ਸੇਵਾਵਾਂ ਲਈ ਮੁੱਢਲੇ ਕੇਂਦਰਾਂ ਵਜੋਂ ਸੇਵਾ ਨਿਭਾ ਰਹੇ ਨੇ। ਯੂਨੀਫਾਈਡ ਪੇਮੈਂਟਸ ਇੰਟਰਫੇਸ UPI ਨੇ ਪਿਛਲੇ ਮਹੀਨੇ ਰਿਕਾਰਡ 23 ਅਰਬ 20 ਕਰੋੜ ਲੈਣ ਦੇਣ ਕੀਤੇ ਨੇ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਭਲ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
4: ਮੀਡੀਅਮ ਵੇਵ 343.6 ਮੀਟਰ

ਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 7:10 ਹੋ ਚੁੱਕੇ ਨੇ। ਆਹੁਣ ਤੁਹਾਨੂੰ ਲੈ ਚੱਲਦੇ ਹਾਂ ਸਾਡੇ ਦਿੱਲੀ ਕੇਂਦਰ, ਜਿੱਥੇ ਕਿਸਾਨ ਕਲਿਆਣ ਦੇ ਵਿਸ਼ੇ 'ਤੇ ਆਪਣੇ ਵਿਚਾਰ ਪੇਸ਼ ਕਰਨਗੇ ਕ੍ਰਿਸ਼ੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ।

0: ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।
2: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਤੁਸੀਂ ਸਮਾਤ ਫਰਮਾਓ ਤਲਤ ਅਜ਼ੀਜ਼ ਦੀ ਆਵਾਜ਼ 'ਚ ਇੱਕ ਗਜ਼ਲ।

ਹੁਣੇ ਤੁਸੀਂ ਸੁਣ ਰਹੇ ਸੀ ਤਲਤ ਅਜ਼ੀਜ਼ ਦੀ ਆਵਾਜ਼ 'ਚ ਇੱਕ ਗਜ਼ਲ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਹੁਣ ਤੁਸੀਂ ਸੁਣੋ ਆਕਾਸ਼ਵਾਣੀ ਦਾ

ਹੁਣ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਦਾ ਟਾਈਟਲ ਸੌਂਗ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਹੁਣ ਪੇਸ਼ ਹੈ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਜ਼ਿੰਦਗੀ ਹਸੀਨ ਹੈ, ਹਰ ਇੱਕ ਦੀ ਜ਼ਿੰਦਗੀ ਦੀ ਆਪਣੀ ਆਪਣੀ ਕਹਾਣੀ ਹੈ ਜੀ। ਹਰ ਇੱਕ ਦੇ ਆਪਣੇ ਸੁੱਖ ਨੇ, ਆਪਣੇ ਦੁੱਖ ਨੇ, ਆਪਣੀਆਂ ਮੁਸ਼ਕਿਲਾਂ, ਆਪਣਾ ਸੰਘਰਸ਼, ਆਪਣੀਆਂ ਦਿੱਕਤਾਂ, ਆਪਣੀਆਂ ਪਰੇਸ਼ਾਨੀਆਂ, ਹਰ ਚੀਜ਼ ਇਨਸਾਨ ਦੇ ਨਾਲ ਆਪੋ ਆਪਣੀ ਹੀ ਬੀਤਦੀ ਹੁੰਦੀ ਹੈ। ਅਸੀਂ ਕਿਸੇ ਦਾ ਦੁੱਖ ਸਮਝ ਤਾਂ ਸਕਦੇ ਹਾਂ, ਲੇਕਿਨ ਅਸੀਂ ਉਸਦਾ ਦੁੱਖ ਹੰਢਾ ਨਹੀਂ ਸਕਦੇ, ਘਟਾ ਨਹੀਂ ਸਕਦੇ। ਵੈਸੇ ਸਿਆਣੇ ਕਹਿੰਦੇ ਨੇ ਕਿ ਖੁਸ਼ੀਆਂ ਵੰਡਣ ਦੇ ਨਾਲ ਦੁੱਗਣੀਆਂ ਹੁੰਦੀਆਂ ਨੇ ਅਤੇ ਦੁੱਖ ਵੰਡਣ ਦੇ ਨਾਲ ਘੱਟ ਹੋ ਜਾਂਦੇ ਨੇ, ਲੇਕਿਨ ਜੋ ਉਸਦਾ ਅਹਿਸਾਸ, ਜੋ ਉਸਦਾ ਦਰਦ ਹੁੰਦਾ ਹੈ, ਉਹ ਇਨਸਾਨ ਨੂੰ ਖੁਦ ਆਪ ਹੀ ਭੋਗਣਾ ਪੈਂਦਾ ਹੈ, ਉਹ ਅਸੀਂ ਨਹੀਂ ਵੰਡ ਸਕਦੇ, ਹੈ ਨਾ। ਲੇਕਿਨ ਕੋਸ਼ਿਸ਼ ਕਰਿਆ ਕਰੀਏ ਕਿ ਸਾਡੇ ਜ਼ਰੀਏ ਅਗਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਛੋਟੀ ਜਿਹੀ ਵੀ ਖੁਸ਼ੀ ਸ਼ਾਮਿਲ ਹੋ ਜਾਏ ਤਾਂ ਬਹੁਤ ਵੱਡੀ ਗੱਲ ਹੈ ਜੀ। ਕੋਸ਼ਿਸ਼ ਇਹਦੇ ਵਿੱਚ ਹੀ ਰਹਿਣੀ ਚਾਹੀਦੀ ਹੈ ਇਨਸਾਨ ਦੀ ਕਿ ਅਸੀਂ ਕਿਸੇ ਦਾ ਦੁੱਖ ਵਧਾਈਏ ਨਾ। ਜੇਕਰ ਅਸੀਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੁਛ ਖੁਸ਼ੀ ਦੇ ਪਲ ਦੇ ਸਕਦੇ ਹਾਂ ਤਾਂ ਆਪਣੇ ਆਪ ਖੁਸ਼ਨਸੀਬ ਸਮਝੀਏ ਕਿ ਹਾਂ, ਕਿ ਸਾਡੀ ਵਜ੍ਹਾ ਕਰਕੇ ਕਿਸੇ ਦੇ ਚਿਹਰੇ ਦੇ ਉੱਤੇ ਮੁਸਕਾਨ ਆਈ। ਲੇਕਿਨ ਇਹੋ ਜਿਹੀ ਕੋਸ਼ਿਸ਼ ਹਰਗਿਜ਼ ਨਾ ਕਰੀਏ ਕਿ ਕਿਸੇ ਚਿਹਰੇ ਦੇ ਉੱਤੇ ਮੁਸਕਾਨ ਗਾਇਬ ਹੋ ਜਾਏ ਜਾਂ ਅੱਖਾਂ ਅਥਰੂਆਂ ਦੇ ਨਾਲ ਭਰ ਜਾਣ। ਇਹੋ ਜਿਹਾ ਕੰਮ ਬਿਲਕੁਲ ਨਾ ਕਰੀਏ। ਤੋ ਪ੍ਰੋਗਰਾਮ ਹੈ ਜੀ ਜ਼ਿੰਦਗੀ ਹਸੀਨ ਹੈ। ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਜ਼ਿੰਦਗੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੁੰਦੇ ਹਾਂ, ਹਰ ਰੋਜ਼ ਥੋੜ੍ਹਾ ਟਾਈਮ ਇਸ ਚੀਜ਼ ਵਾਸਤੇ ਕੱਢਦੇ ਹਾਂ ਕਿ ਜ਼ਿੰਦਗੀ ਨੂੰ ਰੱਬ ਨੇ ਤਾਂ ਹਸੀਨ ਬਣਾ ਕੇ ਭੇਜਿਆ ਸੀ, ਲੇਕਿਨ ਇਸ ਦੁਨੀਆ ਦੇ ਵਿੱਚ ਇੰਨੇ ਜ਼ਿਆਦਾ ਦੁੱਖ ਜਾਂ ਇੰਨੀਆਂ ਜ਼ਿਆਦਾ ਮੁਸ਼ਕਿਲਾਂ ਜਾਂ ਪਰੇਸ਼ਾਨੀਆਂ ਨੇ ਸਾਨੂੰ ਘੇਰ ਲਿਆ ਕਿ ਅਸੀਂ ਇਸ ਦਾ ਜਿਹੜਾ ਹਸੀਨ ਵਾਲਾ ਹਿੱਸਾ ਹੈ ਉਹ ਗਾਇਬ ਹੁੰਦਾ ਚਲਾ ਜਾ ਰਿਹਾ ਹੈ। ਤੋ ਇਸ ਕਰਕੇ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜਿਹੜਾ ਜ਼ਿੰਦਗੀ ਦਾ ਖੂਬਸੂਰਤ ਹਿੱਸਾ ਹੈ ਅਸੀਂ ਉਸਨੂੰ ਦੇਖ ਸਕੀਏ, ਉਸਨੂੰ ਮਾਣ ਸਕੀਏ ਅਤੇ ਕੋਸ਼ਿਸ਼ ਕਰੀਏ ਜ਼ਿੰਦਗੀ ਨੂੰ ਸਮਝਣ ਦੀ। ਅਤੇ ਆਓ ਜੀ ਫਿਰ ਇੱਕ ਗੀਤ ਤੁਹਾਨੂੰ ਸੁਣਵਾਉਂਦੇ ਹਾਂ, ਕਿਸ਼ੋਰ ਕੁਮਾਰ ਅਤੇ ਉਹਨਾਂ ਦੇ ਸਾਥੀਆਂ ਦੀ ਆਵਾਜ਼ ਦੇ ਵਿੱਚ, ਕਿ ਜ਼ਿੰਦਗੀ ਹੈ ਕੀ ਉਹ ਸਾਨੂੰ ਹੁਣ ਦੱਸਣਗੇ। ਆਓ ਫਿਰ ਜਾਣਦੇ ਹਾਂ।

0: ਕੋਸ਼ਿਸ਼ ਇਹ ਕਰਨੀ ਹੈ ਕਿ ਸਾਡਾ ਨਜ਼ਰੀਆ ਜਿਹੜਾ ਹੈ ਉਹ ਵੱਧ ਤੋਂ ਵੱਧ ਅਸੀਂ ਜਿੰਨਾ ਪੋਜ਼ਿਟਿਵ ਰੱਖ ਸਕੀਏ ਓਨਾ ਹੀ ਚੰਗਾ ਹੈ। ਹਾਂ, ਨੈਗੇਟਿਵ ਵੀ ਹੋ ਜਾਂਦਾ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਇਨਸਾਨ ਹੈ, ਇਨਸਾਨੀ ਫਿਤਰਤ ਹੈ, ਦਿਮਾਗ ਹੈ, ਤਾਂ ਜਦੋਂ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਜ਼ਿੰਦਗੀ ਸਾਨੂੰ ਸਿਰਫ ਔਰ ਸਿਰਫ ਮੁਸ਼ਕਿਲਾਂ ਦੇ ਨਾਲ ਭਰੀ ਹੋਈ ਹੀ ਨਜ਼ਰ ਆਉਂਦੀ ਹੈ। ਜਦੋਂ ਕੋਈ ਦੁੱਖ ਉੱਤੇ ਇਨਸਾਨ ਦੇ ਪੈਂਦਾ ਹੈ ਤਾਂ ਜ਼ਿੰਦਗੀ ਸਾਨੂੰ ਸਿਰਫ ਔਰ ਸਿਰਫ ਦੁੱਖ ਹੀ ਨਜ਼ਰ ਆਉਂਦੀ ਹੈ। ਲੇਕਿਨ ਜਦੋਂ ਖੁਸ਼ੀਆਂ ਦੇ ਵਿੱਚ ਅਸੀਂ ਘਿਰੇ ਹੁੰਦੇ ਹਾਂ ਫਿਰ ਜ਼ਿੰਦਗੀ ਖੁਸ਼ੀਆਂ ਨਾਲ ਭਰਪੂਰ ਨਜ਼ਰ ਆਉਂਦੀ ਹੈ। ਇਸ ਕਰਕੇ ਨਜ਼ਰੀਆ ਜਿਹੜਾ ਹੈ ਉਹ ਬਹੁਤ ਮਾਇਨੇ ਰੱਖਦਾ ਹੈ ਕਿ ਅਸੀਂ ਕਿਸ ਨਜ਼ਰ ਦੇ ਨਾਲ ਜ਼ਿੰਦਗੀ ਨੂੰ ਦੇਖ ਰਹੇ ਹਾਂ ਜਾਂ ਜੀ ਰਹੇ ਹਾਂ। ਵੈਸੇ ਕਹਿੰਦੇ ਕਿ ਛੋਟੀ ਛੋਟੀਆਂ ਜਿਹੜੀਆਂ ਖੁਸ਼ੀਆਂ ਹੁੰਦੀਆਂ ਨੇ ਨਾ, ਉਹਨਾਂ ਦੇ ਨਾਲ ਜ਼ਿੰਦਗੀ ਖੂਬਸੂਰਤ ਬਣਾਈ ਜਾ ਸਕਦੀ ਹੈ, ਜਾਂ ਉਹਨਾਂ ਚੀਜ਼ਾਂ ਨੂੰ, ਉਹਨਾਂ ਖੁਸ਼ੀਆਂ ਨੂੰ ਮਾਣ ਕੇ ਅਸੀਂ ਜ਼ਿੰਦਗੀ ਨੂੰ ਮਜ਼ੇ ਦੇ ਨਾਲ ਜੀ ਸਕਦੇ ਹਾਂ। ਛੋਟੀਆਂ ਛੋਟੀਆਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਹਰ ਰੋਜ਼ ਪਤਾ ਨਹੀਂ ਕਿੰਨੀ ਵਾਰੀ ਇਗਨੋਰ ਕਰ ਦਿੰਦੇ ਹਾਂ, ਦੇਖਦੇ ਹੀ ਨਹੀਂ ਉਹਨਾਂ ਚੀਜ਼ਾਂ ਵੱਲ। ਲੇਕਿਨ ਕਹਿੰਦੇ ਕਿ ਜਿਸਨੇ ਮਜ਼ੇ ਦੇ ਨਾਲ ਜ਼ਿੰਦਗੀ ਜੀਣੀ ਹੋਵੇ ਨਾ, ਉਹ ਉਹਨਾਂ ਛੋਟੀਆਂ ਛੋਟੀਆਂ ਖੁਸ਼ੀਆਂ ਵੱਲ ਜ਼ਰੂਰ ਧਿਆਨ ਮਾਰੇ, ਜ਼ਰੂਰ ਇਹਨਾਂ ਚੀਜ਼ਾਂ ਨੂੰ ਦੇਖੇ ਔਰ ਜੀਏ। ਕਹਿੰਦੇ ਕਿ ਛੋਟੀ ਛੋਟੀ ਚੀਜ਼ ਦੇ ਵਿੱਚ ਖੁਸ਼ੀ ਲੱਭਣ ਦੀ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੁਸੀਂ ਇੱਕ ਕੱਪ ਚਾਹ ਦੇ ਵਿੱਚ ਵੀ ਜਿਹੜੀ ਹੈ ਉਹ ਖੁਸ਼ੀ ਲੱਭ ਸਕਦੇ ਹੋ, ਉਸਨੂੰ ਆਨੰਦ ਦੇ ਨਾਲ ਪੀ ਸਕਦੇ ਹੋ, ਖੁਸ਼ੀ ਮਾਣ ਸਕਦੇ ਹੋ। ਜੇ ਛੋਟੇ ਜਿਹੇ ਬੱਚੇ ਵੱਲ ਤੁਸੀਂ ਨਜ਼ਰ ਮਾਰੋ ਪਿਆਰ ਦੇ ਨਾਲ, ਉਸਦੀ ਜਿਹੜੀ ਮੁਸਕਾਨ ਹੈ ਉਹੀ ਤੁਹਾਡਾ ਦਿਲ ਖੁਸ਼ੀ ਦੇ ਨਾਲ ਭਰ ਦੇਗੀ। ਤੁਹਾਡੇ ਦੋਸਤਾਂ ਦੇ ਨਾਲ ਗੱਲਾਂ ਬਾਤਾਂ, ਤੁਹਾਡੇ ਆਪਣਿਆਂ ਦੇ ਨਾਲ ਗੱਲਬਾਤ, ਉਹ ਵੀ ਤੁਹਾਨੂੰ ਖੁਸ਼ੀ ਦੇ ਸਕਦੇ ਨੇ। ਸਵੇਰ ਦੀ ਠੰਡੀ ਠੰਡੀ ਜਿਹੜੀ ਹਵਾ ਹੁੰਦੀ ਹੈ, ਇਨਸਾਨ ਉਹਦੇ ਵਿੱਚੋਂ ਵੀ ਖੁਸ਼ੀ ਲੱਭ ਲੈਂਦੇ ਨੇ। ਬਾਰਿਸ਼ ਦੀਆਂ ਬੂੰਦਾਂ ਨੂੰ ਜਦੋਂ ਤੁਸੀਂ ਦੇਖਦੇ ਹੋ, ਉਹਨਾਂ ਦੇ ਥੱਲੇ ਖੜ੍ਹੇ ਹੁੰਦੇ ਹੋ, ਤਾਂ ਉਹ ਵੀ ਤੁਹਾਨੂੰ ਖੁਸ਼ੀ ਦੇ ਸਕਦੀਆਂ ਨੇ। ਇਹ ਸਭ ਕਹਿੰਦੇ ਕਿ ਜ਼ਿੰਦਗੀ ਦੇ ਅਸਲੀ ਖਜ਼ਾਨੇ ਨੇ, ਜਿਨ੍ਹਾਂ ਨੂੰ ਅਸੀਂ ਵੇਖਦੇ ਹੀ ਨਹੀਂ, ਜਿਨ੍ਹਾਂ ਵੱਲ ਅਸੀਂ ਧਿਆਨ ਹੀ ਨਹੀਂ ਦਿੰਦੇ। ਜਦਕਿ ਇਹ ਛੋਟੀਆਂ ਛੋਟੀਆਂ ਚੀਜ਼ਾਂ ਜਦੋਂ ਅਸੀਂ ਮਾਣਨੀਆਂ ਸ਼ੁਰੂ ਕਰ ਦਈਏ ਨਾ, ਤਾਂ ਫਿਰ ਜ਼ਿੰਦਗੀ ਦੇ ਵਿੱਚ ਮਜ਼ਾ ਵੀ ਆਉਂਦਾ ਅਤੇ ਖੁਸ਼ੀ ਵੀ ਆਪਣੇ ਆਪ ਆ ਜਾਂਦੀ ਹੈ। ਪਰ ਅਸੀਂ ਕਰਦੇ ਕੀ ਹਾਂ, ਅਸੀਂ ਵੱਡੇ ਵੱਡੇ ਸੁਪਨੇ ਆਪਣੀ ਜ਼ਿੰਦਗੀ ਦੇ ਲਈ ਦੇਖੇ ਹੁੰਦੇ ਨੇ, ਔਰ ਅਸੀਂ ਇਹਨਾਂ ਵੱਡੇ ਸੁਪਨਿਆਂ ਨੂੰ ਪੂਰਾ ਕਰਨ ਦੇ ਵਿੱਚ ਹੀ ਨਾ ਆਪਣੀ ਜ਼ਿੰਦਗੀ ਗਵਾਉਂਦੇ ਰਹਿੰਦੇ ਹਾਂ, ਦੇਖਦੇ ਹੀ ਨਹੀਂ, ਉਲਝ ਜਾਂਦੇ ਹਾਂ ਕਿ ਸਾਡੇ ਆਸ ਪਾਸ ਜਿਹੜੇ ਹੈ ਛੋਟੇ ਛੋਟੇ ਖੁਸ਼ੀਆਂ ਦੇ ਪਲ ਨੇ, ਜਿਹੜੇ ਛੋਟੀਆਂ ਛੋਟੀਆਂ ਖੁਸ਼ੀਆਂ ਨੇ, ਉਹ ਸਾਡੇ ਹੱਥੋਂ ਛੁੱਟ ਰਹੀਆਂ ਨੇ, ਧਿਆਨ ਹੀ ਨਹੀਂ ਜਾਂਦਾ, ਨਜ਼ਰ ਹੀ ਨਹੀਂ ਜਾਂਦੀ। ਅਸੀਂ ਸੋਚਦੇ ਹਾਂ ਕਿ ਇਹ ਕੰਮ ਨਾ ਮੇਰੀ ਜ਼ਿੰਦਗੀ ਦੇ ਵਿੱਚ ਹੋ ਜਾਏ ਫਿਰ ਮੈਂ ਖੁਸ਼ ਹੋਵਾਂਗਾ। ਅਗਰ ਕਿਸੇ ਇਨਸਾਨ ਨੇ ਕਰਜ਼ਾ ਲਿਆ ਹੋਵੇ ਤਾਂ ਸੋਚੇ ਕਿ ਵੀ ਜਦੋਂ ਮੇਰਾ ਕਰਜ਼ਾ ਲੱਥ ਜਾਏਗਾ ਨਾ ਫਿਰ ਮੈਂ ਖੁਸ਼ ਹੋਵਾਂਗਾ। ਅਗਰ ਕਿਸੇ ਨੇ ਕੋਈ ਨੌਕਰੀ ਦੀ ਤਲਾਸ਼ ਵਿੱਚ ਹੋਵੇ, ਉਹ ਸੋਚੇ ਕਿ ਮੈਨੂੰ ਜਿੱਦਣ ਨੌਕਰੀ ਮਿਲੇਗੀ ਨਾ ਉੱਦਣ ਮੈਂ ਖੁਸ਼ ਹੋਵਾਂਗਾ। ਲੇਕਿਨ ਜੇਕਰ ਅਸੀਂ ਵੇਟ ਹੀ ਕਰਦੇ ਰਹਾਂਗੇ ਖੁਸ਼ ਹੋਣ ਵਾਸਤੇ, ਤਾਂ ਪਤਾ ਨਹੀਂ ਆਉਣ ਵਾਲੇ ਵਕਤ ਦੇ ਵਿੱਚ ਕੀ ਹੈ, ਕਿਸ ਤਰ੍ਹਾਂ ਹੋਣਾ ਹੈ, ਕਿਹੜਾ ਕੰਮ। ਲੇਕਿਨ ਜਿਹੜਾ ਹੁਣ, ਜਿਹੜਾ ਪ੍ਰੈਜ਼ੈਂਟ, ਜਿਹੜੇ ਪਲ ਪਲ ਅਸੀਂ ਬਿਤਾ ਰਹੇ ਹਾਂ, ਇਹ ਵਕਤ ਹੱਥ ਦੇ ਵਿੱਚੋਂ ਰੇਤ ਦੀ ਤਰ੍ਹਾਂ ਫਿਸਲ ਰਿਹਾ ਹੈ, ਜੇਕਰ ਅਸੀਂ ਇਹਨਾਂ ਪਲਾਂ ਨੂੰ ਨਹੀਂ ਮਾਣਾਂਗੇ ਨਾ, ਤਾਂ ਜ਼ਿੰਦਗੀ ਦੇ ਵਿੱਚ ਖੁਸ਼ੀ ਆ ਹੀ ਨਹੀਂ ਸਕਦੀ। ਇਸ ਕਰਕੇ ਕੋਸ਼ਿਸ਼ ਕਰਿਆ ਕਰੀਏ ਕਿ ਇਹਨਾਂ ਛੋਟੇ ਛੋਟੇ ਪਲਾਂ ਦੇ ਵਿੱਚ ਜਿੰਨਾ ਅਸੀਂ ਖੁਸ਼ ਹੋ ਸਕਦੇ ਹਾਂ, ਜਿੰਨਾ ਅਸੀਂ ਇਹਨਾਂ ਵੱਲ ਧਿਆਨ ਦੇ ਸਕਦੇ ਹਾਂ, ਉਹ ਜ਼ਰੂਰ ਦਈਏ। ਵੈਸੇ ਸਾਡਾ ਆਕਾਸ਼ਵਾਣੀ ਦਾ ਜਿਹੜਾ ਪਰਿਵਾਰ ਹੈ ਨਾ, ਉਹ ਇੱਕ ਛੋਟੇ ਜਿਹੇ ਪਿਆਰੇ ਜਿਹੇ ਆਪਣੀ ਪਸੰਦ ਦੇ ਗੀਤ ਦੇ ਨਾਲ ਵੀ ਖੁਸ਼ ਹੋ ਜਾਂਦਾ ਹੈ ਨਾ, ਕਿ ਜੇਕਰ ਆਪਣੀ ਪਸੰਦ ਦਾ ਕੋਈ ਗੀਤ ਚੱਲ ਗਿਆ ਤਾਂ ਅਸੀਂ ਖੁਸ਼ ਹੋ ਗਏ, ਸਾਡਾ ਨਾਮ ਪ੍ਰੋਗਰਾਮ ਦੇ ਵਿੱਚ ਅਨਾਊਂਸ ਹੋ ਗਿਆ ਤਾਂ ਅਸੀਂ ਖੁਸ਼ ਹੋ ਗਏ। ਤਾਂ ਬਿਲਕੁਲ ਜੀ, ਇੱਦਾਂ ਹੀ ਕਰਨਾ, ਛੋਟੀਆਂ ਛੋਟੀਆਂ ਖੁਸ਼ੀਆਂ ਦੇ ਵਿੱਚ ਜ਼ਰੂਰ ਖੁਸ਼ ਹੋਣਾ। ਤੇ ਆਓ ਫਿਰ ਇੱਦਾਂ ਦਾ ਹੀ ਗੀਤ ਸੁਣਦੇ ਹਾਂ।
1: ਉੱਠ ਸਭ ਕੇ ਕਦਮ ਦੇਖੋ ਰਮ ਪਮ ਪਮ।

0: ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਅਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਅਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਆਕਾਸ਼ਵਾਣੀ ਜਲੰਧਰ 'ਤੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦੇ ਵਿੱਚ ਇੱਕ ਵਾਰੀ ਫਿਰ ਤੋਂ ਆਪ ਸਭ ਦਾ ਬਹੁਤ ਬਹੁਤ ਸਵਾਗਤ। ਜ਼ਿੰਦਗੀ ਵਕਤ ਦੇ ਛੋਟੇ ਛੋਟੇ ਪਲਾਂ ਦੇ ਨਾਲ ਜੁੜ ਕੇ ਬਣੀ ਹੋਈ ਹੈ, ਲੇਕਿਨ ਕਿਸੇ ਦੇ ਕੋਲ ਕਿੰਨਾ ਵਕਤ ਹੈ ਇਹ ਕੋਈ ਨਹੀਂ ਜਾਣਦਾ। ਸਾਡੇ ਆਪਣੇ ਕੋਲ ਕਿੰਨਾ ਵਕਤ ਹੈ ਇਹ ਵੀ ਨਹੀਂ ਅਸੀਂ ਜਾਣਦੇ। ਤੋ ਇਸ ਕਰਕੇ ਹਰ ਪਲ ਨੂੰ ਨਾ ਕਹਿੰਦੇ ਕਿ ਜ਼ਿੰਦਗੀ ਸਮਝ ਕੇ ਨਾ ਜੀ ਲਿਆ ਕਰੀਏ। ਇੱਕ ਵਾਰੀ ਨਾ ਇੱਕ ਫਕੀਰ ਦੇ ਕੋਲ ਇੱਕ ਇਨਸਾਨ ਗਿਆ। ਉਸਨੇ ਉਸਨੂੰ ਫਕੀਰ ਨੂੰ ਪੁੱਛਿਆ ਕਿ ਤੁਹਾਨੂੰ ਇੰਨੇ ਸਾਲ ਹੋ ਗਏ ਤਪੱਸਿਆ ਕਰਦੇ, ਸਾਧਨਾ ਕਰਦੇ, ਤਾਂ ਕੀ ਤੁਸੀਂ ਸਿੱਖਿਆ, ਕੀ ਤੁਹਾਡੀ ਸਾਧਨਾ ਹੈ ਜਾਂ ਕੀ ਤੁਹਾਡੀ ਤਪੱਸਿਆ ਦਾ ਫਲ ਹੈ? ਤਾਂ ਉਸਨੇ ਫਕੀਰ ਨੇ ਜਵਾਬ ਦਿੱਤਾ, ਉਸਨੇ ਕਿਹਾ ਕਿ ਮੇਰੀ ਸਾਧਨਾ ਸਿਰਫ ਇਹੀ ਹੈ ਕਿ ਜਦੋਂ ਮੈਨੂੰ ਭੁੱਖ ਲੱਗਦੀ ਹੈ ਨਾ ਤਾਂ ਮੈਂ ਖਾਣਾ ਖਾਂਦਾ ਵਾਂ, ਜਦੋਂ ਮੈਨੂੰ ਨੀਂਦ ਆਉਂਦੀ ਹੈ ਤਾਂ ਮੈਂ ਸੌਂ ਜਾਂਦਾ ਵਾਂ। ਉਸ ਆਦਮੀ ਨੇ ਕਿਹਾ ਕਿ ਇਹ ਵੀ ਕੋਈ ਸਾਧਨਾ ਹੋਈ, ਇਹ ਵੀ ਕੋਈ ਤਪੱਸਿਆ ਹੋਈ ਕਿ ਇਹ ਕੰਮ ਤਾਂ ਅਸੀਂ ਸਾਰੇ ਹੀ ਕਰਦੇ ਹਾਂ ਕਿ ਜਦੋਂ ਸਾਨੂੰ ਭੁੱਖ ਲੱਗਦੀ ਹੈ ਅਸੀਂ ਖਾ ਲੈਂਦੇ ਹਾਂ, ਜਦੋਂ ਸਾਨੂੰ ਨੀਂਦ ਆਉਂਦੀ ਹੈ ਅਸੀਂ ਸੌ ਜਾਂਦੇ ਹਾਂ। ਲੇਕਿਨ ਫਕੀਰ ਨੇ ਕਿਹਾ, ਨਹੀਂ, ਤੁਸੀਂ ਜਦੋਂ ਖਾਣਾ ਖਾਂਦੇ ਹੋ ਨਾ ਤਾਂ ਵੀ ਤੁਸੀਂ ਹਜ਼ਾਰ ਕੰਮ ਨਾਲ ਕਰ ਰਹੇ ਹੁੰਦੇ ਹੋ, ਜਾਂ ਤਾਂ ਤੁਸੀਂ ਕਿਸੇ ਨਾ ਕਿਸੇ ਕੰਮ ਦੇ ਵਿੱਚ ਉਲਝੇ ਹੁੰਦੇ ਹੋ। ਜਿੱਦਾਂ ਅਸੀਂ ਕੀ ਕਰਦੇ ਹਾਂ ਕਿ ਅਕਸਰ ਅਸੀਂ ਘਰਾਂ ਦੇ ਵਿੱਚ ਦੇਖਿਆ, ਖਾਣਾ ਖਾਣ ਬੈਠਦੇ ਹਾਂ ਤਾਂ TV ਦੇਖਣ ਲੱਗ ਜਾਂਦੇ ਹਾਂ ਜਾਂ ਮੋਬਾਈਲ ਦੇਖਣ ਲੱਗ ਜਾਂਦੇ ਹਾਂ ਜਾਂ ਕਿਸੇ ਚੀਜ਼ ਵੱਲ ਕੋਈ ਅਖਬਾਰ ਹੀ ਪੜ੍ਹਨ ਲੱਗ ਜਾਂਦਾ ਜਾਂ ਕਿਸੇ, ਮਤਲਬ ਮੋਬਾਈਲ ਤਾਂ ਆਪਾਂ ਛੱਡਦੇ ਹੀ ਨਹੀਂ ਕਿ ਖਾਣਾ ਖਾਣ ਦੇ ਟਾਈਮ ਵੀ ਅੱਜ ਕੱਲ੍ਹ ਆਪਾਂ ਦੇਖਿਆ ਕਿ ਛੋਟੇ ਛੋਟੇ ਬੱਚਿਆਂ ਦੇ ਹੱਥਾਂ ਦੇ ਵਿੱਚ ਵੀ ਮਾਵਾਂ ਨੇ ਮੋਬਾਈਲ ਫੜਾਏ ਹੁੰਦੇ ਨੇ ਕਿ ਮੋਬਾਈਲ ਦੇਖਦਾ ਦੇਖਦਾ ਘੱਟੋ ਘੱਟ ਖਾਣਾ ਤਾਂ ਖਾ ਲਏ, ਕਿਉਂਕਿ ਬੱਚੇ ਜਿਹੜੇ ਨੇ ਉਹ ਖਾਣੇ ਤੋਂ ਭੱਜਦੇ ਨੇ, ਉਹਨਾਂ ਨੂੰ ਸਵਾਦ ਨਹੀਂ ਲੱਗਦੀਆਂ ਇਹ ਚੀਜ਼ਾਂ, ਅਤੇ ਜਦੋਂ ਉਹਨਾਂ ਨੂੰ ਮੋਬਾਈਲ ਦਾ ਲਾਲਚ ਦਿੱਤਾ ਜਾਂਦਾ ਤਾਂ ਇਸ ਕਰਕੇ ਉਹ ਬੈਠ ਜਾਂਦੇ ਨੇ, ਨਾਲੇ ਮੋਬਾਈਲ ਦੇਖੀ ਜਾਣਗੇ ਨਾਲੇ ਰੋਟੀ ਖਾਈ ਜਾਣਗੇ। ਯਾਨੀ ਕਿ ਅਸੀਂ ਬਿਲਕੁਲ ਸਾਡਾ ਧਿਆਨ ਨਹੀਂ ਹੁੰਦਾ ਖਾਣੇ ਵੱਲ। ਇਹੀ ਗੱਲ ਫਕੀਰ ਨੇ ਕਹੀ ਕਿ ਜਦੋਂ ਤੁਸੀਂ ਖਾਣਾ ਖਾਂਦੇ ਹੋ ਨਾ ਉਦੋਂ ਵੀ ਤੁਹਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਜਿਹੜੇ ਨੇ ਉਹ ਚੱਲ ਰਹੇ ਹੁੰਦੇ ਨੇ, ਤੁਸੀਂ ਸਿਰਫ ਖਾਣਾ ਨਹੀਂ ਖਾ ਰਹੇ ਹੁੰਦੇ, ਤੁਸੀਂ ਬਹੁਤ ਕੁਛ ਨਾਲ ਕਰ ਰਹੇ ਹੁੰਦੇ ਹੋ। ਇਸੇ ਤਰ੍ਹਾਂ ਕਹਿੰਦੇ ਜਦੋਂ ਤੁਸੀਂ ਸੌਂਦੇ ਹੋ ਨਾ ਉਸ ਵਕਤ ਵੀ ਕਈ ਤਰ੍ਹਾਂ ਦੇ ਵਿਚਾਰ ਤੁਹਾਡੇ ਦਿਮਾਗ ਦੇ ਵਿੱਚ ਘੁੰਮ ਰਹੇ ਹੁੰਦੇ ਨੇ, ਕਈ ਤਰ੍ਹਾਂ ਦੇ ਸੁਪਨੇ ਤੁਸੀਂ ਦੇਖਦੇ ਹੋ, ਲੇਕਿਨ ਮੈਂ ਸਿਰਫ ਸੌਂਦਾ ਹਾਂ। ਤੁਸੀਂ ਜਾਗਦੇ ਹੋਏ ਵੀ ਪੂਰੀ ਤਰ੍ਹਾਂ ਜਾਗਦੇ ਨਹੀਂ, ਤੁਸੀਂ ਸੌਂਦੇ ਹੋਏ ਵੀ ਪੂਰੀ ਤਰ੍ਹਾਂ ਸੌਂਦੇ ਨਹੀਂ, ਤੁਸੀਂ ਵੰਡੇ ਹੋਏ ਹੋ, ਹਜ਼ਾਰ ਟੁਕੜਿਆਂ ਦੇ ਵਿੱਚ ਵੰਡੇ ਹੋਏ ਹੋ, ਤੁਸੀਂ ਇੱਕ ਭੀੜ ਬਣ ਚੁੱਕੇ ਹੋਏ ਹੋ, ਲੇਕਿਨ ਮੈਂ ਭੀੜ ਨਹੀਂ ਹਾਂ। ਮੇਰਾ ਸੌਣਾ ਇੱਕਦਮ ਸ਼ੁੱਧ ਹੈ, ਜਦੋਂ ਮੈਂ ਸੌਂਦਾ ਹਾਂ ਤਾਂ ਸਿਰਫ ਸੌਂਦਾ ਹਾਂ, ਕੋਈ ਵਿਚਾਰ ਕੋਈ ਕਿਸੇ ਤਰ੍ਹਾਂ ਦਾ ਖਿਆਲ ਮੇਰੇ ਮਨ 'ਚ ਨਹੀਂ ਆਉਂਦਾ, ਮੈਂ ਸਿਰਫ ਸੌਂ ਜਾਂਦਾ ਵਾਂ। ਇਸੇ ਤਰ੍ਹਾਂ ਕਹਿੰਦੇ ਕਿ ਤੁਹਾਡਾ ਜਿਹੜਾ ਜਾਗਣਾ ਹੈ ਉਹ ਵੀ ਸ਼ੁੱਧ ਨਹੀਂ ਹੈ, ਅਸ਼ੁੱਧ ਹੈ, ਯਾਨੀ ਕਿ ਮਿਲਾਵਟੀ ਹੈ। ਬਹੁਤ ਕੁਛ ਤੁਹਾਡੇ ਖਾਣ ਦੇ ਵਿੱਚ ਵੀ ਮਿਲਿਆ ਹੋਇਆ ਹੈ, ਤੁਹਾਡੇ ਸੌਣ ਦੇ ਵਿੱਚ ਵੀ ਮਿਲਿਆ ਹੋਇਆ ਹੈ, ਲੇਕਿਨ ਮੈਂ ਪੂਰੀ ਤਰ੍ਹਾਂ ਸ਼ੁੱਧ ਹੋ ਚੁੱਕਾ ਕਿ ਮੈਂ ਜਦੋਂ ਜਿਹੜਾ ਕੰਮ ਕਰਦਾ ਮੈਂ ਬਸ ਉਹੀ ਕਰ ਰਿਹਾ ਹੁੰਦਾ, ਹੋਰ ਕਿਸੇ ਵੀ ਚੀਜ਼ ਵੱਲ ਮੇਰਾ ਧਿਆਨ ਨਹੀਂ ਹੁੰਦਾ। ਔਰ ਵਾਕਈ ਇਹ ਬਹੁਤ ਵੱਡੀ ਇੱਕ ਸਾਧਨਾ ਕਰਕੇ ਹੀ ਕਹਿੰਦੇ ਕਿ ਤੁਸੀਂ ਇਸ ਚੀਜ਼ ਨੂੰ ਹਾਸਲ ਕਰ ਸਕਦੇ ਹੋ, ਤੁਸੀਂ ਆਪਣੇ ਮਨ 'ਤੇ ਕਾਬੂ ਕਰ ਸਕਦੇ ਹੋ। ਲੇਕਿਨ ਇਹ ਆਪਣੇ ਮਨ 'ਤੇ ਕਾਬੂ ਕਰਨਾ ਜਾਂ ਵਿਚਾਰਾਂ ਦੇ ਉੱਤੇ ਕਾਬੂ ਕਰਨਾ ਕੋਈ ਆਸਾਨ ਨਹੀਂ ਹੈ। ਇਹ ਵਾਕਈ ਕੋਈ ਬਹੁਤ ਵੱਡੀ ਤਪੱਸਿਆ ਕਰੇਗਾ ਜਾਂ ਕੋਈ ਸਾਧਨਾ ਕਰੇਗਾ, ਜਾਂ ਅੱਜ ਕੱਲ੍ਹ ਜਿੱਦਾਂ ਅਸੀਂ ਮੈਡੀਟੇਸ਼ਨ ਦੇ ਬਾਰੇ ਵੀ ਸੁਣਿਆ ਹੈ ਕਿ ਮੈਡੀਟੇਸ਼ਨ ਕਰਨ ਦੇ ਨਾਲ ਮਨ ਨੂੰ ਫੋਕਸ ਰੱਖਣਾ ਇੱਕ ਚੀਜ਼ ਦੇ ਉੱਤੇ ਜਾਂ ਕੰਟਰੋਲ ਕਰਨਾ ਕਿ ਜਿਹੜੇ ਵਿਚਾਰ ਹੈ ਤੁਹਾਨੂੰ ਤੰਗ ਨਾ ਕਰਨ, ਤੁਹਾਨੂੰ ਪਰੇਸ਼ਾਨ ਨਾ ਕਰਨ, ਬਸ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨਾ, ਯਾਨੀ ਕਿ ਮਨ ਦੇ ਉੱਤੇ ਕਾਬੂ ਰੱਖਣਾ। ਪਰ ਮਨ ਨੂੰ ਕਾਬੂ ਕਰਨਾ ਬਹੁਤ ਔਖਾ ਹੈ, ਕੋਸ਼ਿਸ਼ ਜ਼ਰੂਰ ਕਰਿਆ ਕਰੀਏ ਕਿ ਜਦੋਂ ਅਸੀਂ ਜਿਹੜਾ ਕੰਮ ਕਰ ਰਹੇ ਹੁੰਦੇ ਹਾਂ ਨਾ ਸਾਡਾ ਉਸ ਵਕਤ ਜਿਹੜਾ ਪੂਰਾ ਧਿਆਨ ਹੈ, ਪੂਰਾ ਫੋਕਸ ਹੈ ਉਸੇ ਕੰਮ ਵੱਲ ਹੋਵੇ, ਅਸੀਂ ਇੱਧਰ ਉੱਧਰ ਆਪਣਾ ਧਿਆਨ ਨਾ ਵੰਡੀਏ, ਤਾਂ ਫਿਰ ਅਸੀਂ ਓਵਰ ਥਿੰਕਿੰਗ ਤੋਂ ਵੀ ਬਚਾਂਗੇ, ਪਰੇਸ਼ਾਨੀਆਂ ਤੋਂ ਵੀ ਬਚਾਂਗੇ, ਚਿੰਤਾਵਾਂ ਤੋਂ ਵੀ ਬਚਾਂਗੇ। ਜਿਹੜੀ ਐਂਗਜ਼ਾਇਟੀ ਹੋ ਰਹੀ ਹੈ ਜਾਂ ਡਿਪਰੈਸ਼ਨ ਹੋ ਰਿਹਾ ਉਹ ਸੋਚਣ ਨਾਲ ਹੀ ਹੁੰਦੇ ਨੇ ਕਿ ਅਸੀਂ ਸੋਚਦੇ ਰਹਿੰਦੇ ਹਾਂ, ਕਈ ਤਰ੍ਹਾਂ ਦੇ ਵਿਚਾਰ ਸਾਡੇ ਦਿਮਾਗ ਦੇ ਵਿੱਚ ਘੁੰਮਦੇ ਰਹਿੰਦੇ ਨੇ ਔਰ ਅਸੀਂ ਉਹਨਾਂ ਵਿਚਾਰਾਂ ਦੇ ਪਿੱਛੇ ਹੀ ਦੌੜਦੇ ਰਹਿੰਦੇ ਹਾਂ, ਆਪਣੇ ਆਪ ਨੂੰ ਭੁੱਲੀ ਜਾਂਦੇ ਹਾਂ ਕਿ ਇਸ ਵਕਤ ਮੈਂ ਕੀ ਕਰ ਰਿਹਾ ਸੀ ਜਾਂ ਇਸ ਵਕਤ ਮੈਨੂੰ ਕੀ ਕਰਨਾ ਚਾਹੀਦਾ ਹੈ। ਬਸ

ਜਦੋਂ ਅਸੀਂ ਪਲ ਪਲ ਦੇ ਵਿੱਚ ਜੀਣਾ ਸਿੱਖ ਲਈਏ, ਪਲ ਪਲ ਦੇ ਵਿੱਚ ਧਿਆਨ ਲਗਾਉਣਾ ਸਿੱਖ ਲਈਏ, ਉਹੀ ਸਹੀ ਮਾਇਨੇ ਦੇ ਵਿੱਚ ਜ਼ਿੰਦਗੀ ਹੈ। ਔਰ ਇਸੇ ਤਰ੍ਹਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਸਾਨੂੰ ਸੁੱਖ ਦੇ ਸਕਦੀ ਹੈ। ਅਤੇ ਆਓ ਫਿਰ, ਮੈਂ ਪ੍ਰੋਗਰਾਮ ਕਰ ਰਹੀ ਹਾਂ, ਮੇਰਾ ਧਿਆਨ ਪ੍ਰੋਗਰਾਮ ਵੱਲ ਹੈ, ਤੁਸੀਂ ਸੁਣ ਰਹੇ ਹੋ, ਤੁਹਾਡਾ ਧਿਆਨ ਜ਼ਰੂਰ ਸੁਣਨ ਵੱਲ ਹੋਣਾ ਚਾਹੀਦਾ, ਇਹਨਾਂ ਗੀਤਾਂ ਵੱਲ ਹੋਣਾ ਚਾਹੀਦਾ ਕਿ ਇਹ ਗੀਤ ਸਾਨੂੰ ਕੀ ਸਿਖਾ ਰਹੇ ਨੇ। ਆਓ ਫਿਰ ਸੁਣਦੇ ਹਾਂ ਅਗਲਾ ਗੀਤ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ।

ਵਾਲਾ ਹੈ। ਜਿੱਦਾਂ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਅਤੇ ਹੁਣ ਦੇਖ ਲਓ ਅਸੀਂ ਉਸ ਪ੍ਰੋਗਰਾਮ ਦੇ ਅੰਜਾਮ ਤੱਕ ਵੀ ਪਹੁੰਚ ਗਏ, ਪਤਾ ਹੀ ਨਹੀਂ ਲੱਗਾ, ਗੱਲਾਂ ਬਾਤਾਂ ਕਰਦੇ ਹੋਏ। ਇਸੇ ਤਰ੍ਹਾਂ ਜ਼ਿੰਦਗੀ ਦਾ ਪਲ ਪਲ ਗੁਜ਼ਰ ਰਿਹਾ ਹੈ ਜੀ। ਤੋ ਇਸ ਜ਼ਿੰਦਗੀ ਦੀ ਸੱਚਾਈ ਨੂੰ ਹਰ ਕੋਈ ਆਪਣੇ ਤਰੀਕੇ ਦੇ ਨਾਲ ਬਿਆਨ ਕਰਦਾ ਹੈ, ਕਿਉਂਕਿ ਜਿਸ ਤਰ੍ਹਾਂ ਦੀ ਜ਼ਿੰਦਗੀ ਉਹ ਫੇਸ ਕਰ ਰਹੇ ਹੁੰਦੇ ਨੇ ਲੋਕ, ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਨਜ਼ਰੀਆ ਹੈ ਉਹ ਉਸੇ ਤਰ੍ਹਾਂ ਦਾ ਹੀ ਬਣ ਜਾਂਦਾ ਹੈ ਜਿੱਦਾਂ ਕਿ ਆਪਾਂ ਪਹਿਲਾਂ ਗੱਲ ਕੀਤੀ ਸੀ। ਤੋ ਇੱਦਾਂ ਹੀ ਨਾ ਇੱਕ ਅਮੈਰੀਕਾ ਦੀ ਬਹੁਤ ਮਸ਼ਹੂਰ ਫੇਮਸ ਫੈਸ਼ਨ ਬਲੌਗਰ, ਸਟਾਈਲਿਸਟ ਅਤੇ ਇੰਸਟਾਗ੍ਰਾਮ ਇਨਫਲੂਐਂਸਰ ਰਹੀ ਹੈ, ਜਿਸਦਾ ਨਾਮ ਸੀ ਕਿਜ਼ਾਇਰ ਦਾ ਰੋਡਰੀਗੇਜ਼। 2017 ਦੇ ਵਿੱਚ ਨਾ ਉਸਨੂੰ ਪਤਾ ਲੱਗਾ ਕਿ ਉਸਨੂੰ ਫੋਰਥ ਸਟੇਜ ਦਾ ਸਟਮਕ ਕੈਂਸਰ ਹੋ ਗਿਆ, ਯਾਨੀ ਪੇਟ ਦਾ ਕੈਂਸਰ ਹੋ ਗਿਆ। ਇਹ ਸੁਣ ਕੇ ਉਹ ਥੋੜ੍ਹਾ ਜਿਹਾ ਦੰਗ ਤਾਂ ਜ਼ਰੂਰ ਰਹੀ, ਲੇਕਿਨ ਉਸਨੇ ਆਪਣੀ ਬਿਮਾਰੀ ਜਿਹੜੀ ਸੀ ਉਹ ਆਪਣੇ ਲੱਖਾਂ ਫੋਲੋਅਰਸ ਤੋਂ ਛਿਪਾਈ ਨਹੀਂ, ਬਲਕਿ ਉਹ ਆਪਣੇ ਟ੍ਰੀਟਮੈਂਟ ਦੇ ਦੌਰਾਨ ਵੀ ਵੀਡੀਓਜ਼ ਬਣਾਉਂਦੀ ਰਹੀ ਸੀ। ਜ਼ਿੰਦਗੀ ਇਸ ਵਕਤ ਉਸਨੂੰ ਕਿਸ ਤਰ੍ਹਾਂ ਦੀ ਲੱਗ ਰਹੀ ਹੈ, ਕਿਸ ਤਰ੍ਹਾਂ ਦਾ ਉਹ ਮਹਿਸੂਸ ਕਰ ਰਹੀ ਹੈ, ਉਹ ਸਭ ਕੁਝ ਸ਼ੇਅਰ ਕਰਦੀ ਸੀ। ਔਰ 2018 ਸਤੰਬਰ ਦੇ ਵਿੱਚ ਸਿਰਫ 40 ਸਾਲ ਦੀ ਉਮਰ ਦੇ ਵਿੱਚ ਉਸਦਾ ਦੇਹਾਂਤ ਹੋ ਗਿਆ ਸੀ। ਉਸਨੇ ਆਪਣੇ ਜ਼ਿੰਦਗੀ ਦਾ ਉਸ ਵਕਤ ਦਾ ਐਕਸਪੀਰੀਅੰਸ ਬਿਆਨ ਕੀਤਾ, ਆਪਣਾ ਇੱਕ ਮੈਸੇਜ ਦੁਨੀਆ ਦੇ ਲਈ ਛੱਡਿਆ, ਜੋ ਕਿ ਬਾਅਦ ਵਿੱਚ ਉਹ ਮੈਸੇਜ ਲਤਾ ਮੰਗੇਸ਼ਕਰ ਜੀ ਦੇ ਆਖਰੀ ਸ਼ਬਦਾਂ ਦੇ ਨਾਮ ਦੇ ਨਾਲ ਫੇਸਬੁੱਕ ਦੇ ਉੱਤੇ ਜਾਂ ਇੰਸਟਾਗ੍ਰਾਮ ਦੇ ਉੱਤੇ ਵਾਇਰਲ ਕੀਤਾ ਗਿਆ। ਬੇਸ਼ੱਕ ਇਹ ਸ਼ਬਦ ਲਤਾ ਮੰਗੇਸ਼ਕਰ ਜੀ ਦੇ ਨਹੀਂ ਸਨ, ਇਸ ਨੂੰ ਵਾਇਰਲ ਕਰਨ ਵਾਸਤੇ ਇਹ ਫੇਕ ਮੈਸੇਜ ਬਣਾਇਆ ਗਿਆ, ਲੇਕਿਨ ਜੋ ਇਹ ਮੈਸੇਜ ਕਿਜ਼ਾਇਰ ਦਾ ਰੋਡਰੀਗੇਜ਼ ਨੇ ਦਿੱਤਾ ਸੀ ਉਹ 100% ਸਹੀ ਸੀ। ਔਰ ਉਸਦੇ ਉਹ ਸ਼ਬਦ ਸਨ, ਉਸਨੇ ਕਿਹਾ ਸੀ ਕਿ ਇਸ ਦੁਨੀਆ ਦੇ ਵਿੱਚ ਮੌਤ ਤੋਂ ਵੱਧ ਕੇ ਹੋਰ ਕੁਛ ਵੀ ਸੱਚ ਨਹੀਂ ਹੈ। ਦੁਨੀਆ ਦੀ ਸਭ ਤੋਂ ਮਹਿੰਗੀ ਬ੍ਰਾਂਡਿਡ ਕਾਰ ਮੇਰੇ ਗਰਾਜ ਦੇ ਵਿੱਚ ਖੜ੍ਹੀ ਹੈ, ਲੇਕਿਨ ਮੈਨੂੰ ਵ੍ਹੀਲਚੇਅਰ ਦੇ ਉੱਤੇ ਬਿਠਾ ਦਿੱਤਾ ਗਿਆ। ਮੇਰੇ ਕੋਲ ਇਸ ਦੁਨੀਆ ਦੇ ਹਰ ਤਰ੍ਹਾਂ ਦੇ ਡਿਜ਼ਾਈਨ ਦੇ, ਹਰ ਰੰਗ ਦੇ ਮਹਿੰਗੇ ਕੱਪੜੇ, ਮਹਿੰਗੇ ਜੁੱਤੇ, ਮਹਿੰਗਾ ਸਮਾਨ ਹੈ, ਲੇਕਿਨ ਮੈਂ ਇਹ ਸਿੰਪਲ ਜਿਹੇ ਗਾਊਨ ਦੇ ਵਿੱਚ ਹੋਸਪਿਟਲ ਦੇ ਵਿੱਚ ਬੈਠੀ ਹੋਈ ਹਾਂ। ਮੇਰੇ ਬੈਂਕ ਅਕਾਊਂਟ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਹੈ, ਲੇਕਿਨ ਇਹ ਹੁਣ ਮੇਰੇ ਕਿਸੇ ਕੰਮ ਦਾ ਨਹੀਂ ਹੈ। ਮੇਰਾ ਘਰ ਬਿਲਕੁਲ ਇੱਕ ਮਹਿਲ ਦੀ ਤਰ੍ਹਾਂ ਹੈ, ਲੇਕਿਨ ਮੈਂ ਹਸਪਤਾਲ ਦੇ ਇੱਕ ਛੋਟੇ ਜਿਹੇ ਬਿਸਤਰ ਦੇ ਉੱਤੇ ਇਸ ਟਾਈਮ ਲੇਟੀ ਹੋਈ ਹਾਂ। ਦੁਨੀਆ ਦੇ 5-star ਹੋਟਲਾਂ ਦੇ ਵਿੱਚ ਵੀ ਮੈਂ ਘੁੰਮਦੀ ਰਹੀ ਹਾਂ, ਲੇਕਿਨ ਹੁਣ ਮੈਨੂੰ ਹਸਪਤਾਲ ਦੀ ਇੱਕ ਲੈਬੋਰੇਟਰੀ ਤੋਂ ਦੂਸਰੀ ਲੈਬੋਰੇਟਰੀ ਦੇ ਵਿੱਚ ਭੇਜਿਆ ਜਾ ਰਿਹਾ ਹੈ। ਇੱਕ ਟਾਈਮ ਸੀ ਜਦੋਂ ਹਰ ਦਿਨ 7 ਹੇਅਰ ਸਟਾਈਲਿਸਟ ਮੇਰੇ ਵਾਲਾਂ ਨੂੰ ਸਵਾਰਦੇ ਸਨ, ਲੇਕਿਨ ਅੱਜ ਮੇਰੇ ਸਿਰ 'ਤੇ ਵਾਲ ਹੀ ਨਹੀਂ ਹਨ। ਮੈਂ ਦੁਨੀਆ ਭਰ ਦੇ ਵੱਖੋ ਵੱਖ 5-star ਹੋਟਲਾਂ ਦੇ ਵਿੱਚ ਖਾਣਾ ਖਾਂਦੀ ਸੀ, ਪਰ ਅੱਜ ਦਿਨ ਦੇ ਵਿੱਚ 2 ਗੋਲੀਆਂ ਅਤੇ ਰਾਤ ਨੂੰ 1 ਬੂੰਦ ਨਮਕ ਹੀ ਮੇਰਾ ਖਾਣਾ ਬਣਿਆ ਹੋਇਆ ਹੈ। ਮੈਂ ਕਈ ਤਰ੍ਹਾਂ ਦੇ ਜਹਾਜ਼ਾਂ ਦੇ ਵਿੱਚ ਬੈਠ ਕੇ ਦੁਨੀਆ ਭਰ ਦੀ ਯਾਤਰਾ ਕਰਦੀ ਸੀ, ਲੇਕਿਨ ਅੱਜ ਹਸਪਤਾਲ ਦੇ ਬਰਾਮਦੇ ਦੇ ਵਿੱਚ ਜਾਣ ਵਾਸਤੇ ਵੀ ਮੈਨੂੰ 2 ਲੋਕਾਂ ਦੀ ਮਦਦ ਲੈਣੀ ਪੈਂਦੀ ਹੈ। ਕਿਸੇ ਵੀ ਸੁਵਿਧਾ ਨੇ ਮੇਰੀ ਮਦਦ ਨਹੀਂ ਕੀਤੀ, ਕਿਸੇ ਤਰ੍ਹਾਂ ਦਾ ਆਰਾਮ ਨਹੀਂ ਦਿੱਤਾ, ਲੇਕਿਨ ਕੁਛ ਆਪਣਿਆਂ ਦੇ ਚਿਹਰੇ ਅਤੇ ਉਹਨਾਂ ਦੀਆਂ ਦੁਆਵਾਂ ਕਰਕੇ ਹੀ ਮੈਂ ਸ਼ਾਇਦ ਜ਼ਿੰਦਾ ਹਾਂ, ਔਰ ਇਹੀ ਜ਼ਿੰਦਗੀ ਹੈ। ਤੁਹਾਡੇ ਕੋਲ ਕਿੰਨੀ ਵੀ ਦੌਲਤ ਕਿਉਂ ਨਾ ਹੋਵੇ, ਤੁਸੀਂ ਖਾਲੀ ਹੱਥ ਹੀ ਇੱਥੋਂ ਜਾਓਗੇ, ਇਸ ਲਈ ਦਿਆਲੂ ਬਣੋ। ਜੇਕਰ ਕਿਸੇ ਦੀ ਮਦਦ ਕਰ ਸਕਦੇ ਹੋ ਤਾਂ ਜ਼ਰੂਰ ਕਰੋ। ਪੈਸੇ ਅਤੇ ਪਾਵਰ ਵਾਲੇ ਲੋਕਾਂ ਨੂੰ ਅਹਿਮੀਅਤ ਦੇਣਾ ਬੰਦ ਕਰੋ। ਆਪਣੇ ਲੋਕਾਂ ਦੇ ਨਾਲ ਪਿਆਰ ਕਰੋ, ਬੇਸ਼ੱਕ ਉਹ ਤੁਹਾਡੇ ਲਈ ਬੁਰਾ ਸੋਚਦੇ ਹੋਣ ਜਾਂ ਬੁਰਾ ਕਰਦੇ ਹੋਣ, ਪਰ ਤੁਸੀਂ ਉਹਨਾਂ ਦੀ ਤਾਰੀਫ ਕਰਨੀ ਹੈ, ਤੁਸੀਂ ਚੰਗਾ ਕਰਨਾ ਹੈ। ਕਿਸੇ ਨੂੰ ਦੁੱਖ ਨਾ ਦਿਓ, ਚੰਗੇ ਬਣੋ, ਚੰਗਾ ਕਰੋ, ਕਿਉਂਕਿ ਇਹੀ ਤੁਹਾਡੇ ਨਾਲ ਜਾਏਗਾ। ਇਹ ਸੀ ਕਿਜ਼ਾਇਰ ਦਾ ਰੋਡਰੀਗੇਜ਼ ਦੇ ਆਖਰੀ ਸ਼ਬਦ, ਆਖਰੀ ਸਿੱਖ ਆਪਣੇ ਉਹਨਾਂ ਫੈਨ ਫੋਲੋਅਰਸ ਦੇ ਵਾਸਤੇ ਜਾਂ ਦੁਨੀਆ ਵਾਸਤੇ। ਔਰ ਬਿਲਕੁਲ ਹਰ ਇੱਕ ਲਾਈਨ ਇਸ ਚੀਜ਼ ਦੀ ਸਹੀ ਹੈ ਕਿ ਬੇਸ਼ੱਕ ਤੁਹਾਡੇ ਕੋਲ ਦੁਨੀਆ ਦੀ ਸਾਰੀ ਦੌਲਤ ਹੀ ਕਿਉਂ ਨਾ ਹੋਵੇ, ਲੇਕਿਨ ਜਦੋਂ ਜ਼ਿੰਦਗੀ ਖਰੀਦਣ ਦੀ ਗੱਲ ਆਉਂਦੀ ਹੈ ਜਾਂ ਸਾਹ ਖਰੀਦਣ ਦੀ ਗੱਲ ਆਉਂਦੀ ਹੈ ਤਾਂ ਉਹ ਸਾਰੀ ਦੌਲਤ ਬੇਕਾਰ ਹੋ ਜਾਂਦੀ ਹੈ। ਅਸੀਂ ਇਹ ਸਾਹ ਜਿਹੜੇ ਹਰ ਰੋਜ਼ ਕਈ ਵਾਰੀ ਤਾਂ ਵੇਸਟ ਹੀ ਕਰ ਰਹੇ ਹੁੰਦੇ ਹਾਂ, ਅਸੀਂ ਜੀ ਨਹੀਂ ਰਹੇ ਹੁੰਦੇ, ਤੋ ਉਹ ਸਾਨੂੰ ਕਿਸੇ ਵੀ ਕੀਮਤ 'ਤੇ ਵਾਪਸ ਨਹੀਂ ਮਿਲਣ ਵਾਲੇ। ਇਸ ਕਰਕੇ ਇਹਨਾਂ ਕੀਮਤੀ ਪਲਾਂ ਨੂੰ ਅਸੀਂ ਜ਼ਰੂਰ ਜੀਆ ਕਰੀਏ, ਇਹੀ ਜ਼ਿੰਦਗੀ ਹੈ। ਅਤੇ ਆਓ ਜੀ ਇਸ ਪ੍ਰੋਗਰਾਮ ਦਾ ਆਖਰੀ ਗੀਤ ਮੁਕੇਸ਼ ਅਤੇ ਸਾਥੀਆਂ ਦੀ ਆਵਾਜ਼ ਦੇ ਵਿੱਚ ਸੁਣੋ।

0: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 8:45 ਹੋਣ ਜਾ ਰਹੇ ਨੇ। ਹੁਣ ਤੋਂ ਕੁਛ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9 ਅਤੇ 9:15 ਪ੍ਰੋਗਰਾਮ ਸਪੋਟਲਾਈਟ ਸਾਡੇ ਦਿੱਲੀ ਕੇਂਦਰ ਤੋਂ।
1: नमस्कार, आकाशवाणी से समाचार संध्या के साथ मैं लवली निगम।

0: ਕਰਦਾ ਸੀ, ਬੋਲਾਂ ਲੈ ਲੈਂਦਾ ਸੀ ਉਹਨਾਂ ਤੋਂ, ਬਾਈ ਮੈਨੂੰ 40 ਬੋਲਾਂ ਦੇ ਦਿਓ ਤੁਸੀਂ। ਇੱਕ ਮੈਨੂੰ ਸਕੁਏਅਰ ਟਰਫ ਦੇ ਦਿੰਦੇ ਸੀ ਵਿੱਚ ਦਾ, ਮੈਂ ਉੱਥੇ ਜਾ ਕੇ ਡੇਢ ਘੰਟਾ ਬੋਲ ਪਾਉਂਦਾ ਸੀ, ਫਿਰ ਬੋਲ ਕਲੈਕਟ ਕਰਦਾ ਸੀ, ਦੂਜੇ ਐਂਡ ਤੋਂ ਬੋਲ ਪਾਉਂਦਾ ਸੀ, ਇੱਦਾਂ ਕਰਕੇ ਟੋਟਲ 10-15 ਓਵਰ ਸਿੱਟਦਾ ਸੀ। ਫਿਰ ਉੱਥੇ ਮੇਰੀ ਗੁਗਲੀ ਜਿਹੜੀ ਸਪੀਡ ਚੰਗੀ ਹੋਈ, ਫਿਰ ਮੈਨੂੰ ਕੌਨਫੀਡੈਂਸ ਆਇਆ, ਉਸ ਤੋਂ ਬਾਅਦ ਫਿਰ ਮੈਂ ਹੌਲੇ ਹੌਲੇ ਕਰਕੇ ਇਹਨੂੰ ਮੈਚ 'ਚ ਵੀ ਪਾਉਣਾ ਸ਼ੁਰੂ ਕਰਤਾ।
1: ਕ੍ਰਿਕਟ ਸ਼ੁਰੂ ਕਰਨ ਤੋਂ ਪਹਿਲਾਂ ਵੀ ਜਿਨ੍ਹਾਂ ਦੇ ਜੀਵਨ ਵਿੱਚ ਕਈ ਅੜਚਨਾਂ ਸਨ। ਰਘੂ ਦੇ ਪਿਤਾ ਓਮ ਗੌਰੀ ਦੱਤ ਸ਼ਰਮਾ,
2: ਮੈਂ ਉਹਨੂੰ ਕਿਹਾ ਉਹ ਚੰਗਾ ਭਲਾ ਤੂੰ ਟੈਸਟ ਕਲੀਅਰ ਕੀਤਾ, ਹੁਣ ਤੂੰ ਪੜ੍ਹਾਈ ਵੱਲ ਚੱਲਿਆ ਅੱਗੇ, ਤੂੰ ਇੰਜੀਨੀਅਰ ਬਣਾ, ਤੂੰ ਕ੍ਰਿਕਟ ਦੀ ਗੱਲ ਛੱਡਦਾ ਪਿਆ। ਕਹਿੰਦਾ ਨਹੀਂ ਤੁਸੀਂ ਮੈਨੂੰ ਸਪੋਰਟ ਕਰੋ। ਮੈਨੂੰ ਦੇਖ ਕੇ ਥੋੜ੍ਹਾ ਜਿਹਾ ਹਾਸਾ ਵੀ ਆਇਆ, ਮੈਂ ਕਿਹਾ ਤੂੰ ਪਹਿਲਾਂ ਆਪਣਾ ਸਰੀਰ ਦੇਖ, ਸਰੀਰ ਤੇਰਾ ਭਾਰਾ ਹੈ ਅਤੇ ਕ੍ਰਿਕਟ ਖੇਡਣ ਵਾਸਤੇ ਅਤੇ ਸਲਿਮ ਟ੍ਰਿਮ ਬੰਦੇ ਇਸ ਤਰ੍ਹਾਂ ਦੇ ਚਾਹੀਦੇ ਹੁੰਦੇ, ਅਤੇ ਤੂੰ ਇੰਨੀ ਮਿਹਨਤ ਕਰ ਲਏਗਾ।
1: ਰਘੂ ਸ਼ਿਵਮ ਸ਼ਰਮਾ, ਜਿਨ੍ਹਾਂ ਨੇ ਸਾਲ 2017 ਵਿੱਚ ਪੰਜਾਬ ਦੀ ਟੀਮ ਵੱਲੋਂ ਫਸਟ ਕਲਾਸ ਕ੍ਰਿਕਟ ਵਿੱਚ ਡੈਬਿਊ ਕੀਤਾ ਸੀ, ਉਸ ਤੋਂ ਬਾਅਦ ਪੋਂਡੂਚੇਰੀ ਅਤੇ ਉੱਤਰਾਖੰਡ ਵੱਲੋਂ ਵੀ ਘਰੇਲੂ ਕ੍ਰਿਕਟ ਖੇਡਦਿਆਂ ਸੰਘਰਸ਼ ਕਰਦੇ ਰਹੇ। IPL ਕ੍ਰਿਕਟ ਵਿੱਚ ਫਿਰ ਵੀ ਜਗ੍ਹਾ ਨਾ ਮਿਲਣ ਦੇ ਬਾਵਜੂਦ ਸੰਘਰਸ਼ ਕਰਨਾ ਨਹੀਂ ਛੱਡਿਆ। ਸ਼੍ਰੀਲੰਕਾ ਅਤੇ ਇੰਗਲੈਂਡ ਜਾ ਕੇ ਉੱਥੋਂ ਦੀ ਘਰੇਲੂ ਕ੍ਰਿਕਟ ਖੇਡੀ, ਲੈਗ ਸਪਿਨ ਦੀਆਂ ਬਾਰੀਕੀਆਂ ਸਿੱਖੀਆਂ, ਅਤੇ ਫਿਰ ਸਾਲ 2026 ਵਿੱਚ ਮੁੰਬਈ ਇੰਡੀਅਨਸ ਵੱਲੋਂ ਡੈਬਿਊ ਕਰਦਿਆਂ ਉਹਨਾਂ ਆਪਣੀ ਪਹਿਲੀ ਵਿਕਟ ਵੀ ਪ੍ਰਾਪਤ ਕੀਤੀ। ਅੱਜ ਦੇ ਖੇਡ ਸੰਸਾਰ ਪ੍ਰੋਗਰਾਮ 'ਚ ਆਓ ਇਹਨਾਂ ਦੇ ਜੀਵਨ, ਇਹਨਾਂ ਦੇ ਸੰਘਰਸ਼, ਇਹਨਾਂ ਦੀ ਕ੍ਰਿਕਟ ਦੀ ਕਹਾਣੀ ਬਾਰੇ ਜਾਣੀਏ। ਰਘੂ ਸ਼ਿਵਮ ਸ਼ਰਮਾ ਜੀ, ਸਾਡੇ ਇਸ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
0: ਸਭ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣੇ ਜਿਹੜੇ ਗੁਰੂ ਜੀ ਹੈਗੇ ਆ ਸ਼੍ਰੀ ਸ਼ਾਮਦਾਸ ਬਾਬਾ, ਉਹਨਾਂ ਨੂੰ ਥੈਂਕਸ ਕਰਨਾ ਚਾਹੂੰਗਾ। ਉਹਨਾਂ ਬਗੈਰ ਮੈਨੂੰ ਲੱਗਦਾ ਕਿ ਮੇਰੇ 'ਚ ਇੰਨੀ ਐਨਰਜੀ ਨਹੀਂ ਹੈਗੀ ਕਿ ਮੈਂ ਕੁਛ ਕਰ ਵੀ ਸਕਾਂ
1: ਜੀ।
0: ਅਤੇ ਉਹ ਤੋਂ ਬਾਅਦ ਆਪਣੇ ਮਦਰ ਫਾਦਰ ਨੂੰ ਥੈਂਕਸ ਕਰਾਂਗਾ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਹੈ
1: ਜੀ। ਔਰ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਕਿ ਕ੍ਰਿਕਟ ਦਾ ਕਰੀਅਰ ਕਿੱਦਾਂ ਸ਼ੁਰੂ ਹੋਇਆ ਸੀ, ਕਿਉਂਕਿ ਮੈਂ ਤੁਹਾਡਾ ਕਰੀਅਰ ਦੇਖ ਰਿਹਾ ਸੀ ਅਤੇ ਤੁਸੀਂ ਇੰਜੀਨੀਅਰਿੰਗ ਵਾਲੇ ਪਾਸੇ ਪੜ੍ਹਾਈ ਕੀਤੀ ਹੋਈ ਹੈ, ਸੋ ਇਹ ਇੰਜੀਨੀਅਰਿੰਗ ਦਾ ਅਤੇ ਬੈਟ ਬੱਲੇ ਦਾ ਮੇਲ ਮਿਲਾਪ ਕਿੱਦਾਂ ਹੋਇਆ?
0: ਬੜਾ ਹੀ ਅਨਕਨਵੈਨਸ਼ਨਲ ਰੂਟ ਰਿਹਾ ਕਰੀਅਰ ਦਾ। ਮੈਂ ਕਦੀ ਬਿਲੀਵ ਨਹੀਂ ਕੀਤਾ ਸੀ ਕਿ ਮੈਂ ਖੇਡ ਵੀ ਪਾਊਂਗਾ, ਕਿਉਂਕਿ ਸਾਡੀ ਜਿਹੜੀ ਬੈਕਗਰਾਊਂਡ ਹੈਗਾ ਹੈ ਮੋਸਟਲੀ ਇੰਜੀਨੀਅਰਸ ਡਾਕਟਰਸ। ਮੇਰਾ ਜਿਹੜਾ ਭਰਾ ਹੈ ਸਤਿਅਮ ਦੱਤ, ਹੀ ਇਜ਼ ਆਲਸੋ ਅ ਡਾਕਟਰ, MDS ਡਾਕਟਰ ਹੈਗਾ ਕੈਨੇਡਾ 'ਚ, ਅਤੇ ਉਹਨੇ ਵੀ ਬਹੁਤ ਪੜ੍ਹਾਈ ਕੀਤੀ ਹੈ। ਅਤੇ ਸਾਡਾ ਆਲਵੇਜ਼ ਜਿਹੜਾ ਕਜ਼ਨ ਬ੍ਰਦਰ ਸਿਸਟਰਸ ਵੀ ਨੇ, ਉਹ ਵੀ ਕਾਫੀ ਪੜ੍ਹੇ ਲਿਖੇ ਨੇ, ਉਹ ਵੀ ਇੰਜੀਨੀਅਰਿੰਗ ਲਾਈਨ 'ਚ ਹੈਗੇ, ਕੋਈ ਕੰਪਿਊਟਰ ਇੰਜੀਨੀਅਰ ਹੈ, ਕੋਈ ਕੁਛ ਹੈ
1: ਜੀ।
0: ਅਤੇ ਉਹ ਇੱਕ ਮੇਰੇ ਹਿਸਾਬ ਨਾਲ ਇੱਕ ਐਰਾ ਚੱਲਦਾ ਆ ਰਿਹਾ ਸਾਡੀ ਫੈਮਿਲੀ 'ਚ, ਅਤੇ ਉਹੀ ਚੀਜ਼ ਨੂੰ ਲੈਗੇਸੀ ਨੂੰ ਇਹ, ਮਤਲਬ ਮੇਰੇ ਫਾਦਰ ਮਦਰ ਵੀ ਕਹਿ ਰਹੇ ਨਹੀਂ ਬੇਟਾ ਖੇਡਣ 'ਚ ਕੀ ਹੈਗਾ, ਖੇਡਣ 'ਚ ਕੁਛ ਨਹੀਂ ਹੈਗਾ, ਜੇ ਤੂੰ ਕੁਛ ਨਹੀਂ ਖੇਡ ਪਾਇਆ ਤਾਂ ਕੁਛ ਵੀ ਨਹੀਂ ਹੋਏਗਾ, ਜੇ ਤੂੰ ਪੜ੍ਹੇਗਾ ਐਟਲੀਸਟ ਤੇਰੀ ਜੋਬ ਲੱਗ ਜਾਏਗੀ, ਯੂ ਵਿਲ ਹੈਵ ਐਨ ਇਨਕਮ ਸੋਰਸ, ਤੇਰੇ ਕੋਲ ਆ ਜਾਏਗਾ ਕੁਛ ਕਮਾਉਣ ਲੱਗ ਜਾਏਗਾ। ਪਰ ਮੇਰੇ ਅੰਦਰ ਪਤਾ ਨਹੀਂ ਇੱਕ ਜ਼ਿੱਦ ਸੀਗੀ ਕਿ ਨਹੀਂ ਵੀ ਮੈਨੂੰ ਤਾਂ ਖੇਡਣਾ ਹੀ ਹੈ, ਪਰ ਮੈਂ ਸਰੀਰ ਵੱਲੋਂ ਬਹੁਤ ਭਾਰਾ ਸੀ, 102 ਕਿਲੋ ਮੇਰਾ ਭਾਰ ਸੀ। ਹਲੇ ਵੀ ਮੇਰੀ ਫੋਟੋ ਫੇਸਬੁੱਕ 'ਤੇ ਹੈਗੀ ਹੈ, ਕੋਈ ਆਦਮੀ ਪਹਿਚਾਣ ਨਹੀਂ ਸਕਦਾ ਕਿ ਮੈਂ ਉਹੀ ਰਘੂ ਸ਼ਰਮਾ ਹੈਗਾ ਜਿਹੜਾ ਇੰਨਾ ਮੋਟਾ ਖੜਾ ਹੈ। ਮੇਰੇ ਮਦਰ ਫਾਦਰ, ਮੇਰਾ ਭਰਾ ਸਾਰੇ ਖੜੇ ਨੇ ਉਹ 'ਚ। ਮੈਂ ਫਿਰ ਜਿੱਦਾਂ 2011 'ਚ ਵਰਲਡ ਕੱਪ ਜਿੱਤੀ ਸੀ ਇੰਡੀਆ, ਮੈਨੂੰ ਹਲੇ ਵੀ ਯਾਦ ਹੈ ਉਹ ਧੋਨੀ ਨੇ ਛੱਕਾ ਮਾਰਿਆ ਸੀ ਹੈਲੀਕਾਪਟਰ ਸ਼ਾਟ, ਅਤੇ ਮੇਰੇ ਦਿਮਾਗ 'ਚ ਪਤਾ ਨਹੀਂ ਇੱਦਾਂ ਦੀ ਕੀ ਚੀਜ਼ ਆਈ ਕਿ ਮੈਂ ਕਿਹਾ ਬਾਈ ਮੈਨੂੰ ਵੀ ਖੇਡਣੀ ਕ੍ਰਿਕਟ। ਮੈਂ ਆਪਣੇ ਪਿਤਾ ਜੀ ਨੂੰ ਕਿਹਾ, ਅਤੇ ਪਿਤਾ ਜੀ ਨੇ ਕਿਹਾ ਬਈ ਤੂੰ ਇੰਨਾ ਮੋਟਾ ਹੈਗਾ, 1-2 ਰਾਊਂਡ ਮਾਰਿਆ ਗਰਾਊਂਡ 'ਤੇ ਤੂੰ ਥੱਕ ਜਾਣਾ। ਅਤੇ ਜੂਨ ਦਾ ਮਹੀਨਾ ਸੀ ਅਤੇ ਬਹੁਤ ਗਰਮੀ ਹੁੰਦੀ ਸੀ
1: ਜੀ,
0: ਮੈਂ ਕਿਹਾ ਨਹੀਂ ਮੈਨੂੰ ਤੁਸੀਂ ਕਰਨ ਦਿਓ। ਫਿਰ ਮੇਰੇ ਫਾਦਰ ਨੇ ਕਿਹਾ ਚੱਲ ਠੀਕ ਹੈ, ਇਹਨੂੰ ਸ਼ੌਕੀਆ ਤੌਰ ਲਈ ਕਰ ਦਿੰਦੇ ਹਾਂ। ਅਤੇ ਫਿਰ ਮਦਨ ਸਰ ਜਿਹੜੇ ਹੈਗੇ ਆ,
1: ਅੱਛਾ,
0: ਉਹਨਾਂ ਦੀ ਫੂਡ ਕਾਰਪੋਰੇਸ਼ਨ ਆਫ ਇੰਡੀਆ 'ਚ ਜੋਬ ਹੈਗੀ ਹੈ,
1: ਅੱਛਾ,
0: ਮੇਰੇ ਫਾਦਰ ਉਹਨਾਂ ਕੋਲ ਲੈ ਕੇ ਗਏ। ਰੂਪ ਬਸੰਤ ਜੀ ਇੱਕ ਇਹਨਾਂ ਦੇ ਮੇਰੇ ਫਾਦਰ ਸਾਹਿਬ ਦੇ ਬੜੇ ਚੰਗੇ ਦੋਸਤ ਹੈਗੇ, ਉਹ ਫਿਰ ਘਰ ਆਏ ਸੀ। ਉਹਨਾਂ ਨੇ ਕਿਹਾ ਕਿ ਬਈ ਇਹਨੂੰ ਪਾਉਣਾ ਜੀ ਕ੍ਰਿਕਟ 'ਚ, ਇਹਦਾ ਥੋੜ੍ਹਾ ਚਾਹ ਲਾ ਦਿਓ।
1: ਅੱਛਾ,
0: ਅਤੇ ਮੈਂ ਕਿਹਾ ਜੀ, ਕਹਿੰਦੇ ਠੀਕ ਹੈ ਜੀ ਕੋਈ ਨਾ, ਮੈਂ ਗੱਲ ਕਰ ਲੈਣਾ ਮਦਨ ਨਾਲ ਕਿ ਉੱਥੇ ਕੋਚ ਹੈਗਾ।
1: ਅੱਛਾ,
0: ਅਤੇ ਮੈਂ ਚਲਾ ਗਿਆ ਦੁਪਹਿਰੇ, ਅਤੇ ਸਰ ਤੁਸੀਂ ਬਿਲੀਵ ਨਹੀਂ ਕਰੋਗੇ, ਉਸ 42-43 ਡਿਗਰੀ ਸੀਗਾ, ਲੂ 'ਚ ਵਗਦੀ ਪਈ ਸੀ।
1: ਅੱਛਾ,
0: ਅਤੇ ਮੇਰੇ ਮੂੰਹ 'ਤੇ ਪੈ ਰਹੀ, ਥੱਪੜ ਪੈ ਰਹੇ, ਇੱਦਾਂ ਲੱਗ ਰਿਹਾ ਮੈਨੂੰ। ਅਤੇ ਮੈਂ ਕਿਹਾ ਬਈ ਮੈਂ ਖੇਡਾਂਗਾ ਕਿੱਦਾਂ, ਮੈਨੂੰ ਤਾਂ ਗਰਮੀ ਬੜੀ ਲੱਗ ਰਹੀ ਹੈ। ਅਤੇ ਮਦਨ ਸਰ ਆਏ, ਕਹਿੰਦੇ ਹਾਂ ਵੀ ਰਘੂ, ਮੈਂ ਮੇਰੇ ਫਾਦਰ ਸਾਹਿਬ ਨੇ ਇੰਟਰੋਡਿਊਸ ਕੀਤਾ, ਅਤੇ ਮਦਨ ਸਰ ਕਹਿੰਦੇ ਕਿ ਤੂੰ ਖੇਡਣਾ ਚਾਹੁੰਦਾ? ਮੈਂ ਕਿਹਾ ਹਾਂਜੀ। ਅਤੇ ਕੀ ਕਰਦਾ ਤੂੰ? ਮੈਂ ਕਿਹਾ ਜੀ ਮੈਂ ਫਾਸਟ ਬੋਲਰ ਹਾਂ। ਕਹਿੰਦੇ ਬੇਟਾ ਤੂੰ ਤਾਂ ਮੋਟਾ ਹੀ ਬਣਾ, ਫਾਸਟ ਬੋਲਿੰਗ ਕਿੱਦਾਂ ਕਰੇਗਾ? ਮੈਂ ਕਿਹਾ ਨਹੀਂ ਮੈਂ ਕਰਾਂਗਾ, ਤੁਸੀਂ ਮੈਨੂੰ ਦੱਸੋ ਜਿੱਦਾਂ ਤੁਸੀਂ ਮੈਨੂੰ ਗਾਈਡ ਕਰੋਗੇ ਮੈਂ ਉੱਦਾਂ। ਚੱਲ ਬੇਟਾ ਤੂੰ ਇੱਕ ਕੰਮ ਕਰ, ਤੂੰ ਪਹਿਲੇ 1-2 ਰਾਊਂਡ ਲਾ ਗਿਆ।
1: ਅੱਛਾ,
0: ਤਾਂ ਮੈਂ ਕਿਹਾ 2 ਰਾਊਂਡ ਤਾਂ ਇੱਦਾਂ ਹੀ ਹੋ ਜਾਊਗਾ, ਕੀ ਹੈ? ਮੈਂ ਪਹਿਲਾ ਹੀ ਰਾਊਂਡ ਲਾਇਆ ਅਤੇ ਮੇਰੀ ਪਹਿਲੇ ਰਾਊਂਡ 'ਚ ਹਾਲਤ ਖਰਾਬ ਹੋ ਗਈ।
1: ਅੱਛਾ,
0: ਮੈਂ ਮੇਰਾ ਮੂੰਹ ਬਿਲਕੁਲ ਟਮਾਟਰ ਵਗੈਰਾ ਲਾਲ ਹੋ ਗਿਆ, ਅਤੇ ਮੈਂ ਸੋਚ ਰਿਹਾ ਬਈ ਮੈਨੂੰ ਬੜਾ ਔਖਾ ਹੈ ਖੇਡਣਾ ਦਾ।
1: ਅੱਛਾ,
0: ਅਤੇ ਉਸ ਤੋਂ ਬਾਅਦ ਸਰ ਕਹਿੰਦੇ ਬੇਟਾ ਇੰਨਾ ਆਸਾਨ ਨਹੀਂ ਹੈਗਾ, ਇੱਥੇ 10 ਰਾਊਂਡ ਲਾਣੇ ਪੈਂਦੇ ਹੈ।
1: ਅੱਛਾ,
0: ਅਤੇ ਮੈਂ ਕਿਹਾ ਨਹੀਂ ਸਰ ਮੈਂ ਲਾਵਾਂਗਾ, ਕੋਈ ਦਿੱਕਤ ਨਹੀਂ। ਫਿਰ ਮੇਰੇ ਫਾਦਰ ਨੇ, ਮਦਰ ਨੇ ਮੈਨੂੰ ਕਿਹਾ ਕਿ ਹਾਂ ਵੀ ਚਲੋ ਤੁਸੀਂ, ਤੂੰ ਪੜ੍ਹਾਈ ਦੇ ਨਾਲ ਨਾਲ ਖੇਡ, ਕਾਲਜ ਦੀ ਵੀ ਟੀਮ ਹੈਗੀ ਹੈ। ਮੈਂ DAV ਇੰਸਟੀਟਿਊਟ ਆਫ ਇੰਜੀਨੀਅਰਿੰਗ ਟੈਕਨੋਲੋਜੀ DAVED 'ਚ ਪੜ੍ਹਿਆ।
1: ਅੱਛਾ,
0: ਅਤੇ ਫਾਦਰ

0: ਐਡਮਿਸ਼ਨ ਲੈ ਲੈ,
1: ਅੱਛਾ
0: ਇੱਥੇ ਪੜ੍ਹ ਲਿਖ ਅਤੇ ਨਾਲ ਇੱਥੇ ਖੇਡ,
1: ਮੈਨੂੰ
0: ਕੋਈ ਦਿੱਕਤ ਨਹੀਂ ਹੈ। ਮੈਂ ਕਿਹਾ ਜੀ ਠੀਕ ਹੈ। ਬਸ ਉਹੀ ਫਿਰ ਮੈਂ ਆਹੀ ਸੋਚਿਆ ਹੋਇਆ ਸੀ, ਮਤਲਬ ਉਹ ਬਣ ਗਿਆ ਮੇਰਾ ਕਿ ਮੈਂ ਚਾਹੇ ਕਲਾਸ ਪੂਰੀ ਲਾਉਣਾ ਸੀ ਆਪਣੀ,
1: ਅੱਛਾ
0: ਪੀਰੀਅਡ ਪੂਰੇ ਕਰਕੇ 3:30 ਵਜੇ ਮੈਂ ਗਰਾਊਂਡ ਆ ਜਾਣਾ ਸੀ, ਕੋਈ ਨਹੀਂ ਹੁੰਦਾ ਸੀ,
1: ਅੱਛਾ
0: ਗਰਮੀ ਪੂਰੀ,
1: ਅੱਛਾ
0: ਪੂਰੀ ਧੁੱਪ ਅਤੇ ਪੂਰੀ ਲੂ,
1: ਅੱਛਾ
0: ਕੋਈ ਵੀ ਨਹੀਂ ਸੀਗਾ। ਮੈਂ 2-3 ਬੋਟਲ ਆਪਣੀ ਭਰ ਕੇ ਲੈ ਕੇ ਆਉਂਦਾ ਸੀ, ਰੀਫਿਲ ਕਰ ਦੇਣਾ ਸੀ ਦੁਬਾਰਾ ਉੱਧਰ ਆਪਣਾ ਕਾਲਜ ਤੋਂ ਵਾਪਸ ਆਉਂਦਾ ਸੀ, ਛਾਂ 'ਚ ਬੈਗ ਰੱਖਦਾ ਸੀ ਕਿਉਂਕਿ ਬਲਟਨ ਬਾਗ ਉਸ ਪੂਰਾ ਟੁੱਟ ਗਿਆ ਸੀ,
1: ਅੱਛਾ
0: ਅਤੇ ਉੱਥੇ ਛਾਂ 'ਲੇ ਵੀ ਕੋਈ ਜਗ੍ਹਾ ਨਹੀਂ ਸੀ,
1: ਗਰਾਊਂਡ ਹੀ ਹੈ,
0: ਹਾਂ ਗਰਾਊਂਡ। ਇੱਕ ਨਾ ਟੁੱਟਾ ਜਿਹਾ ਉਹ ਸੀਗਾ ਸਾਡਾ ਮਤਲਬ ਸਾਈਡ ਸਕਰੀਨ ਦਾ ਪੋਰਸ਼ਨ ਸੀਗਾ, ਉੱਥੇ ਛਾਂ ਸੀਗੀ ਥੋੜ੍ਹੀ ਜਿਹੀ, ਮੈਂ ਬੈਗ ਨੂੰ ਉੱਥੇ ਰੱਖਦੇ ਸੀ ਤਾਂ ਕਿ ਪਾਣੀ ਗਰਮ ਨਾ ਹੋ ਜਾਏ, ਮੈਂ ਭੱਜਣਾ ਸ਼ੁਰੂ ਕਰ ਦੇਣਾ ਸੀ
1: ਜੀ।
0: 10 ਰਾਊਂਡ ਮੈਂ ਲਾਣੇ ਅਤੇ 10 ਰਾਊਂਡ ਲਾ ਕੇ ਮੇਰੀ ਹਾਲਤ ਹੋ ਜਾਂਦੀ ਖਰਾਬ,
1: ਅੱਛਾ।
0: ਪਰ ਮੇਰੀ ਇਹ ਰੂਟੀਨ ਮੈਂ ਤੁਹਾਨੂੰ ਦੱਸਦਾ ਕਿ 30-35 ਕਿਲੋ ਜਿਹੜਾ ਮੈਂ 4 ਮਹੀਨੇ 'ਚ ਘੱਟ ਕੀਤਾ ਕ੍ਰਿਕਟ ਲਈ ਸਿਰਫ, ਇਹਦੇ ਵਿੱਚ ਜਿਹੜਾ ਮੈਂ ਇਹ ਭੱਜਦਾ ਸੀ
1: ਜੀ
0: ਗਰਮੀ 'ਚ, ਪਸੀਨਾ ਆਉਂਦਾ ਸੀ, ਫਿਰ ਮੈਂ ਨਿੰਬੂ ਪਾਣੀ ਪੀਂਦਾ ਸੀ, ਨਮਕ ਪਾ ਕੇ, ਮੈਨੂੰ ਯਾਦ ਹੈ ਮੰਮੀ ਦਿੰਦੇ ਸੀ ਮੈਨੂੰ ਆ ਕੇ, ਅਤੇ ਖਾਣ ਪੀਣ 'ਚ ਬਿਲਕੁਲ ਰਿਸਟ੍ਰਿਕਸ਼ਨ ਥੋੜ੍ਹੀ ਕਰ ਦਿੰਦਾ ਸੀ ਵੀ ਆਹ ਨਹੀਂ ਖਾਣਾ, ਤਲਿਆ ਨਹੀਂ ਖਾਣਾ, ਆਹ ਨਹੀਂ ਖਾਣਾ। ਪਰ ਮੇਰੀ ਇਹ ਰੂਟੀਨ ਤੁਸੀਂ ਆਹ ਲਾ ਕੇ ਚਲੋ 6 ਮਹੀਨੇ ਲਗਾਤਾਰ ਇੱਦਾਂ ਹੀ ਰੂਟੀਨ ਫੋਲੋ ਕੀਤੀ ਮੈਂ।
1: ਤੁਹਾਡੇ ਡੈਡੀ ਨੂੰ ਤਾਂ ਪਤਾ ਲੱਗ ਗਿਆ ਹੋਵੇਗਾ ਕਿ ਇਹ ਹੁਣ ਮੁੰਡਾ ਜਿਹੜਾ 4 ਦਿਨ ਦੇ ਚਾਹ ਵਾਲਾ ਤਾਂ ਹੈ ਨਹੀਂ, ਇਹਨੇ ਖੇਡਣੀ ਹੈ, ਅਤੇ ਘਰ ਵਿੱਚ ਮਾਹੌਲ, ਹੋਮਵਰਕ ਕਰੋ, ਪਰਸੈਂਟੇਜ ਲਿਆਓ, ਅਤੇ ਤੁਸੀਂ ਗੇਮ ਵਾਲੇ ਪਾਸੇ ਲੱਗ ਗਏ। ਉਸ ਤੋਂ ਬਾਅਦ ਤੁਹਾਡੇ ਡੈਡੀ ਦਾ ਬਿਹੇਵੀਅਰ ਕਿੱਦਾਂ ਦਾ ਸੀ, ਔਰ ਫਿਰ ਉਹਨਾਂ ਨੇ ਸਪੋਰਟ ਪੂਰਾ ਕੀਤਾ ਵੀ ਬੱਚਾ ਕ੍ਰਿਕਟ ਖੇਡੇ?
0: ਜਦ ਵੀ ਮੇਰੇ ਹਿਸਾਬ ਨਾਲ ਕੋਈ ਵੀ ਚੀਜ਼ ਤੁਸੀਂ ਨਵੀਂ ਸ਼ੁਰੂ ਕਰਦੇ ਹੋ, ਉਹ 'ਚ ਹਮੇਸ਼ਾ ਤੁਹਾਨੂੰ ਸਟਰਗਲਿੰਗ ਫੇਜ਼ ਆਉਂਦਾ ਹੀ ਆਉਂਦਾ ਇਨੀਸ਼ੀਅਲ
1: ਜੀ,
0: ਅਤੇ ਉਹ ਮੈਨੂੰ ਇੱਦਾਂ ਲੱਗਿਆ ਕਿ ਮਤਲਬ ਜਿੱਦਾਂ ਤੁਸੀਂ ਸਕਸੈਸ ਦੇ ਰਾਹ 'ਤੇ ਜਾਂਦੇ ਹੋ ਉਹਦੇ ਵਿੱਚ ਕਾਂਟੇ ਤੁਹਾਨੂੰ ਮਿਲਣੇ ਹੀ ਮਿਲਣੇ।
1: ਬਿਲਕੁਲ,
0: ਮਦਰ ਫਾਦਰ ਵੀ, ਕਿਉਂਕਿ ਮਾਂ ਪਿਓ ਕਦੀ ਵੀ ਮੁੰਡੇ ਬਾਰੇ ਕਦੀ ਗਲਤ ਨਹੀਂ ਸੋਚਦੇ
1: ਜੀ,
0: ਉਹ ਸੋਚਦੇ ਕਿ ਸਾਡੇ ਮੁੰਡੇ ਦਾ ਹਮੇਸ਼ਾ ਵਧੀਆ ਹੀ ਹੋਵੇ
1: ਜੀ,
0: ਉਹ ਵਧੀਆ ਰਾਹ 'ਤੇ ਜਾਵੇ ਅਤੇ ਉਹਦਾ ਮਤਲਬ ਕਮਾਣ ਕਮਾਈ ਤੋਂ ਲੈ ਕੇ ਸਭ ਕੁਝ ਉਹਨੂੰ ਹਰ ਚੀਜ਼ ਦਾ ਕੰਫਰਟ ਮਿਲੇ ਲਾਈਫ 'ਚ।
1: ਸਹੀ,
0: ਉਹੀ ਸੋਚ 'ਚ ਫਿਰ ਮਦਰ ਫਾਦਰ ਵੀ ਇੱਕ ਡਾਇਲਮੇ 'ਚ ਸੀਗੇ, ਮਤਲਬ ਕਿ ਬਈ ਮੁੰਡਾ ਇਸ ਪਾਸੇ ਚੱਲ ਗਿਆ ਖੇਡਣ ਵਾਸਤੇ, ਖੇਡਣ ਵਾਲੇ ਪਾਸੇ ਪੜ੍ਹਾਈ ਵੱਲ ਧਿਆਨ ਨਹੀਂ ਦੇ ਰਿਹਾ,
1: ਫੀਲਡ ਰਿਸਕੀ ਹੈ,
0: ਫੀਲਡ ਬੜੀ ਰਿਸਕੀ ਹੈ, ਵੀ ਕੁਝ ਬਣਿਆ ਨਾ ਤਾਂ ਫਿਰ ਤਾਂ ਇਹ ਰਹਿ ਜਾਏਗਾ ਅਤੇ ਇਹਦਾ ਫਿਰ ਕਮਾਈ ਕਮੂਈ ਕਿੱਦਾਂ ਹੋਏਗੀ, ਸੰਸਾਰ ਕਿੱਦਾਂ ਚੱਲੇਗਾ। ਫਿਰ ਨਹੀਂ, ਮੈਂ ਉਹ ਜਿੱਦਾਂ ਮੈਂ ਮਿਹਨਤ ਕਰਦਾ ਰਿਹਾ, ਫਿਰ ਕੋਚਿਸ ਦਾ ਰਿਵਿਊ ਚੰਗਾ ਆਉਂਦਾ ਰਿਹਾ ਫਾਦਰ ਨੂੰ ਵੀ, ਅਤੇ ਫਾਦਰ ਕਹਿੰਦੇ ਕਿ ਚਲੋ ਠੀਕ ਹੈ ਜੇ ਇਹਦਾ ਇਹ ਚੱਲ ਰਿਹਾ, ਅਤੇ ਫਿਰ ਫਾਦਰ ਨੇ ਕਿਹਾ ਚੱਲ ਤੂੰ ਇੱਕ ਕੰਮ ਕਰ, ਹੁਣ ਪਰਸੈਂਟੇਜ ਡਿਵਾਈਡ ਕਰ ਦੇ, ਜਿੱਦਾਂ ਤੂੰ ਹੁਣ 70% ਉੱਥੇ ਜਾ ਰਹੇ, 30% ਗਰਾਊਂਡ 'ਚ ਦੇ ਰਹੇ ਸੀ, ਹੁਣ ਤੂੰ 50 ਗਰਾਊਂਡ 'ਤੇ ਦੇ, 50 ਉੱਧਰ ਦੇ।
1: ਅੱਛਾ ਰਘੂ, ਉਸ ਵੇਲੇ ਤਾਂ ਤੁਹਾਡੇ ਫਾਦਰ ਨੇ ਤੁਹਾਨੂੰ ਕਹਿਤਾ ਕਿ 50% ਤੂੰ ਗਰਾਊਂਡ ਨੂੰ ਦੇ, 50% ਪੜ੍ਹਾਈ ਨੂੰ ਦੇ। ਇਸ ਵੇਲੇ ਨਾ 100% ਫਾਦਰ ਦੇ ਓਪੀਨੀਅਨ ਲੈਂਦੇ ਹਾਂ ਕਿ ਦਰਅਸਲ ਉਸ ਵੇਲੇ ਉਹ ਕਿੱਦਾਂ ਸੋਚ ਰਹੇ ਸੀ। ਆਓ ਤੁਹਾਡੇ ਪਿਤਾ ਓਮ ਗੌਰੀਦੱਤ ਸ਼ਰਮਾ ਹੋਰਾਂ ਤੋਂ ਜਾਣਦੇ ਹਾਂ ਕਿ ਜਦੋਂ ਉਹਨਾਂ ਨੇ 100 ਸਾਲ ਦੇ ਭਾਰ ਵਾਲੇ ਰਘੂ ਦੇ ਮੂੰਹ ਸੁਣਿਆ ਕਿ ਮੈਂ ਕ੍ਰਿਕਟ ਖੇਡਣੀ ਹੈ, ਅਤੇ ਉਹਨਾਂ ਦੇ ਹਾਵ ਭਾਵ ਕੀ ਸੀ, ਉਹਨਾਂ ਦੀ ਜ਼ੁਬਾਨੀ ਸੁਣਦੇ।
2: ਮੈਂ ਉਹਨੂੰ ਕਿਹਾ ਉਹ ਚੰਗਾ ਭਲਾ ਤੂੰ ਟੈਸਟ ਕਲੀਅਰ ਕੀਤਾ, ਹੁਣ ਤੂੰ ਪੜ੍ਹਾਈ ਵੱਲ ਚੱਲਿਆ ਅੱਗੇ, ਤੂੰ ਇੰਜੀਨੀਅਰ ਬਣਾ, ਤੂੰ ਕ੍ਰਿਕਟ ਦੀ ਗੱਲ ਛੱਡਦਾ ਪਿਆ। ਕਹਿੰਦਾ ਨਹੀਂ ਤੁਸੀਂ ਮੈਨੂੰ ਸਪੋਰਟ ਕਰੋ। ਮੈਨੂੰ ਦੇਖ ਕੇ ਥੋੜ੍ਹਾ ਜਿਹਾ ਹਾਸਾ ਵੀ ਆਇਆ, ਮੈਂ ਕਿਹਾ ਤੂੰ ਪਹਿਲਾਂ ਆਪਣਾ ਸਰੀਰ ਦੇਖ, ਸਰੀਰ ਤੇਰਾ ਭਾਰਾ ਹੈ ਅਤੇ ਕ੍ਰਿਕਟ ਖੇਡਣ ਵਾਸਤੇ ਤਾਂ ਸਲਿਮ ਟ੍ਰਿਮ ਬੰਦੇ ਇਸ ਤਰ੍ਹਾਂ ਦੇ ਚਾਹੀਦੇ ਹੁੰਦੇ, ਅਤੇ ਤੂੰ ਇੰਨੀ ਮਿਹਨਤ ਕਰ ਲਏਗਾ। ਕਹਿੰਦਾ ਤੁਸੀਂ ਬਸ ਮੈਨੂੰ ਇੱਕ ਵਾਰ ਪਾ ਦਿਓ, ਅੱਗੇ ਮੈਂ ਆਪੇ ਦੇਖ ਲੂੰਗਾ। ਔਰ ਅਸੀਂ ਫਿਰ ਇਹਨੂੰ ਪੂਰੀ ਤਰ੍ਹਾਂ ਸਪੋਰਟ ਕੀਤਾ, ਔਰ ਕੋਸ਼ਿਸ਼ ਕੀਤੀ ਕਿ ਉੱਥੇ ਡੇਵੀਏਟ ਦੇ ਵਿੱਚ ਐਡਮਿਸ਼ਨ ਮਿਲ ਜਾਏ, ਉੱਥੇ ਨਾਲ ਹੀ ਬਰਟਨ ਪਾਰਕ ਹੈ, ਉੱਥੇ ਬਰਟਨ ਪਾਰਕ 'ਚ ਖੇਡਣ ਲੱਗ ਜਾਏ। ਅਤੇ ਉਹ ਜਿਹੜੇ ਡੇਵੀਏਟ ਦੇ ਜਿਹੜੇ ਸੀਗੇ ਸਪੋਰਟਸ ਦੇ ਇੰਚਾਰਜ, ਉਹ ਢਿੱਲੋਂ ਸਰ ਸੀਗੇ, ਉਹਨਾਂ ਨੇ ਵੀ ਰਿਕੁਐਸਟ ਕਰਤੀ ਕਿ ਇਹਨੂੰ ਖੇਡਣ ਦੀ ਸਪੋਰਟ ਦਿਓ। ਇੱਧਰੋਂ ਰੂਪ ਬਸੰਤ ਮੇਰੇ ਦੋਸਤ ਸੀਗੇ, ਮਦਨ ਲਾਲ ਜੀ ਨੂੰ ਚੰਗੀ ਤਰ੍ਹਾਂ ਜਾਣਦੇ ਸੀਗੇ, ਉਹਨਾਂ ਨੂੰ ਵੀ ਰਿਕੁਐਸਟ ਕੀਤੀ ਕਿ ਬੱਚਾ ਆਪਣਾ ਸ਼ੌਕ ਪੂਰਾ ਕਰਨਾ ਚਾਹੁੰਦਾ। ਉਹ ਸੱਚੀ ਗੱਲ ਜਾਣਿਓ ਕਿ ਉਦੋਂ ਤੱਕ ਇਹ ਸੋਚ ਰਹੇ ਸੀਗੇ ਕਿ ਸ਼ੌਕ ਹੀ ਪੂਰਾ ਕਰ ਰਿਹਾ। ਲੇਕਿਨ ਜਿਸ ਦਿਨ ਇਹਦੀ ਸਿਲੈਕਸ਼ਨ ਹੋਈ ਨਾ ਡਿਸਟ੍ਰਿਕਟ
1: ਜੀ,
2: ਡਿਸਟ੍ਰਿਕਟ ਲੈਵਲ ਦਾ ਹੁੰਦਾ, ਮਤਲਬ ਕੋਚ ਹੁੰਦੇ ਸੀ ਹੈਰੀ ਜੀ ਔਰ ਬਿੱਟਾ ਜੀ
1: ਜੀ ਜੀ,
2: ਅਤੇ ਉਹਨਾਂ ਨੂੰ ਜਦੋਂ ਮਿਲਿਆ ਤਾਂ ਉਹਨਾਂ ਨੇ ਕਿਹਾ ਕਿ ਤੁਹਾਡੇ ਮੁੰਡੇ ਨੇ ਬਹੁਤ ਹੀ ਬੜੀ ਮਿਹਨਤ ਕੀਤੀ ਆ, ਅਤੇ ਤੁਹਾਡੀ ਮਿਹਨਤ ਰਾਸ ਆ ਗਈ, ਹੁਣ ਇਹ ਸਿਲੈਕਟ ਹੋ ਗਿਆ ਇਹਦੇ 'ਚ, ਤਾਂ ਉਹਨੂੰ ਕਹੋ ਹੋਰ ਮਿਹਨਤ ਕਰੇ ਅਤੇ ਅੱਗੇ ਵਧੇ।
1: ਸੋ ਤੁਹਾਡੇ ਪਿਤਾ ਓਮ ਗੌਰੀਦੱਤ ਸ਼ਰਮਾ ਇਹ ਦੱਸ ਰਹੇ ਸਨ ਕਿ ਪਹਿਲਾਂ ਤਾਂ ਉਹਨਾਂ ਨੂੰ ਡਰ ਹੀ ਲੱਗਾ ਸੀ, ਪਰ ਬਾਅਦ ਵਿੱਚ ਜਦੋਂ ਤੁਹਾਡੀ ਮਿਹਨਤ ਨੇ ਰੰਗ ਲਿਆਉਣਾ ਸ਼ੁਰੂ ਕੀਤਾ ਤਾਂ ਫਿਰ ਉਹਨਾਂ ਨੂੰ ਭਰੋਸਾ ਹੋਇਆ। ਅੱਛਾ, ਸਾਡੇ ਸੁਣਨ ਵਾਲਿਆਂ ਨੂੰ ਇਹ ਦੱਸੋ ਕਿ ਪਹਿਲਾਂ 100 ਕਿਲੋ ਤੁਹਾਡਾ ਭਾਰ ਸੀ, ਅਤੇ ਤੁਸੀਂ ਫਾਸਟ ਬੋਲਰ ਬਣਨਾ ਚਾਹੁੰਦੇ ਸੀ, ਫਿਰ ਇਹ ਲੈਗ ਸਪਿਨ ਦਾ ਸਿਲਸਿਲਾ ਕਿੱਦਾਂ ਸ਼ੁਰੂ ਹੋਇਆ?
0: ਮੈਨੂੰ ਯਾਦ ਹੈ ਮੈਂ, ਕਿਉਂਕਿ ਮੇਰੇ ਜਿਹੜੀ ਮਦਰ ਹੈਗੀ ਉਹ ਆਲ ਇੰਡੀਆ ਰੇਡੀਓ 'ਚ ਉਹਨਾਂ ਦੀ ਜੋਬ ਸੀਗੀ
1: ਜੀ ਜੀ,
0: ਅਤੇ ਸਾਡੇ ਮੈਂ ਆਲ ਇੰਡੀਆ ਰੇਡੀਓ ਕੁਆਟਰਸ 'ਚ ਰਹਿੰਦਾ ਸੀ,
1: ਅਤੇ
0: ਛੋਟੇ ਹੁੰਦੇ ਆਪਾਂ ਖੇਡਦੇ ਸੀ ਸਾਰੇ ਮੁੰਡੇ ਇਕੱਠੇ ਹੋਏ ਕਾਲੋਨੀ 'ਚ।
1: ਅੱਛਾ,
0: ਅਤੇ ਉਹ 'ਚ ਮੈਂ ਕੀ ਕਰਦਾ ਸੀ, ਫਾਸਟ ਬੋਲਰ ਹੀ ਸੀਗਾ, ਟੈਨਿਸ ਬੋਲ ਨਾਲ ਪਾਉਂਦਾ ਸੀ।
1: ਅੱਛਾ,
0: ਬਟ ਮੈਂ ਵਿੱਚ ਇੱਕ ਰਿਸਟ ਨਾਲ ਲੈਗ ਕਟਰ ਬਹੁਤ ਤਗੜਾ ਪਾਉਂਦਾ ਸੀ, ਅਤੇ ਉਹ ਮੇਰਾ ਮਤਲਬ ਬਹੁਤ ਘੁੰਮਦਾ ਸੀ ਬੋਲ।
1: ਅੱਛਾ,
0: ਬਟ ਮੈਨੂੰ ਆਹ ਨਹੀਂ ਪਤਾ ਸੀਗਾ ਕਿ

0: ਉਹੀ ਜਿਹੜਾ ਲੈਗ ਕਟਰ ਮੈਂ ਨੋਰਮਲੀ ਸਿੱਟ ਰਿਹਾ ਉਹ ਜਾ ਕੇ ਮੈਂ ਮੇਨ ਮੇਰਾ ਮੇਨ ਸਟ੍ਰੀਮ 'ਚ ਉਹੀ ਮੇਰਾ ਪ੍ਰੋਫੈਸ਼ਨਲ ਕ੍ਰਿਕਟ 'ਚ ਆ ਜਾਏਗਾ, ਲੈਗ ਸਪਿਨ ਬਣ ਜਾਏਗੀ। ਪਰ ਉਹ ਮੇਰੀ ਰਿਸਟ ਨੈਚੁਰਲੀ ਬਹੁਤ ਚੰਗੀ ਚੱਲਦੀ ਸੀ ਉਸ ਵਕਤ।
1: ਅੱਛਾ,
0: ਮੈਂ ਐਕਚੁਅਲੀ ਜਿੱਦਾਂ ਨੋਰਮਲ ਲੈਗ ਸਪਿਨ ਫੜਦੇ ਆ ਦੋ ਉਂਗਲਾਂ ਨੂੰ ਉੱਪਰ ਦੋ ਥੱਲੇ ਫੜ ਕੇ, ਮੈਂ ਤਿੰਨ ਨਾਲ ਫੜਦਾ ਸੀ ਫਿਰ ਘੁਮਾਉਂਦਾ ਸੀ।
1: ਅੱਛਾ,
0: ਤੇ ਉਸ ਤੋਂ ਬਾਅਦ ਮੈਨੂੰ ਬਾਅਦ 'ਚ ਪਤਾ ਲੱਗਿਆ ਕਿ ਵੀ ਤੁਸੀਂ ਇੱਦਾਂ ਉੱਪਰ ਥੱਲੇ ਕਰਕੇ
1: ਜੋ ਜੀ ਗ੍ਰਿਪ ਹੈ ਲੈਗ ਸਪਿਨ ਦਾ,
0: ਲੈਗ ਸਪਿਨ ਦਾ ਨੋਰਮਲ ਜਿਹੜਾ ਟ੍ਰੈਡੀਸ਼ਨਲ ਗ੍ਰਿਪ ਹੈ
1: ਜੀ,
0: ਪਰ ਮੈਂ ਉੱਦਾਂ ਹੀ ਸਿੱਟ ਦਿੰਦਾ ਸੀ ਬੋਲ, ਤੇ ਮੈਨੂੰ ਯਾਦ ਹੈ ਫਿਰ ਉਹ ਘੁੰਮ ਜਾਂਦਾ ਸੀ ਬੋਲ।
1: ਅੱਛਾ,
0: ਤੇ ਫਿਰ ਉਹ ਮਤਲਬ ਉਹੀ ਚੀਜ਼ ਫਿਰ ਮੈਂ ਕੀ ਕਰਦਾ ਸੀ, ਕੋਈ ਵੀ ਨੋਰਮਲੀ ਵੀ ਆਪਾਂ ਖੇਡਦੇ ਸੀ, ਇੱਥੇ ਵੀ ਮੈਂ ਖੇਡਿਆ ਆਫਿਸ ਦੇ ਵਿੱਚ ਵੀ ਆਲ ਇੰਡੀਆ ਰੇਡੀਓ 'ਚ, ਉਸ ਤੋਂ ਬਿਲਕੁਲ ਜੰਗਲ ਹੀ ਜੰਗਲ ਹੁੰਦਾ ਸੀ ਪਿੱਛੇ, ਤੇ ਵਿੱਚ ਆਪਾਂ ਇੱਕ ਕੋਈ ਵਿਕਟ ਬਣਾ ਕੇ ਫਿਰ ਖੇਡਦੇ ਸੀ ਇੱਧਰ, ਉੱਧਰ ਵੀ ਮੈਂ ਲੈਗ ਕਟਰ ਮਾਰਦਾ ਸੀ, ਬਹੁਤ ਘੁੰਮਦਾ ਸੀ, ਤੇ ਬੈਟਸਮੈਨ ਜਿਹੜੇ ਸਾਡੇ ਤਾਂ ਲੋਕਲ ਬੈਟਸਮੈਨ ਸੀਗੇ ਸਾਰੇ ਬੀਟ ਹੁੰਦੇ ਸੀ, ਆਊਟ ਹੁੰਦੇ ਸੀ।
1: ਅੱਛਾ,
0: ਤੇ ਉਸ ਵਕਤ ਆ ਮਤਲਬ ਇੱਕ ਚਾਹ ਨਾਲ, ਮਤਲਬ ਇੱਕ ਚਾਹ ਹੁੰਦੀ ਸੀ ਵੀ ਖੇਡਣਾ ਸ਼ੌਕੀਆ ਤੌਰ ਤੇ, ਤੇ ਉੱਦਾਂ ਫਿਰ ਉਹ ਚੱਲਦਾ ਰਿਹਾ। ਬਟ ਇਹ ਮੈਨੂੰ ਪਤਾ ਨਹੀਂ ਸੀਗਾ, ਮੇਰੇ ਜਿੱਦਾਂ ਫਾਸਟ ਬੋਲਿੰਗ ਕਰ ਰਿਹਾ ਸੀ ਉੱਥੇ ਵੀ ਗਰਾਊਂਡ 'ਚ, ਮੇਰਾ ਹੈਮਸਟ੍ਰਿੰਗ ਪੁੱਲ ਹੋ ਗਿਆ ਭੱਜਦੇ ਭੱਜਦੇ।
1: ਅੱਛਾ,
0: ਤੇ ਮੈਂ ਸਰ ਨੂੰ ਕਿਹਾ, ਮਦਨ ਸਰ ਨੂੰ, ਕਿ ਸਰ ਮੇਰਾ ਤਾਂ ਹੈਮਸਟ੍ਰਿੰਗ ਪੁੱਲ ਹੋ ਗਿਆ, ਕੀ ਕਰਾਂ। ਕਹਿੰਦੇ ਬੇਟਾ ਇੱਕ ਕੰਮ ਕਰ, ਤੂੰ ਹੁਣ ਰੈਸਟ ਕਰ, ਤੂੰ ਹੁਣ ਬੋਲਿੰਗ ਬੁਲਿੰਗ ਨਾ ਪਾ।
1: ਅੱਛਾ,
0: ਪਰ ਫਿਰ ਵੀ ਮੇਰਾ ਮਨ ਤਾਂ ਕਰਦਾ ਸੀ ਕਿ ਮੈਂ ਗਰਾਊਂਡ ਤਾਂ ਆਉਣਾ ਹੀ ਆ, ਕੁਛ ਨਾ ਕੁਛ ਕਰਨਾ ਹੈ। ਮੈਂ ਕਿਹਾ ਸਰ ਤੁਸੀਂ ਮੈਨੂੰ ਬੋਲ ਦਿਓ, ਮੈਂ ਖੜੇ ਖੜੇ ਨਾ ਸਪਿਨ ਪਾ ਲੂੰਗਾ।
1: ਅੱਛਾ,
0: ਤੇ ਕਹਿੰਦੇ ਅੱਛਾ। ਪਰ ਉਹੀ ਮੇਰਾ, ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਭੱਜ ਕੇ ਮੈਂ ਲੈਗ ਕਟਰ, ਨੈਚੁਰਲ ਰਿਸਕ ਕੌਕ ਹੁੰਦੀ ਸੀ, ਮੈਂ ਚਾਰ ਪੰਜ ਬਾਲ ਸਿੱਟੀਆਂ ਜਿੱਥੇ ਕਿਸੇ ਦਾ ਬਾਲ ਨਹੀਂ ਘੁੰਮ ਰਿਹਾ ਸੀ, ਮੇਰਾ ਬਾਲ ਘੁੰਮ ਰਿਹਾ ਸੀ।
1: ਅੱਛਾ,
0: ਤੇ ਸਰ ਕਹਿੰਦੇ ਬਾਈ ਤੂੰ ਫਾਸਟ ਬੋਲਰ ਨਾ ਬਣ, ਤੂੰ ਲੈਗ ਸਪਿਨਰ ਬਣ, ਤੇਰੇ ਹੱਥ 'ਚ ਬਹੁਤ ਤਗੜੀ ਕਲਾ ਹੈ, ਤੂੰ ਖੇਡ ਜਾਏਗਾ। ਮੈਂ ਕਿਹਾ ਸਰ, ਮੈਂ ਵੀ ਤਦ ਵੀ ਲਾਈਟਲੀ ਲਿੱਤੀ ਗੱਲ, ਮੈਂ ਕਿਹਾ ਨਹੀਂ ਮੈਂ ਤਾਂ ਫਾਸਟ ਬੋਲਿੰਗ ਪਾ ਰਿਹਾ ਕਿ ਲੈਗ ਸਪਿਨ ਕਰਕੇ ਕਰਾਂਗਾ ਫਿੱਟ ਹੋ ਜਾਵਾਂਗਾ। ਪਰ ਉਹੀ ਤੁਸੀਂ ਦੇਖੋ, ਜਿਹੜੀ ਉਹ ਹੈਮਸਟ੍ਰਿੰਗ ਦੀ ਇੰਜਰੀ ਸੀ, ਉਹਨੇ ਹੀ ਮੈਨੂੰ ਮਤਲਬ ਤੁਸੀਂ ਲਾ ਲਓ ਕਿ ਉਹੀ ਮੇਰਾ ਟਰਨਿੰਗ ਪੁਆਇੰਟ ਕਹਿ ਲਓ
1: ਜੀ,
0: ਨਹੀਂ ਤਾਂ ਮੈਂ ਸਾਰੀ એનર્ਜੀ ਫਾਸਟ ਬੋਲਿੰਗ 'ਚ ਹੀ ਪਾਣੀ ਸੀ।
1: ਅੱਛਾ,
0: ਫਿਰ ਮੈਂ ਲੈਗ ਸਪਿਨ ਸਿੱਟਣਾ ਸ਼ੁਰੂ ਕਰਨ ਲੱਗਿਆ ਆਪਣੀ।
1: ਅੱਛਾ,
0: ਸ਼ੇਨ ਵਾਨ ਦਾ ਟਿਊਟੋਰੀਅਲ ਦੇਖਿਆ, ਉਹਦੀ ਵੀਡੀਓ ਹੱਲੇ ਵੀ ਪਈ ਹੈ।
1: ਅੱਛਾ,
0: ਕਿ ਕਿੱਦਾਂ ਫੜਨੀ ਹੈ ਬਾਲ, ਫਿਰ ਮੈਂ ਉਹ ਦੇਖ ਕੇ ਗਰਾਊਂਡ 'ਚ।
1: ਅੱਛਾ,
0: ਦੁਪਹਿਰੇ ਭੱਜਣ ਤੋਂ ਬਾਅਦ ਡੇਢ ਘੰਟਾ ਉਸੇ ਗਰਮੀ 'ਚ ਪ੍ਰੈਕਟਿਸ ਕਰਦਾ ਸੀ ਉਹ ਸਪੋਟ ਬੋਲਿੰਗ ਦੀ, ਕੋਈ ਨਹੀਂ ਹੈਗਾ, ਸਿਰਫ ਮੈਂ ਇੱਕ ਸਟੰਪ ਲਾਉਂਦਾ ਸੀ ਨੈੱਟ 'ਚ, ਮੈਨੂੰ ਯਾਦ ਹੈ ਵਿੱਚ ਵਾਲਾ ਨੈੱਟ।
1: ਅੱਛਾ,
0: ਰੰਗੀ ਲਾਲ ਜੀ ਜਿਹੜੇ ਸੀਗੇ ਸਾਡੇ ਗਰਾਊਂਡ ਮੈਂ, ਹੱਲੇ ਵੀ ਹੈਗੇ ਉਹ, ਜਦੋਂ ਵੀ ਜਾਂਦਾ ਮੈਂ ਉਹਨਾਂ ਦੇ ਹੱਥ ਮਤਲਬ ਪੈਰ ਛੂੰਨਾ, ਕਿਉਂਕਿ ਉਹਨਾਂ ਨੇ ਜੋ ਵਿਕਟ ਬਣਾਏ ਸਾਡੇ ਲਈ ਉਸ ਕਰਕੇ ਮੈਂ ਖੇਡਿਆ, ਅੱਜ ਵੀ ਉੱਥੇ ਖੇਡ ਰਿਹਾ, ਇਸ ਲਈ ਉਹਨਾਂ ਦਾ ਮੈਂ ਜ਼ਰੂਰ ਥੈਂਕਸ ਕਰੂੰਗਾ। ਕਦੀ ਹੱਲੇ ਵੀ ਜਾਂਦਾ ਪੈਰ ਛੂੰਨਾ, ਅਤੇ ਉਹਨਾਂ ਦੀ ਕੋਈ ਵੀ ਮੇਰੇ ਵੱਲੋਂ ਸੇਵਾ ਹੁੰਦੀ ਮੈਂ ਜ਼ਰੂਰ ਕਰਦਾ। ਉਹ ਵਿਕਟ ਮੇਰੇ ਲਈ ਇੱਕ ਰੱਖ ਦਿੰਦੇ ਸੀ। ਗਰਾਊਂਡ ਆਉਣ ਤੋਂ ਪਹਿਲਾਂ ਮੈਂ ਇੱਕ ਡੇਢ ਘੰਟਾ ਭੱਜ ਕੇ ਥੋੜ੍ਹਾ ਪਾਣੀ ਪੂਣੀ ਪੀਤਾ, ਥੋੜ੍ਹਾ ਬਹੁਤ ਖਾਧਾ, ਰੈਸਟ ਕੀਤੀ। ਥੱਲੇ ਛੋਟਾ ਜਿਹਾ ਨਾ ਉੱਥੇ ਹੈਗਾ, ਹੱਲੇ ਵੀ ਇੱਕ ਵਰਿਕਸ਼ ਹੈਗਾ ਉੱਥੇ, ਪੁਰਾਣਾ ਪੇੜ ਹੈਗਾ, ਉਹਦੇ ਥੱਲੇ ਰੈਸਟ ਕਰਦਾ ਸੀ, ਥੋੜ੍ਹਾ ਪਸੀਨਾ ਸੁੱਕਿਆ। ਉਸ ਤੋਂ ਬਾਅਦ ਫਿਰ ਆ ਕੇ ਫਿਰ ਮੈਂ ਦੁਬਾਰਾ ਬਾਲ ਪਾਉਣਾ ਸ਼ੁਰੂ ਕਰਦੇ, 10 ਤੋਂ 15 ਓਵਰ ਉਸ ਤੋਂ। ਉਸ ਤੋਂ ਬਾਅਦ ਇੱਕ PCA ਦਾ ਅਲੱਗ ਨੈੱਟ ਹੁੰਦਾ ਸੀ, ਤੇ ਉਹਦੇ 'ਚ ਫਿਰ ਮੈਂ ਬਾਲ ਪਾਉਂਦਾ ਸੀ। ਉਹ ਬੋਲਰ ਬਾਲ ਪਾਉਂਦੇ ਸੀਗੇ ਜਿਹੜੇ ਅਲੀਟ ਮਤਲਬ ਜਿਹੜੇ ਡਿਸਟ੍ਰਿਕਟ ਖੇਡਦੇ ਪਏ ਆ, ਤੇ ਮੈਂ ਹਲੇ ਖੇਡਿਆ ਨਹੀਂ ਸੀ, ਬਟ ਕਿਉਂਕਿ ਮੈਂ ਮਿਹਨਤ ਬਹੁਤ ਕਰ ਰਿਹਾ ਸੀ, ਬਾਲ ਵਧੀਆ ਪਾਉਂਦਾ ਸੀ, ਵਧੀਆ ਵਧੀਆ ਬੈਟਸਮੈਨ ਉਹਨੂੰ ਖੇਡਣ ਆਉਂਦੇ ਸੀ, ਤੇ ਉਹ ਕਹਿੰਦੇ ਯਾਰ ਇਹ ਵਧੀਆ ਬੋਲਰ ਹੈਗਾ, ਇਹਨੂੰ ਸਾਡੇ ਨੈੱਟ 'ਚ ਲਿਆਓ।
1: ਤੁਸੀਂ ਮਿਹਨਤ ਕੀਤੀ ਔਰ ਲੈਗ ਸਪਿਨ ਤੁਹਾਡਾ ਪੱਕਾ ਯਕੀਨ ਬਣ ਗਿਆ ਵੀ ਤੁਸੀਂ ਲੈਗ ਸਪਿਨਰ ਹੀ ਬਣੋਗੇ, ਪ੍ਰੈਕਟਿਸ ਕੀਤੀ, ਉਹਦੇ 'ਚ ਤੁਹਾਡੀ ਪਰਫੈਕਸ਼ਨ ਆਈ। ਅੱਛਾ, ਪ੍ਰੈਕਟਿਸ ਕਰਨਾ ਇੱਕ ਗੱਲ ਹੁੰਦੀ ਹੈ, ਮੈਚ ਟੈਂਪਰਾਮੈਂਟ ਇੱਕ ਗੱਲ ਹੈ, ਜਦੋਂ ਤੁਸੀਂ ਮੈਚ ਵਿੱਚ 22 ਕਦਮਾਂ ਦੇ ਵਿੱਚ ਬਾਲ ਪਾਉਂਦੇ ਹੋ, ਬੈਟਸਮੈਨ ਤੁਹਾਨੂੰ ਡੋਮੀਨੇਟ ਕਰਨ ਦੀ ਕੋਸ਼ਿਸ਼ ਕਰਦਾ, ਉਦੋਂ ਥੋੜ੍ਹਾ ਮਾਹੌਲ, ਤੁਹਾਡਾ ਮਾਈਂਡਸੈਟ ਵੱਖਰਾ ਹੁੰਦਾ। ਇਹ ਦੱਸੋ ਕਿ ਲੈਗ ਸਪਿਨ ਦੀ ਪ੍ਰੈਕਟਿਸ ਕਰਨ ਤੋਂ ਬਾਅਦ ਮੈਚਸ ਕਿੱਦਾਂ ਖੇਡਣੇ ਸ਼ੁਰੂ ਕੀਤੇ ਔਰ ਉਹਦੇ 'ਚ ਤੁਹਾਡਾ ਤਜਰਬਾ ਕਿੱਦਾਂ ਦਾ ਰਿਹਾ?
0: ਮੈਚਸ ਮੈਂ ਸਭ ਤੋਂ ਪਹਿਲਾਂ ਜਲੰਧਰ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ, ਉੱਥੇ ਜਿਹੜੇ ਸਾਡੇ ਪ੍ਰੈਕਟਿਸ ਮੈਚ ਹੁੰਦੇ ਸੀ
1: ਜੀ ਜੀ,
0: ਉੱਥੇ ਬੜੇ ਸਟੇਟ ਲੈਵਲ ਦੇ ਪਲੇਅਰ ਆਉਂਦੇ ਸੀ, ਚੰਗੇ ਚੰਗੇ ਜਿਹੜੇ ਖੇਡੇ ਹੋਏ, ਰਣਜੀ ਟਰੋਫੀ ਖੇਡੇ ਹੋਏ ਆ
1: ਜੀ ਜੀ,
0: ਅਤੇ ਉਹਨਾਂ ਨੂੰ ਬਾਲ ਪਾਉਣੀ, ਅਤੇ ਉਹਨਾਂ ਸਾਹਮਣੇ ਕੀ ਹੈ ਕਿ ਉਸ ਵਕਤ ਟੱਪਾ ਇੰਨਾ ਸੈੱਟ ਨਹੀਂ ਹੁੰਦਾ ਸੀ, ਅਤੇ ਨਰਵਸ ਆ ਜਾਂਦੀ ਸੀ, ਪ੍ਰੈਸ਼ਰ ਆਉਂਦਾ ਸੀ ਕਿ ਵੀ ਹੁਣ ਕਿਤੇ ਉੱਪਰ ਥੱਲੇ ਹੋ ਜਾਂਦੇ ਸੀ ਬਾਲ
1: ਜੀ।
0: ਪਰ ਹੌਲੇ ਹੌਲੇ ਕਰਕੇ ਮੇਰੇ ਹਿਸਾਬ ਨਾਲ ਤੁਸੀਂ ਜਿੰਨਾ ਜ਼ਿਆਦਾ ਮੈਚ ਖੇਡਦੇ ਹੋ, ਤੁਹਾਡਾ ਮੈਚ ਟੈਂਪਰਾਮੈਂਟ ਆਟੋਮੈਟਿਕ ਬਣ ਜਾਂਦਾ, ਅਤੇ ਡਿਫਰੈਂਟ ਸਿਚੁਏਸ਼ਨਸ ਜਦ ਤੁਸੀਂ ਬਾਲ ਪਾਉਣਾ ਸਿੱਖ ਜਾਂਦੇ ਹੋ
1: ਜੀ,
0: ਅਤੇ ਤੁਸੀਂ ਫਿਰ ਪੱਕੇ ਹੋ ਜਾਂਦੇ ਹੋ
1: ਜੀ। ਔਰ ਰਘੂ, ਤੁਸੀਂ ਮੈਚ ਖੇਡਦੇ ਆ ਫਿਰ ਇਹ ਵੀ ਮਹਿਸੂਸ ਕੀਤਾ ਹੋਵੇਗਾ ਕਿ ਇਕੱਲੀ ਲੈਗ ਸਪਿਨ ਨਾਲ ਬਾਲ ਨਾਲ ਗੱਲ ਨਹੀਂ ਬਣਨੀ, ਤੁਹਾਨੂੰ ਗੁਗਲੀ ਵੀ ਡਿਵੈਲਪ ਕਰਨੀ ਪਏਗੀ, ਤੁਹਾਨੂੰ ਫਲਿੱਪਰ ਵੀ ਡਿਵੈਲਪ ਕਰਨੇ ਪੈਣਗੇ। ਸੋ ਇਹ ਲੈਗ ਸਪਿਨ ਨਾਲ ਜੁੜੀਆਂ ਜਿਹੜੀਆਂ ਵਰਾਇਟੀਜ਼ ਸੀ, ਇਹਨਾਂ ਨੂੰ ਡਿਵੈਲਪ ਕਰਨ 'ਚ ਕਿੰਨੀ ਕੁ ਮਿਹਨਤ ਕਰਨੀ ਪਈ?
0: ਵੀ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਮੇਰੇ ਹਿਸਾਬ ਨਾਲ। ਤੁਹਾਨੂੰ ਦੱਸਦਾ ਜਦੋਂ ਮੈਂ ਡੋਮੈਸਟਿਕ 'ਚ 2017 'ਚ ਰਣਜੀ ਟਰੋਫੀ ਡੈਬਿਊ ਕੀਤਾ ਪੰਜਾਬ ਤੋਂ।
1: ਅੱਛਾ,
0: ਅਤੇ ਉਹਦੇ ਵਿੱਚ ਮੈਂ ਮੋਸਟਲੀ ਲੈਗ ਸਪਿਨ ਅਤੇ ਸਲਾਈਡਰ ਜਿਹੜਾ ਹੁੰਦਾ ਸਟੇਟਰ ਵਨ
1: ਜੀ,
0: ਦੋ ਬਾਲ ਸਿੱਟਦਾ ਸੀ।
1: ਅੱਛਾ,
0: ਗੁਗਲੀ ਸੀਗੀ, ਬਟ ਗੁਗਲੀ ਬਹੁਤ ਸਲੋ ਸੀਗੀ ਏਅਰ 'ਚ।
1: ਅੱਛਾ,
0: ਫਿਰ ਮੈਨੂੰ ਯਾਦ

0: ਦੇ ਉੱਧਰ
1: ਜਿਹੜੇ ਸਾਊਥ ਅਫਰੀਕਾ ਵੱਲੋਂ ਖੇਡ,
0: ਹਾਂਜੀ ਲੈਗ ਸਪਿਨ ਗੇਮ, ਲੈਗ ਸਪਿਨ ਗੇਮ
1: ਜੀ।
0: ਉਹਨਾਂ ਨੇ ਮੈਨੂੰ ਦੱਸਿਆ ਕਿ ਬਈ ਇੱਦਾਂ ਤੂੰ ਗੁਗਲੀ ਸਿੱਟ ਸਕਦਾ, ਤੇਰੀ ਸਪੀਡ ਵੱਧ ਜਾਏਗੀ।
1: ਅੱਛਾ,
0: ਉਹ ਮੈਂ ਥੋੜ੍ਹਾ ਇੱਕ ਦੋ ਚੀਜ਼ ਉਹਨਾਂ ਤੋਂ ਲਿੱਤੀ ਅਤੇ ਉਸ ਤੋਂ ਬਾਅਦ ਮੈਂ ਆਪਣੇ ਐਕਸ਼ਨ 'ਚ ਲੈ ਕੇ ਆਇਆ, ਕਿਉਂਕਿ ਇੰਗਲੈਂਡ 'ਚ ਤੁਸੀਂ ਹਫ਼ਤੇ 'ਚ ਇੱਕ ਜਾਂ ਦੋ ਮੈਚ ਖੇਡਦੇ ਹੋ, ਬਾਕੀ 6-5 ਮਿੰਟ ਉਹ ਫ੍ਰੀ ਹੁੰਦੇ। ਮੈਂ ਕੀ ਕਰਦਾ ਸੀ, ਬੋਲਾਂ ਲੈ ਲੈਂਦਾ ਸੀ ਉਹਨਾਂ ਤੋਂ, ਬਾਈ ਮੈਨੂੰ 40 ਬੋਲਾਂ ਦੇ ਦਿਉ ਤੁਸੀਂ।
1: ਅੱਛਾ,
0: ਇੱਕ ਮੈਨੂੰ ਸਕੁਅਰ ਟਰਫ ਦੇ ਦਿੰਦੇ ਸੀ ਵਿੱਚ ਦਾ, ਮੈਂ ਉੱਥੇ ਜਾ ਕੇ ਡੇਢ ਘੰਟਾ ਬਾਲ ਪਾਉਂਦਾ ਸੀ, ਫਿਰ ਬਾਲ ਕਲੈਕਟ ਕਰਦਾ ਸੀ, ਦੂਜੇ ਐਂਡ ਤੋਂ ਬਾਲ ਪਾਉਂਦਾ ਸੀ, ਇੱਦਾਂ ਕਰਕੇ ਟੋਟਲ 10-15 ਓਵਰ ਸਿੱਟਦਾ ਸੀ। ਫਿਰ ਉੱਥੇ ਮੇਰੀ ਗੁਗਲੀ ਜਿਹੜੀ ਸਪੀਡ ਚੰਗੀ ਹੋਈ, ਫਿਰ ਮੈਨੂੰ ਕੌਨਫੀਡੈਂਸ ਆਇਆ,

0: ਮੈਂ ਉੱਥੇ ਜਾ ਕੇ ਇੱਕ ਇੱਕ ਡੇਢ ਡੇਢ ਘੰਟਾ ਬਾਲ ਪਾਉਂਦਾ ਸੀ, ਫਿਰ ਬਾਲ ਕਲੈਕਟ ਕਰਦਾ ਸੀ, ਦੂਜੇ ਐਂਡ ਤੋਂ ਬਾਲ ਪਾਉਂਦਾ ਸੀ, ਇੱਦਾਂ ਕਰਕੇ ਟੋਟਲ 10-15 ਓਵਰ ਸਿੱਟਦਾ ਸੀ। ਫਿਰ ਉੱਥੇ ਮੇਰੀ ਗੁਗਲੀ ਜਿਹੜੀ ਸਪੀਡ ਚੰਗੀ ਹੋਈ, ਫਿਰ ਮੈਨੂੰ ਕੌਨਫੀਡੈਂਸ ਆਇਆ, ਉਸ ਤੋਂ ਬਾਅਦ ਫਿਰ ਮੈਂ ਹੌਲੇ ਹੌਲੇ ਕਰਕੇ ਇਹਨੂੰ ਮੈਚ 'ਚ ਵੀ ਪਾਉਣਾ ਸ਼ੁਰੂ ਕਰਤਾ।
1: ਜੀ, ਇੰਗਲੈਂਡ 'ਚ ਤੁਸੀਂ ਕਾਉਂਟੀ ਖੇਡੇ ਔਰ ਉੱਥੇ ਵੱਖ ਵੱਖ ਮੁਲਕਾਂ ਦੇ ਬੱਲੇਬਾਜ਼ ਹੋਣਗੇ ਔਰ ਵੱਖ ਵੱਖ ਤਰ੍ਹਾਂ ਦੇ ਮੈਚਿਜ਼ ਹੋਣਗੇ, ਉੱਥੇ ਖੇਡਣਾ ਤੁਹਾਡੀ ਲੈਗ ਸਪਿਨ ਗੇਂਦਬਾਜ਼ੀ ਲਈ ਕਿੰਨਾ ਕੁ ਫਾਇਦੇਮੰਦ ਰਿਹਾ, ਕਿੰਨਾ ਕੁ ਸਿੱਖਿਆ ਇੰਗਲੈਂਡ 'ਚ ਗੇਂਦਬਾਜ਼ੀ ਕਰਕੇ?
0: ਕੰਡੀਸ਼ਨਸ ਬਹੁਤ ਟਫ ਸੀ ਉੱਧਰ, ਕਿਉਂਕਿ ਪਹਿਲੀ ਗੱਲ ਜਦੋਂ ਵੀ ਠੰਡ ਜ਼ਿਆਦਾ ਹੋ ਜਾਂਦੀ ਹੈ, ਰਿਸ ਸਪਿਨਰ ਲਈ ਪ੍ਰੋਬਲਮ ਹੁੰਦੀ ਬਾਲ ਨੂੰ ਗ੍ਰਿਪ ਕਰਨਾ
1: ਜੀ,
0: ਅਤੇ ਉਸ ਤੋਂ ਬਾਅਦ ਜਦੋਂ ਬਾਲ ਪਾਉਂਦਾ ਹੈ ਅਤੇ ਹੱਥ ਰਿਸਟ ਕਿਉਂਕਿ ਠੰਡੀ ਰਹਿੰਦੀ ਹੈ, ਤੁਹਾਡੇ ਹੱਥ 'ਚੋਂ ਸਲਿੱਪ ਬੜੀ ਛੇਤੀ ਹੁੰਦੀ ਹੈ, ਅਤੇ ਉੱਪਰੋਂ ਉੱਥੇ ਵੈਟ ਕੰਡੀਸ਼ਨ ਹੈਗੀਆਂ ਬਹੁਤ,
1: ਅੱਛਾ
0: ਗਿੱਲਾ, ਅਤੇ ਮੈਂ ਗਿੱਲੇ ਬਾਲ ਨਾਲ ਬਾਲ ਪਾਉਣਾ ਉੱਥੇ ਸਿੱਖਿਆ।
1: ਅੱਛਾ,
0: ਈਵਨ ਇਨ ਕੇਸ IPL 'ਚ ਵੀ ਤੁਸੀਂ ਦੇਖੋ ਡਿਊ ਫੈਕਟਰ ਆ ਜਾਂਦਾ ਹੈ
1: ਜੀ, ਬਿਲਕੁਲ,
0: ਅਤੇ ਮੈਨੂੰ ਡਿਊ ਨਾਲ ਪ੍ਰੋਬਲਮ ਨਹੀਂ ਹੈ, ਕਿਉਂ? ਕਿਉਂਕਿ ਮੈਂ ਉੱਥੇ ਸਿੱਖ ਚੁੱਕਿਆ ਸੀ ਪਹਿਲਾਂ ਇੰਗਲੈਂਡ 'ਚ।
1: ਅੱਛਾ,
0: ਕਿ ਤੁਸੀਂ ਗਿੱਲੇ ਬਾਲ ਨਾਲ ਬਾਲ ਕਿੱਦਾਂ ਪਾਉਣਾ, ਕਿਹੜਾ ਲੈਂਥ ਪਾਉਣਾ, ਕਿੱਥੇ ਪਾਉਣਾ,
1: ਅੱਛਾ,
0: ਅਤੇ ਉਹ ਚੀਜ਼ ਮੈਂ ਉੱਥੇ ਸਿੱਖੀ।
1: ਰਘੂ, ਇੱਕ ਤਾਂ ਆਪਾਂ ਅੱਛਾ ਖੇਡ ਰਹੇ ਹੋਈਏ, ਅੱਛੀ ਬਾਲ ਪਾ ਰਹੇ ਹੋਈਏ, ਸਾਨੂੰ ਅੱਗਿਓਂ ਰਸਤਾ ਮਿਲੇ ਅਤੇ ਸਾਡਾ ਹੌਸਲਾ ਦੂਣਾ ਹੋ ਜਾਂਦਾ, ਪਰ ਤੁਹਾਡੇ ਕਰੀਅਰ 'ਚ ਨਾ ਕੁਛ ਬੈਡ ਲੱਕ ਇਹ ਰਹੀ ਕਿ ਜਿਸ ਵੇਲੇ ਤੁਸੀਂ ਅੱਛੀ ਬੋਲਿੰਗ ਕਰ ਰਹੇ ਸੀ, ਤੁਹਾਡਾ ਕੰਪੀਟੀਸ਼ਨ ਬਹੁਤ ਜ਼ਿਆਦਾ ਸੀ, ਸੋ ਤੁਹਾਨੂੰ ਸਹੀ ਤਰ੍ਹਾਂ ਦੇ ਨਾਲ ਮੌਕਾ ਨਹੀਂ ਸੀ ਮਿਲ ਪਾਉਂਦਾ, ਇਹ ਜਿਹੜੀ ਚੀਜ਼ ਸੀ ਇਹ ਤੁਹਾਨੂੰ ਕਿਸੇ ਤਰ੍ਹਾਂ ਦੇ ਨਾਲ ਬੈਕਫੁੱਟ 'ਤੇ ਕਰਦੀ ਸੀ ਜਾਂ ਹੌਸਲਾ ਤੋੜਦੀ ਸੀ?
0: ਹੌਸਲਾ ਦੇਖੋ ਬਹੁਤ ਟੁੱਟਦਾ ਹੈ, ਮਤਲਬ ਮੈਨੂੰ ਯਾਦ ਹੈ ਕਿ ਮਤਲਬ ਜਦ ਤੁਸੀਂ ਪੂਰਾ ਸਾਲ ਮਿਹਨਤ ਕਰਦੇ ਹੋ
1: ਜੀ,
0: ਫਿਰ ਤੁਸੀਂ 15 ਦੀ ਟੀਮ 'ਚ ਨਹੀਂ ਆਉਂਦੇ
1: ਜੀ,
0: ਫਿਰ ਤੁਹਾਨੂੰ ਫਿਰ ਦੁਬਾਰਾ ਅਗਲੇ ਸਾਲ ਦੇਖਣਾ ਪੈਂਦਾ ਕਿ ਮੈਂ ਅਗਲੇ ਸਾਲ ਫਿਰ ਆਊਂਗਾ, ਮੈਂ ਫਿਰ ਵਿਕਟਾਂ ਕੱਢਾਂਗਾ,
1: ਨਵੇਂ ਸਿਰਿਓਂ ਸ਼ੁਰੂ ਕਰਾਂ।
0: ਹਾਂਜੀ, ਬਟ ਆਹ ਚੀਜ਼ ਮਤਲਬ ਮੈਂ 2017 'ਚ ਡੈਬਿਊ ਵੀ ਕੀਤਾ ਰਣਜੀ ਟਰੋਫੀ ਦਾ, ਫਿਰ ਵੀ ਮੈਂ ਆਪਣੀ ਜਗ੍ਹਾ ਬਣਾ ਹੀ ਨਹੀਂ ਪਾਇਆ, ਕਿਉਂ? ਕਿਉਂਕਿ ਤੁਸੀਂ ਦੇਖੋ ਜਦ ਮੈਂ ਡੈਬਿਊ ਵੀ ਕੀਤਾ ਤਾਂ ਸਾਰੇ ਇੰਡੀਆ ਪਲੇਅਰ ਹੀ ਸੀਗੇ ਉਹ 'ਚ
1: ਜੀ, ਬਿਲਕੁਲ,
0: ਅਤੇ ਮੈਂ ਹੀ ਨਹੀਂ ਖੇਡਿਆ ਸੀ ਇਕੱਲਾ ਇੰਡੀਆ
1: ਜੀ,
0: ਅਤੇ ਮਤਲਬ ਉਹ ਸਿਸਟਮ ਹੁੰਦਾ ਕਿ ਜਦ ਤੁਹਾਨੂੰ ਆਪਣੀ ਜਗ੍ਹਾ ਬਣਾਉਣੀ ਪੈਂਦੀ ਹੈ ਨਾ, ਦੈਨ ਯੂ ਹੈਵ ਟੂ ਪਰੂਵ ਕਿ ਤੁਹਾਡੀ ਕੀ ਵੈਲਿਊ ਹੈਗੀ ਹੈ ਟੀਮ 'ਚ
1: ਜੀ,
0: ਜੇ ਤੁਸੀਂ ਨਹੀਂ ਬਣਾ ਪਾਉਂਦੇ ਹੋ ਅਤੇ ਫਿਰ ਤੁਸੀਂ ਬੈਕਫੁੱਟ 'ਤੇ ਆਈ ਜਾਂਦੇ ਹੋ
1: ਜੀ,
0: ਬਟ ਫਿਰ ਉਹ ਚੀਜ਼ ਨੂੰ ਫਿਰ ਦੁਬਾਰਾ ਤੁਸੀਂ ਰੀਸਟਾਰਟ ਕਰਨਾ ਉਸ ਸਿਰਫ ਤੋਂ ਕਾਫੀ ਡਿਫੀਕਲਟ ਸੀਗਾ, ਮਤਲਬ ਮੈਂ ਹੱਲੇ ਸੋਚਦਾ ਮੈਨੂੰ ਉਹ ਦੇਖ ਕੇ ਮਤਲਬ ਜੋ ਮੈਨੂੰ ਫੀਲਿੰਗ ਆ ਰਹੀ ਹੈ
1: ਜੀ,
0: ਮਤਲਬ ਤੁਸੀਂ ਸਾਰਿਆਂ ਨੇ ਪਰਚੀ ਦੇਖੀ ਹੈ 15 ਸਾਲ ਵਾਲੀ, ਬਟ ਉਹ ਜਿਹੜੇ 15 ਸਾਲ ਮੇਰੇ ਹੱਲੇ ਵੀ ਮੈਨੂੰ ਇੱਕ ਇੱਕ ਸੈਕਿੰਡ ਮੈਨੂੰ ਯਾਦ ਆਉਂਦਾ ਕਿ ਕਿੱਦਾਂ ਨਿਕਲਦਾ ਹੈ ਇੱਕ ਪਲੇਅਰ ਦਾ।
1: ਵਾਕਈ ਸੰਘਰਸ਼ ਕਰਨਾ ਵਾਕਈ ਬੜਾ ਮੁਸ਼ਕਿਲ ਹੁੰਦਾ, ਪਰ ਤੁਹਾਡੇ ਲਈ ਸਭ ਤੋਂ ਵਧੀਆ ਗੱਲ ਇਹ ਰਹੀ ਕਿ ਤੁਸੀਂ ਮਿਹਨਤ ਕਰਨੀ ਨਹੀਂ ਛੱਡੀ ਔਰ ਗੇਮ ਨੂੰ ਸਿੱਖਣਾ ਨਹੀਂ ਛੱਡਿਆ, ਇਸੇ ਕਰਕੇ ਤੁਸੀਂ ਵੱਖ ਵੱਖ ਥਾਵਾਂ 'ਤੇ ਜਾ ਕੇ ਲੀਗਸ ਖੇਡਦੇ ਰਹੇ, ਚੇਨਈ ਵਿੱਚ ਵੀ ਤੁਸੀਂ ਕਾਫੀ ਦੇਰ ਲੀਗ ਖੇਡੀ, ਚੇਨਈ 'ਚ ਜਿਹੜੀ ਤੁਸੀਂ ਕ੍ਰਿਕਟ ਖੇਡੀ ਉਹਨੇ ਕਿੰਨਾ ਕੁ ਫਾਇਦਾ ਤੁਹਾਡੇ ਹੁਨਰ ਨੂੰ ਦਿੱਤਾ?
0: ਕਾਫੀ ਕੀਤਾ ਮੈਂ ਚੇਨਈ, ਮੇਰੇ ਐਕਚੁਅਲੀ ਕੋਚ ਸੀਗੇ ਮਿਸਟਰ ਵੈਂਕਟ ਰਮਨਾ ਜਿਹੜੇ ਇੰਡੀਆ ਖੇਡਿਆ।
1: ਅੱਛਾ,
0: ਉਹ ਮੈਨੂੰ ਯਾਦ ਹੈ ਜਿਹੜੇ ਸਪੈਸ਼ਲਿਸਟ ਅਕੈਡਮੀ ਆਊਟ ਆਫ ਦ ਸਿਸਟਮ ਕੈਂਪ ਸਾਡਾ ਇੱਕ ਹੋਇਆ ਸੀ
1: ਜੀ,
0: ਉੱਥੇ ਮੈਨੂੰ ਮਿਲਿਆ ਸੀ ਸਰ, ਉਹਨਾਂ ਨੇ ਮੇਰੀ ਕਾਫੀ ਹੈਲਪ ਕੀਤੀ, ਉਹ ਮੈਨੂੰ ਪਸੰਦ ਬੜਾ ਕਰਦੇ ਸੀ।
1: ਅੱਛਾ,
0: ਅਤੇ ਮੈਨੂੰ ਯਾਦ ਹੈ ਮੈਂ ਉਹਨਾਂ ਦੇ ਕਲੱਬ ਹੈਗਾ ਚੇਨਈ 'ਚ ਟੇਕ ਸਪੋਰਟਸ ਮੈਨੇਜਮੈਂਟ ਦਾ।
1: ਅੱਛਾ,
0: ਉੱਥੇ ਕੀ ਸੀਗਾ ਉਸ ਵਕਤ, ਹਾਰਦਿਕ ਪਾਂਡੇ, ਕਰੁਣਾਲ ਪਾਂਡੇ ਦੋਨੋਂ ਸਾਈਨ ਕੀਤੇ ਸੀ ਉਹਨਾਂ ਨੇ ਐਜ਼ ਅ ਗੈਸਟ ਪਲੇਅਰ।
1: ਅੱਛਾ,
0: ਅਤੇ ਕਰੁਣਾਲ ਪਾਂਡੇ ਇੰਜਰਡ ਸੀ, ਉਹ ਮੈਚ ਨਹੀਂ ਖੇਡਿਆ ਸੀ ਕੋਈ ਵੀ, ਹਾਰਦਿਕ ਪਾਂਡਿਆ ਇੰਡੀਆ ਲਈ ਚਲਾ ਗਿਆ ਸੀ।
1: ਅੱਛਾ,
0: ਅਤੇ ਫਿਰ ਉਹਨਾਂ ਨੇ ਕਿਹਾ ਕਿ ਸਾਨੂੰ ਇੱਕ ਰਿਪਲੇਸਮੈਂਟ ਚਾਹੀਦਾ, ਅਤੇ ਉਹਨਾਂ ਨੇ ਫਿਰ ਮੈਨੂੰ ਲੈ ਲਿਆ ਉੱਧਰ ਕਿ ਰਘੂ ਖੇਡ ਲਏਗਾ ਲੀਗ।
1: ਅੱਛਾ,
0: ਅਤੇ ਫਿਰ ਉੱਥੇ ਮੈਂ ਲੀਗ ਖੇਡਿਆ ਅਤੇ ਉੱਥੇ ਲੀਗ ਖੇਡ ਕੇ ਬਹੁਤ ਫਾਇਦਾ ਹੋਇਆ ਮੈਨੂੰ।
1: ਰਘੂ, ਤੁਹਾਨੂੰ ਰਸਤਾ ਭਾਵੇਂ ਨਹੀਂ ਸੀ ਮਿਲ ਰਿਹਾ ਡੋਮੈਸਟਿਕ ਵਿੱਚ, ਤੁਸੀਂ ਪਰਫੋਰਮ ਅੱਛਾ ਕਰ ਰਹੇ ਸੀ, ਵੱਖ ਵੱਖ ਥਾਵਾਂ 'ਤੇ ਲੀਗ ਖੇਡ ਕੇ ਤੁਸੀਂ ਜਿਹੜਾ ਆਪਣਾ ਬੋਲਿੰਗ ਦਾ ਹੁਨਰ ਸੀ ਉਹਨੂੰ ਤਰਾਸ਼ ਰਹੇ ਸੀ, ਮੇਰਾ ਖਿਆਲ ਹੈ ਕਿ ਇਹ ਸਾਰੀਆਂ ਚੀਜ਼ਾਂ ਨੇ ਤੁਹਾਨੂੰ ਇੰਨਾ ਕੁ ਮਜ਼ਬੂਤ ਕੀਤਾ ਕਿ ਤੁਸੀਂ IPL ਦੇ ਲਈ ਬਿਲਕੁਲ ਤਿਆਰ ਸੀ। ਸੋ ਮੁੰਬਈ ਨੇ ਜਦੋਂ IPL ਸਕੌਡ 'ਚ ਤੁਹਾਨੂੰ ਲਿਆ, ਉੱਥੇ ਤੁਹਾਨੂੰ ਮਾਹੌਲ ਕਿੱਦਾਂ ਦਾ ਮਿਲਿਆ, ਉੱਥੇ ਵੀ ਕੁਝ ਸਿੱਖਣ ਨੂੰ ਮਿਲਿਆ ਤੁਹਾਨੂੰ?
0: ਮੇਰੇ ਹਿਸਾਬ ਨਾਲ ਮੈਂ ਇਹ ਡਿਸਕਸ ਕਰਾਂਗਾ ਗੱਲ ਕਿ ਜਦ ਮੈਨੂੰ ਉਹਨਾਂ ਨੇ 2025 ਨੈੱਟ ਬੋਲਰ ਲਿੱਤਾ ਸੀ।
1: ਅੱਛਾ,
0: ਅਤੇ ਮੇ ਬੀ ਮੈਂ IPL ਕ੍ਰਿਕਟ ਲਈ ਉਸ ਵਕਤ ਰੈਡੀ ਨਹੀਂ ਸੀ, ਉਹਨਾਂ ਨੇ ਮੈਨੂੰ ਸਪੋਰਟ ਇਸ ਲਈ ਕੀਤਾ ਕਿਉਂਕਿ ਮੈਂ ਕੰਟੀਨਿਊਸਲੀ ਬਾਲ ਵਧੀਆ ਪਾ ਰਿਹਾ ਸੀ
1: ਜੀ,
0: ਅਤੇ ਇਹਦੇ ਵਿੱਚ ਮੈਂ MI ਦੇ ਜਿਹੜੇ ਮੇਨ ਸਰ ਹੈ ਜਿਨ੍ਹਾਂ ਦਾ ਨਾਂ ਕਿਤੇ ਵੀ ਨਹੀਂ ਆਉਂਦਾ, ਮਿਸਟਰ ਰਾਹੁਲ ਸਾਂਗਵੀ, ਮੈਂ ਉਹਨਾਂ ਨੂੰ ਬਹੁਤ ਜ਼ਿਆਦਾ ਥੈਂਕਸ ਕਰਾਂਗਾ।
1: ਅੱਛਾ, ਹੁਣ ਇਹ ਦੱਸੋ ਕਿ 2026 'ਚ IPL ਵੱਲੋਂ ਜਦੋਂ ਡੈਬਿਊ ਹੋਣਾ ਸੀ ਤੁਹਾਡਾ, ਇੱਕ ਦਿਨ ਪਹਿਲਾਂ ਦੱਸ ਦਿੱਤਾ ਹੋਏਗਾ ਕਿ ਰਘੂ ਤੁਸੀਂ ਕੱਲ੍ਹ ਖੇਡ ਰਹੇ ਹੋ ਜਾਂ ਮੈਚ ਵਿੱਚ ਬਾਲ ਪਾ ਰਹੇ ਹੋ, ਕੀ ਤੁਹਾਡੇ ਉਦੋਂ ਵਿਚਾਰ ਸੀ, ਕਿੱਦਾਂ ਦੀ ਮਾਨਸਿਕ ਸਥਿਤੀ ਸੀ ਉਸ ਵੇਲੇ?
0: ਪ੍ਰੈਸ਼ਰ ਤਾਂ ਰਹਿੰਦਾ ਦੇਖੋ, ਕਿਉਂਕਿ IPL ਇੱਕ ਬਹੁਤ ਵੱਡਾ ਪਲੇਟਫਾਰਮ ਹੈ
1: ਜੀ,
0: ਅਤੇ ਸਪੈਸ਼ਲੀ ਚੇਨਈ ਦਾ ਜਿਹੜਾ ਸਟੇਡੀਅਮ ਹੈ ਸਭ ਤੋਂ ਨੋਇਜ਼ੀ ਸਟੇਡੀਅਮ, ਜਿੱਥੇ ਬਹੁਤ ਜ਼ਿਆਦਾ ਆਵਾਜ਼ ਹੈਗੀ
1: ਜੀ ਜੀ,
0: ਬਹੁਤ 50,000 ਤੋਂ ਉੱਪਰ ਤੁਹਾਨੂੰ ਬੰਦਾ ਦੇਖਣ ਆ ਰਿਹਾ, CSK ਦੇ ਸਾਰੇ ਸਪੋਰਟਰ ਹੈਗੇ ਹੈ
1: ਜੀ, ਮੈਚ ਦੇ ਨਾਲ ਕਰਾਊਡ ਦਾ ਵੀ ਪ੍ਰੈਸ਼ਰ ਹੈ।
0: ਹਾਂ ਬਿਲਕੁਲ ਹੈਗਾ, ਕਿਉਂਕਿ ਕਰਾਊਡ 'ਚ ਤੁਹਾਨੂੰ ਇਹ ਹੈ ਨਾ ਕਿ ਨਰਵਸ ਕੰਟਰੋਲ ਨਹੀਂ ਹੁੰਦੀਆਂ ਤੁਹਾਡੇ ਤੋਂ
1: ਜੀ,
0: ਅਤੇ ਇੱਕ ਤਾਂ ਨਰਵਸ ਵੀ ਕੰਟਰੋਲ ਕਰਨੀਆਂ ਤੁਹਾਨੂੰ ਆਪਣੀ, ਉਹ ਤੋਂ ਬਾਅਦ ਤੁਹਾਨੂੰ ਬਾਲ ਵੀ ਸੋਚ ਕੇ ਪਾਉਣਾ ਕਿੱਥੇ ਪਾਉਣਾ, ਕਾਫੀ ਜ਼ਿਆਦਾ

0: ਹਾਈ ਇੰਟੈਂਸਿਟੀ ਹਾਈ ਪ੍ਰੈਸ਼ਰ ਮੈਚ ਹੈ
1: ਜੀ,
0: ਅਤੇ ਸਾਡੇ ਲਈ ਉਹ ਮੈਚ ਜਿੱਤਣਾ ਵੀ ਬਹੁਤ ਜ਼ਰੂਰੀ ਸੀ ਕਿਉਂਕਿ ਆਪਾਂ ਲੋਅ ਸਕੋਰਿੰਗ ਮੈਚ ਸੀਗਾ ਉਹ 150-55 160 ਆਪਾਂ ਇੱਦਾਂ ਹੀ ਮਾਰੇ ਸੀ ਕੁਝ
1: ਜੀ ਜੀ ਜੀ
0: ਅਤੇ ਜਦ ਮੈਨੂੰ ਕਿਹਾ ਕਿ ਤੂੰ ਐਜ਼ ਐਨ ਇੰਪੈਕਟ ਪਲੇਅਰ ਜਾਣਾ, ਬਟ ਉਹਦੇ ਵਿੱਚ ਵੀ ਇੱਕ ਟਵਿਸਟ ਆ ਗਿਆ ਸੀ ਵਿੱਚ, ਕਿਉਂਕਿ ਸਾਡੇ ਬੈਟਿੰਗ ਲਾਈਨਅਪ 'ਚ ਬਹੁਤ ਜ਼ਿਆਦਾ ਕੋਲੈਪਸ ਹੋ ਗਿਆ ਸੀ ਛੇਤੀ ਥੱਲੇ,
1: ਅੱਛਾ,
0: ਅਤੇ ਹਾਰਦਿਕ ਭਾਜੀ ਖੇਡ ਰਹੇ ਸੀਗੇ ਉਸ ਵਕਤ, ਅਤੇ ਰਾਜ ਅੰਗਦ ਬਾਬਾ ਨੂੰ ਇੰਪੈਕਟ ਭੇਜਣ ਲੱਗੇ ਸੀ, ਤੇ ਉਹ ਜੇ ਇੰਪੈਕਟ ਚੱਲ ਜਾਂਦਾ ਫਿਰ ਮੈਂ ਇੰਪੈਕਟ ਨਾ ਆਉਂਦਾ,
1: ਬਾਲ ਨਾ,
0: ਹਾਂ, ਕਿਉਂਕਿ ਫਿਰ ਲਾਸਟ ਓਵਰ ਰਹਿ ਗਿਆ, ਕਿਉਂਕਿ ਉਹਨਾਂ ਨੇ ਕਿਹਾ ਵੀ ਲਾਸਟ ਓਵਰ 'ਚ ਆਪਾਂ ਇੰਪੈਕਟ ਯੂਜ਼ ਨਹੀਂ ਕਰ ਸਕਦੇ
1: ਜੀ।
0: ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨੇ ਕਿਹਾ, ਮਤਲਬ ਕੋਚ ਨੇ ਕਿਹਾ ਮਹਿਲਾ ਸਰ ਨੇ, ਕਿ ਯੂ ਆਰ ਗੋਇੰਗ ਇਨਸਾਈਡ।
1: ਅੱਛਾ,
0: ਤੇ ਫਿਰ ਮੇਰੇ ਨਰਵਸ ਬਹੁਤ ਜ਼ਿਆਦਾ ਸੀ ਕਿ ਬਈ ਕੀ ਕਰਨਾ, ਮੈਂ ਕਿਹਾ ਬਸ ਨੋਰਮਲ ਬੇਸਿਕ ਜੋ ਮੈਂ ਅੱਜ ਤੋਂ 15 ਸਾਲ ਤੱਕ ਕਰਦਾ ਆਇਆ
1: ਜੀ,
0: ਮੈਨੂੰ ਉਹੀ ਚੀਜ਼ ਇੱਥੇ ਡਿਲੀਵਰ ਕਰਨੀ ਹੈ, ਰਿਜ਼ਲਟ ਕੁਛ ਵੀ ਆਏ
1: ਜੀ,
0: ਬਾਕੀ ਜੋ ਭਗਵਾਨ ਦੇ ਹੱਥ ਹੈ
1: ਜੀ ਜੀ।
0: ਮੈਂ ਗਿਆ ਆਪਣੀ ਨੋਰਮਲ ਲੈਗ ਸਪਿਨ ਏਰੀਆ ਜੋ ਮੈਂ ਡਿਸਾਈਡ ਕੀਤੀ ਸੀ ਉਹ ਪਾਈ, ਅਤੇ ਮੈਂ ਵੀ ਤੁਸੀਂ ਦੇਖੋ ਸਭ ਤੋਂ ਫਰੂਟਫੁੱਲ ਉਹ ਮਤਲਬ ਮੇਰਾ ਰਿਜ਼ਲਟ ਆਇਆ, 4 ਓਵਰ 'ਚ 23 ਰਨ ਦਿੱਤੇ ਸੀ ਮੈਂ ਉਹ ਵਾਲੇ ਮੈਚ 'ਚ।
1: ਔਰ ਤੁਹਾਨੂੰ ਦੱਸਾਂ ਰਘੂ, ਪ੍ਰੈਸ਼ਰ ਸਿਰਫ ਤੁਹਾਡੇ 'ਤੇ ਹੀ ਨਹੀਂ, ਤੁਹਾਡੇ ਡੈਡੀ 'ਤੇ, ਤੁਹਾਡੇ ਮੰਮੀ 'ਤੇ ਵੀ ਓਨਾ ਹੀ ਜ਼ਿਆਦਾ ਸੀ। ਆਓ ਜ਼ਰਾ ਤੁਹਾਡੇ ਡੈਡੀ ਤੋਂ ਜਾਣੀਏ ਕਿ ਜਦੋਂ ਤੁਹਾਡਾ ਡੈਬਿਊ ਹੋ ਰਿਹਾ ਸੀ ਤਾਂ ਉਹ ਕੀ ਮਹਿਸੂਸ ਕਰ ਰਹੇ ਸੀ। ਓਮ ਗੌਰੀਦੱਤ ਸ਼ਰਮਾ ਹੋਣਾ ਤੋਂ ਜਾਣਦੇ ਹਾਂ,
2: ਤੁਸੀਂ ਇਸ ਗੱਲ ਨੂੰ ਮਹਿਸੂਸ ਕਰ ਸਕਦੇ ਹੋ ਕਿ ਦਿਲ ਦੀਆਂ ਧੜਕਣਾਂ ਉਸ ਵੇਲੇ ਕਿਸ ਤਰ੍ਹਾਂ ਦੀਆਂ ਹੋਣਗੀਆਂ। ਜਿਹੜਾ IPL ਦਾ ਇੱਕ ਐਟਮੋਸਫੇਅਰ ਹੈ ਨਾ, ਉਹ ਮੇਰੇ ਖਿਆਲ ਦੁਨੀਆ 'ਚ ਸਭ ਤੋਂ ਵੱਡਾ ਪਲੇਟਫਾਰਮ ਹੈ ਔਰ ਬਹੁਤ ਸਟਰੋਂਗ ਹੈ, ਔਰ ਸਟੇਡੀਅਮ ਖਾਲੀ ਨਹੀਂ ਹੁੰਦਾ, ਸਾਰਾ ਭਰਿਆ ਹੁੰਦਾ, ਔਰ ਉਹਦੇ ਵਿੱਚ ਇੰਨੀ ਆਡੀਅੰਸ ਹੁੰਦੀ ਹੈ, ਅਤੇ ਉਹਦੇ 'ਚ ਖੇਡਣ ਵਾਲਾ ਔਰ ਦੇਖਣ ਵਾਲਾ ਇਹ ਸਾਰਿਆਂ ਦੀ ਐਨਰਜੀ ਇਨਵੋਲਵ ਹੁੰਦੀ ਹੈ ਔਰ ਸਪਿਰਿਟ ਬੜੀ ਹਾਈ ਹੁੰਦੀ ਹੈ, ਅਤੇ ਉਹ ਇੱਕ ਰੀਅਲ ਟੈਸਟ ਹੁੰਦਾ ਤੁਹਾਡੀ ਲਾਈਫ ਦਾ। ਔਰ ਅਸੀਂ ਜਦੋਂ ਤੋਂ ਇਹ ਪਰਫੋਰਮ ਕਰ ਰਿਹਾ ਸੀਗਾ ਜਾਂ IPL 'ਚ ਗਿਆ, ਕਿ ਹਰ ਦਿਨ ਇੰਤਜ਼ਾਰ ਕਰ ਰਹੇ ਸੀਗੇ ਕਿ ਅੱਜ ਰਘੂ ਦਾ ਨੰਬਰ ਲੱਗੇਗਾ, ਅੱਜ ਰਘੂ ਦਾ ਨੰਬਰ ਲੱਗੇਗਾ। ਜਦੋਂ ਨੰਬਰ ਲੱਗ ਗਿਆ ਤਾਂ ਹੁਣ ਇਹ ਬੋਲ ਵਧੀਆ ਪਾਏਗਾ, ਹਰ ਬੋਲ 'ਤੇ ਇਹੀ ਮਤਲਬ ਹੁੰਦਾ ਸੀਗਾ ਕਿ ਹੁਣ ਕੀ ਹੋਏਗਾ, ਚੌਕਾ ਪਏਗਾ, ਛੱਕਾ ਪਏਗਾ, ਵਿਕਟ ਆਏਗੀ, ਅਤੇ ਉਹ ਜਿਹੜੀ ਐਨਰਜੀ ਲੈਵਲ ਹੁੰਦਾ ਉਹ ਇੰਨਾ ਕੁ ਹਾਈ ਹੁੰਦਾ, ਔਰ ਬੀਇੰਗ ਪੇਰੈਂਟਸ 'ਤੇ ਥੋੜ੍ਹਾ ਜਿਹਾ ਉਸ ਵੇਲੇ ਐਕਸਾਈਟਮੈਂਟ ਤਾਂ ਬਹੁਤ ਜ਼ਿਆਦਾ ਹੁੰਦੀ ਹੈ, ਔਰ ਜਿਹੜਾ ਤੁਹਾਡਾ ਉਸ ਵੇਲੇ ਮੂਮੈਂਟ ਹੁੰਦਾ, ਯੂ ਫੀਲ ਐਜ਼ ਏ ਪ੍ਰਾਊਡ ਪੇਰੈਂਟ ਕਿ ਹਾਂ ਬੱਚੇ ਨੇ ਕੁਛ ਕੀਤਾ।
1: ਅਤੇ ਜਦੋਂ ਤੁਸੀਂ ਇਸ ਪ੍ਰੈਸ਼ਰ 'ਚ ਬੋਲ ਕਰ ਰਹੇ ਸੀ, ਤੁਹਾਡੇ ਮੰਮੀ ਮੋਨਿਕਾ ਦੱਤ ਸ਼ਰਮਾ ਹੋਰਾਂ 'ਤੇ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਸੀ, ਇਸ ਪ੍ਰੈਸ਼ਰ 'ਚ ਉਹ ਕੀ ਕਰ ਰਹੇ ਸਨ, ਉਹਨਾਂ ਦੀ ਗੇਂਦਬਾਜ਼ੀ ਕੀ ਸੀ, ਉਹਨਾਂ ਤੋਂ ਜਾਣਦੇ ਹਾਂ।
3: ਵੀਰਿੰਦਰ ਇਸ ਤਰ੍ਹਾਂ ਹੈ ਕਿ ਉਸ ਵੇਲੇ ਪਾਠ ਕਰੀਦਾ ਸੀ ਔਰ ਦਿਲ ਤੱਕ ਤੱਕ ਕਰਦਾ ਸੀ, ਹੈ ਇਹ ਕਰਦਾ ਸੀ ਕਿ ਬੱਚੇ ਨੂੰ ਅੱਛੀ ਬੋਲਿੰਗ ਕਰ ਲਏ ਔਰ ਵਿਕਟ ਲੈ ਲਏ, ਅਤੇ ਇਹ ਲੱਗਦਾ ਸੀ ਇਹਨੂੰ ਰਨ ਨਾ ਜ਼ਿਆਦਾ ਪੈ ਜਾਣ, ਕਿਤੇ ਇਹਦੀ ਪਰਫੋਰਮੈਂਸ ਠੀਕ ਹੋ ਜਾਏ, ਬਸ ਇਹੀ ਰੱਬ ਅੱਗੇ ਹੱਥ ਜੋੜਦੇ ਸੀ। ਉਸ ਵੇਲੇ ਤਾਂ ਟਾਈਮ ਐਸਾ ਹੁੰਦਾ ਸੀ ਕਿ ਬਸ ਹੁਣ ਬੈਠ ਜਾਓ ਔਰ ਇਸ ਤਰ੍ਹਾਂ ਦੇਖੋ, ਔਰ ਦੇਖਣਾ ਵੀ ਬਹੁਤ ਔਖਾ ਸੀ, ਔਰ ਮੈਨੂੰ ਲੱਗਦਾ ਹੈ ਬੱਚਾ ਤਾਂ ਜਿਹੜਾ ਪਰਫੋਰਮ ਕਰ ਲਿਆ ਉਹਨੇ ਤਾਂ ਦੇਖੋ ਕਿੰਨੇ ਕਰੋੜਾਂ ਦੇ ਅੱਗੇ ਪਰਫੋਰਮ ਕਰਨਾ, ਉਹਦੀ ਤਾਂ ਮੈਂਟਲ ਸਟ੍ਰੈਸ ਔਰ ਸਟੇਟਸ ਡਿਫਰੈਂਟ ਹੈ, ਲੇਕਿਨ ਮਾਂ ਬਾਪ ਦਾ ਉਸ ਵੇਲੇ ਕੀ ਸਟ੍ਰੈਸ ਹੈ ਫੀਲ ਕਰ ਸਕਦੇ।
1: ਸੋ ਵਾਕਈ ਜਦੋਂ ਤੁਸੀਂ ਪ੍ਰੈਸ਼ਰ ਗੇਮ ਖੇਡਦੇ ਹੋ ਰਘੂ, ਤੇ ਤੁਹਾਡੇ ਜਿਹੜੇ ਆਪਣੇ ਹੁੰਦੇ ਨੇ ਉਹਨਾਂ ਤੇ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ, ਔਰ ਇਸ ਪ੍ਰੈਸ਼ਰ 'ਚ ਆਪਣੇ ਬੋਲਿੰਗ ਰਿਦਮ ਨੂੰ ਸਸਟੇਨ ਕਰਨਾ ਔਰ ਇਹਦੇ ਨਾਲ ਨਾਲ ਬੱਲੇਬਾਜ਼ ਨੂੰ ਪੜ੍ਹਨਾ ਕਿ ਕੀ ਕਰ ਸਕਦਾ, ਸਟੈਪ ਆਊਟ ਵੀ ਹੋ ਸਕਦਾ ਜਾਂ ਕਿਹੜਾ ਸ਼ਾਟ ਦੇਖ ਰਿਹਾ, ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਸੰਤੁਲਨ ਬਣਾਉਣਾ ਤੁਹਾਨੂੰ ਕਿੰਨਾ ਕੁ ਮੁਸ਼ਕਲ ਹੈ?
0: ਇਨੀਸ਼ੀਅਲ ਮੈਂ ਤੁਹਾਨੂੰ ਕਿਹਾ ਪਹਿਲਾ ਪ੍ਰੈਸ਼ਰ ਰਹਿੰਦਾ, ਕਿਉਂਕਿ ਤੁਹਾਡੇ ਤੁਸੀਂ ਪਹਿਲਾਂ ਬੋਲ ਸਿੱਟਣਾ, ਜਿੱਦਾਂ ਹੱਥ 'ਚੋਂ ਨਿਕਲੇਗਾ ਬੈਟਸਮੈਨ ਕੀ ਕਰੇਗਾ, ਬਟ ਮੈਂ ਉਹੀ ਕਿਹਾ ਕਿ ਮੈਂ 15 ਸਾਲ ਕੀ ਕੀਤਾ, ਮੈਂ ਉਹਨੂੰ ਰੀਵਾਈਂਡ ਕੀਤਾ ਬਸ।
1: ਅੱਛਾ,
0: ਕਿ ਮਤਲਬ ਮੈਂ 15 ਸਾਲ 'ਚ ਲੈਗ ਸਪਿਨ ਪਾਈ ਹੈ ਨਾ, ਕਿੱਥੇ ਪਾਈ ਹੈ, ਰਾਈਟੀ ਨੂੰ ਮੈਂ ਕਿੱਥੇ ਲੈਗ ਸਪਿਨ ਪਾਊਂਗਾ, ਬੇਸਿਕ ਜਿਹੜੀ ਲੈਗ ਸਪਿਨ ਹੈ ਬਈ ਮਿਡਲ ਸਟੰਪ ਤੋਂ ਬਾਹਰ ਕੱਢਣੀ ਹੈ
1: ਜੀ,
0: ਆਫ ਸਟੰਪ ਦੇ ਬਾਹਰ ਉਹਨੂੰ ਹੱਥ ਖੋਲਣ ਨਹੀਂ ਦੇਣੇ
1: ਜੀ,
0: ਨੋਰਮਲ ਆਪਾਂ ਸਟੰਪ ਟੂ ਸਟੰਪ ਬਾਲ ਪਾਉਣਾ, ਜਿਹੜੀ ਨੋਰਮਲ ਇੱਕ ਬੇਸਿਕ ਕ੍ਰਿਕਟ ਹੈ, ਮੈਂ ਉਹੀ ਬੇਸਿਕ ਕ੍ਰਿਕਟ ਅਤੇ ਬੇਸਿਕ ਫੀਲਡ ਨਾਲ ਬਾਲ ਸੈਟ ਬਾਲ ਪਾਈ, ਮੈਂ ਕੁਛ ਜ਼ਿਆਦਾ ਕੀਤਾ ਨਹੀਂ।
1: ਰਘੂ, ਜਦੋਂ ਤੁਸੀਂ IPL ਦੀ ਪਹਿਲੀ ਵਿਕਟ ਲਈ ਔਰ ਸੋਸ਼ਲ ਮੀਡੀਆ 'ਤੇ ਤੁਹਾਡਾ ਉਹ ਵਿਜੂਅਲ ਬਹੁਤ ਵਾਇਰਲ ਹੋਇਆ ਜਿਹਦੇ 'ਚ ਤੁਸੀਂ ਆਡੀਅੰਸ ਨੂੰ, ਕਰਾਊਡ ਨੂੰ ਪਰਚੀ ਦਿਖਾ ਰਹੇ ਹੋ, ਉਹ ਕਹਾਣੀ ਸਾਨੂੰ ਦੱਸੋ ਕਿ ਉਹ ਕੀ ਸੀ?
0: ਪਰਚੀ ਐਕਚੁਅਲੀ ਮੈਂ ਤੁਹਾਨੂੰ ਹੁਣ ਸਭ ਓਪਨ ਕਰਾਂਗਾ, ਮੇਰੇ ਦਿਮਾਗ 'ਚ ਪਹਿਲੇ ਹੀ ਸੀਗਾ, ਮੈਂ CSK ਵਾਲੇ ਮੈਚ 'ਚ ਵੀ ਬਣਾ ਰੱਖੀ ਸੀ, ਮੈਂ ਕਿਹਾ ਜੇ ਉੱਥੇ ਵਿਕਟ ਮਿਲੇਗੀ ਤਾਂ ਮੈਂ ਓਪਨ ਕਰਾਂਗਾ ਉਹ ਚੀਜ਼ ਨੂੰ, ਕਿਉਂਕਿ ਜੋ ਵੀ ਉਹ 'ਚ ਮੈਂ ਕੁਛ ਲਿਖਿਆ ਸੀ ਉਹ ਕੋਈ ਮਜ਼ਾਕ ਨਹੀਂ ਸੀ, ਉਹ ਸੱਚੀ ਮੇਰੇ ਨਾਲ ਹੋਇਆ ਹੈ। 15 ਸਾਲ ਦੇ ਵਿੱਚ ਤੁਸੀਂ ਦੇਖੋਗੇ ਕਿ ਹਰ ਸਾਲ ਦੇ ਵਿੱਚ 365 ਦਿਨ ਹੈ, 365 ਦਿਨ ਦੇ ਵਿੱਚ ਤੁਸੀਂ ਫਿਰ ਘੰਟੇ ਵੀ ਗਿਣੋ, ਘੰਟੇ 'ਚ ਫਿਰ ਮਿੰਟ, ਮਿੰਟ 'ਤੇ ਫਿਰ ਸੈਕਿੰਡ, ਫਿਰ ਪਰ ਸੈਕਿੰਡ, ਅਤੇ ਆਦਮੀ ਆਪਣਾ ਪੂਰੀ ਮਤਲਬ ਕੀ ਉਹਦੇ ਇੰਸੀਡੈਂਟ ਹੋਇਆ ਉਹ 'ਚ, ਉਹ ਸਾਰਾ ਰਿਵਾਈਵ ਕਰਕੇ ਮੈਂ ਇੱਕ ਪਰਚੀ 'ਚ ਇੱਕ ਮਤਲਬ ਆਪਣਾ ਪੂਰਾ ਭਾਵ ਪਾਤਾ, ਤੁਸੀਂ ਆਹ ਸੋਚ ਲਓ।
1: ਅੱਛਾ,
0: ਅਤੇ ਉਹੀ ਚੀਜ਼ ਸੀਗੀ ਮੇਰਾ, ਮੈਂ ਕਿਹਾ ਕਿ ਮੇਰੇ ਲਈ ਬਹੁਤ ਸਪੈਸ਼ਲ ਪਲੇਟਫਾਰਮ ਹੈ।

0: जी
1: ਤੇ ਮੈਂ ਤੁਸੀਂ ਲਾ ਲਓ ਕਿ ਜਿਸ ਚੀਜ਼ ਨੂੰ ਮੈਂ ਡ੍ਰੀਮ ਕਰ ਰਿਹਾ ਮੈਂ ਉੱਥੇ ਅੱਜ ਖੜਾ
0: ਜੀ
1: ਤੇ ਜੇ ਭਗਵਾਨ ਚਾਹੇਗਾ ਜਿਸ ਦਿਨ ਮੇਰੀ ਵਿਕਟ ਹੋਏਗੀ ਮੈਂ 100% ਇਹਨੂੰ ਖੋਲਾਂਗਾ ਜਸਟ ਫੋਰ ਦਿਸ ਸੇ ਕਿ ਹਾਂ ਵੀ ਅੱਜ ਮੇਰੀ ਜਿਹੜੀ 15 ਸਾਲ ਦੀ ਤੁਸੀਂ ਤਪੱਸਿਆ ਕਹੋ ਜਾਂ 15 ਸਾਲ ਦਾ ਜਿਹੜਾ ਸਟਰਗਲ ਸੀ ਜਾਂ ਲਰਨਿੰਗ ਪ੍ਰੋਸੈਸ ਸੀਗਾ ਉਹ ਅੱਜ ਜਾ ਕੇ ਮੇਰਾ ਖਤਮ ਹੋਇਆ ਕਾਮਯਾਬ ਹੋ ਗਿਆ ਮਤਲਬ 15 ਸਾਲ ਜੋ ਵੀ ਮੈਂ ਕੁਛ ਕੀਤਾ ਮੈਨੂੰ ਅੱਜ ਲੱਗੇਗਾ ਕਿ ਹਾਂ ਜੇ ਵਿਕਟ ਆ ਗਈ ਹੈ ਦੈਟ ਇਜ਼ ਮਤਲਬ ਉਹ ਇੱਕ ਵਿਕਟ ਨਹੀਂ ਹੈਗੀ ਮੇਰੇ ਲਈ ਉਹ ਮੇਰੇ ਲਈ ਮਤਲਬ ਇੱਕ ਤੁਸੀਂ ਕਹਿੰਦੇ ਹੋ ਨਾ ਕੁਛ ਰਿਟਰਨ ਗਿਫਟ ਦਿੰਦਾ ਭਗਵਾਨ ਤੁਹਾਨੂੰ ਉਹ ਰਿਟਰਨ ਗਿਫਟ ਤੁਹਾਨੂੰ ਮਿਲ ਗਿਆ ਭਗਵਾਨ ਨੇ ਕਿਹਾ ਕਿ ਤੂੰ ਚਿੰਤਾ ਨਾ ਕਰ 15 ਸਾਲ ਤੇਰੇ ਖਰਾਬ ਨਹੀਂ ਹੋਏ 15 ਸਾਲ ਦੇ ਤੈਨੂੰ ਆਰ ਮੈਂ ਗਿਫਟ ਦੇ ਰਿਹਾ
0: ਜੀ
1: ਤੇ ਉਹ ਜਦ ਮੈਂ ਖੋਲ੍ਹੀ ਪਰਚੀ ਮੈਨੂੰ ਯਾਦ ਹੈ ਸੂਰਿਆ ਬਾਈ ਆ ਕੇ ਦੇਖਣ ਲੱਗੇ ਵੀ ਕਿਆ ਲਿਖਾ ਬਾਈ ਤੂੰ ਔਰ ਬੂਮਰਾ ਬਾਈ ਵੀ ਉੱਥੇ ਹੀ ਖੜ੍ਹੇ ਸੀ
0: ਅੱਛਾ
1: ਤੇ ਐਕਚੁਅਲੀ ਜਿਹੜਾ ਤੁਸੀਂ ਦੇਖੋਗੇ ਪਰਚੀ ਜਿਹੜੀ ਉਹਨਾਂ ਨੇ ਦਿਖਾਈ ਉਹ ਮੇਰੇ ਹੱਥ 'ਚ ਨਹੀਂ ਸੀ ਕਿਉਂਕਿ ਮੈਂ ਫੜਾ ਕੇ ਉਹਨਾਂ ਨੇ ਫੜ ਲਈ ਦੀਪਕ ਬਾਈ ਨਾਲ ਖੜੇ ਸੀ ਉਹਨਾਂ ਨੇ ਫਿਰ ਪਰਚੀ ਇੱਦਾਂ ਕਰਕੇ ਸਾਈਡ 'ਤੇ ਉਹਨਾਂ ਦਾ ਹੀ ਹੱਥ ਹੈਗਾ ਉਹ
0: ਅੱਛਾ
1: ਉਸ ਤੋਂ ਬਾਅਦ ਫਿਰ ਮੈਂ ਵਾਨਖੜੇ ਦੀ ਜਿਹੜੀ ਮਿੱਟੀ ਸੀਗੀ ਉਹਨੂੰ ਮੈਂ ਡੰਡਵਤ ਪ੍ਰਣਾਮ ਕੀਤਾ ਕਿਉਂਕਿ ਮੈਂ ਉਸੇ ਮਿੱਟੀ 'ਤੇ ਪਹਿਲੀ ਵਿਕਟ ਲਿੱਤੀ ਅਤੇ ਉਹ ਸਾਡਾ ਹੀ ਹੋਮ ਗਰਾਊਂਡ ਦੇ ਹੋਮ ਕਰਾਊਡ ਦੇ ਸਾਹਮਣੇ
0: ਜੀ
1: ਅਤੇ ਫਿਰ ਮੈਂ ਮਤਲਬ ਭੂਦੇਵ ਨੂੰ ਡੰਡਵਤ ਕਰਕੇ ਪ੍ਰਣਾਮ ਕੀਤਾ ਕਿ ਬਾਈ ਮੇਰੀ ਵੈਸੇ ਇੰਨੀ ਔਕਾਤ ਨਹੀਂ ਸੀ ਕਿ ਮੈਂ ਕਰ ਪਾਵਾਂ ਬਟ ਤੁਸੀਂ ਮੈਨੂੰ ਇਸ ਲਾਇਕ ਬਣਾਇਆ ਉਸ ਤੋਂ ਬਾਅਦ ਫਿਰ ਮੈਂ ਆਪਣਾ ਨੈਕਸਟ ਕਰਨ ਗਿਆ ਕਿ ਹਾਂ ਬਈ ਹੁਣ ਸਟਾਰਟ ਹੋ ਗਿਆ ਰਘੂ ਹੁਣ ਚੱਕਦੇ ਕੰਮ ਹੁਣ ਚੱਲ ਅੱਗੇ
0: ਰਘੂ ਅੱਜ ਦੀ ਖਾਸ ਤੌਰ 'ਤੇ ਜਿਹੜੀ T20 ਕ੍ਰਿਕਟ ਹੈ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਸਪਿਨਰ ਦੀ ਜ਼ਿੰਦਗੀ ਇਸ ਕ੍ਰਿਕਟ ਵਿੱਚ ਕਿੰਨੀ ਕੁ ਮੁਸ਼ਕਲ ਹੈ ਤੁਹਾਨੂੰ ਪਾਵਰ ਪਲੇਅ 'ਚ ਵੀ ਬਾਲ ਪਾਉਣਾ ਪੈਂਦਾ ਮੈਦਾਨ ਕਦੇ ਛੋਟੇ ਨੇ ਬੱਲਿਆਂ ਦੀ ਬਲਜ ਮੋਟੀ ਹੁੰਦੀ ਜਾਂਦੀ ਹੈ ਬੱਲੇ ਬਹੁਤ ਵਧੀਆ ਨੇ ਸੋ ਇਹਨਾਂ ਸਾਰੇ ਹਾਲਾਤ ਦੇ ਵਿੱਚ ਤੁਹਾਨੂੰ ਕੀ ਲੱਗਦਾ ਸਪਿਨਰ ਦੀ ਜ਼ਿੰਦਗੀ ਕਿੰਨੀ ਕੁ ਮੁਸ਼ਕਲ ਹੈ ਔਰ ਇਹਨੂੰ ਆਸਾਨ ਕਿੱਦਾਂ ਬਣਾਇਆ ਜਾ
1: ਸਪਿਨਰ ਮੇ ਬੀ ਦੇਖੋ ਵਿਕਟ 'ਚ ਤੁਹਾਨੂੰ ਜਿੱਦਾਂ ਫਲੈਟ ਮਿਲਦਾ ਜਾਂ ਮੋਸਟਲੀ ਮੈਂ ਦੇਖਿਆ ਕਿ ਜਿਹੜੇ ਬੈਟਸਮੈਨ ਉਹ ਐਡਵਾਂਟੇਜ ਵਾਲੇ ਪੁਆਇੰਟ 'ਤੇ ਜ਼ਿਆਦਾ ਹੈ ਕਿਉਂਕਿ ਬਾਉਂਡਰੀਜ਼ ਬਹੁਤ ਛੋਟੀਆਂ ਕਰਤੀਆਂ
0: ਜੀ
1: ਬਟ ਮੇਰੇ ਹਿਸਾਬ ਨਾਲ 'ਚ ਤੁਹਾਡਾ ਮੈਚੋਰਿਟੀ ਟੈਕਟੀਕਲ ਪੁਆਇੰਟ ਬਹੁਤ ਆ ਜਾਏਗਾ ਤੁਸੀਂ ਦਿਮਾਗ ਕਿੱਦਾਂ ਚਲਾਉਂਦੇ ਹੋ ਐਜ਼ ਅ ਸਪਿਨਰ
0: ਜੀ
1: ਤੁਸੀਂ ਇੱਕ ਲੈਂਥ ਨਹੀਂ ਸਿੱਟ ਸਕਦੇ ਹਰ ਬੈਟਸਮੈਨ ਨੂੰ ਤੁਹਾਨੂੰ ਦੇਖਣਾ ਪਏਗਾ ਬੈਟਸਮੈਨ ਕਿੱਥੇ ਉਹਦਾ ਸਕੋਰਿੰਗ ਸ਼ੋਟ ਸਭ ਤੋਂ ਵਧੀਆ ਅਤੇ ਕਿੱਥੇ ਉਹਦਾ ਵੀਕ ਪੁਆਇੰਟ ਹੈ
0: ਜੀ
1: ਉਹਦੇ ਵੀਕ ਪੁਆਇੰਟ ਨੂੰ ਫੜ ਕੇ ਬਾਲ ਪਾਓ ਜੇ ਉੱਥੇ ਵੀ ਉਹ ਤੁਹਾਨੂੰ ਮਾਰਦਾ ਪਿਆ ਫਿਰ ਤੁਹਾਡੇ ਕੋਲ ਪਲਾਨ ਬੀ ਵੀ ਹੋਣਾ ਚਾਹੀਦਾ ਕਿ ਬਈ ਮੈਂ ਕਿੱਥੇ ਬਾਲ ਇਹਨੂੰ ਹੋਰ ਸਿੱਟ ਸਕਦਾ
0: ਜੀ
1: ਕਿਉਂਕਿ ਇਹ T20 ਕ੍ਰਿਕਟ 'ਚ ਤੁਸੀਂ ਆਹ ਨਾ ਸੋਚੋ ਕਿ ਤੁਹਾਡਾ ਇੱਕ ਦਿਨ ਤੁਸੀਂ 4 ਓਵਰ 23 ਦਾ ਸਪੈਲ ਪਾਓਗੇ ਤਾਂ ਹਰ ਵਾਰ ਉਹੀ ਆਏਗਾ ਕਿਸੇ ਦਿਨ ਇਹ ਵੀ ਆਏਗਾ ਮੈਂ 4 ਜਾਂ 60 ਵੀ ਖਾਊਂਗਾ
0: ਜੀ
1: ਕਿਉਂਕਿ ਇਹ ਨੋਰਮਲ ਚੀਜ਼ ਹੈ T20 ਕ੍ਰਿਕਟ ਸਪਿਨਰ ਲਈ ਜੇ ਸਪਿਨਰ ਨੂੰ ਮੇਰੇ ਹਿਸਾਬ ਨਾਲ ਜਿਹੜੀ ਮੈਂ ਪਹਿਲੀ ਗੱਲ ਕੀਤੀ ਹੈ ਕਿ ਆਪਣੀ ਬੇਸਿਕ ਸਕਿੱਲ ਜੋ ਵੀ ਹੈਗੀ ਕਿਸੇ ਵੀ ਸਪਿਨਰ ਦੀ ਜਿੱਦਾਂ ਮੇਰੀ ਜਿਹੜੀ ਬੇਸਿਕ ਸਕਿੱਲ ਹੈ ਮੈਂ ਲੈਗ ਸਪਿਨ 'ਤੇ ਬਿਲੀਵ ਕਰਦਾ ਆਪਣੀ ਜ਼ਿਆਦਾ ਸਲਾਈਡਰ ਅਤੇ ਗੁਗਲੀ ਜਿਹੜਾ ਮੈਂ ਸਿੱਟਦਾ ਵਿੱਚ ਵਿੱਚ ਸਿੱਟਦਾ ਬੈਟਸਮੈਨ ਨੂੰ ਇਹ ਪਾਉਣ ਲਈ ਕਿ ਮੇਰੇ ਕੋਲ ਆ ਵੀ ਹੈਗਾ ਅਤੇ ਲੈਗ ਸਪਿਨ ਮੈਂ ਆਪਣੀ ਨੋਰਮਲ ਬੈਕ ਕਰਦਾ ਅਤੇ ਉਸ ਉਹਨੂੰ ਹੀ ਬੈਕ ਕਰਕੇ ਮੈਨੂੰ ਅੱਗੇ ਚੱਲਣਾ ਮੈਨੂੰ ਜ਼ਿਆਦਾ ਕੋਈ ਟਰਾਈ ਨਹੀਂ ਕਰਨਾ
0: ਸੋ ਰਘੂ ਸਾਨੂੰ ਆਸ ਹੈ ਅਗਲੇ ਸੀਜ਼ਨ ਲਈ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਮਿਹਨਤ ਕਰੋਗੇ ਹੋਰ ਜ਼ਿਆਦਾ ਵਿਕਟਸ ਹਾਸਿਲ ਕਰੋਗੇ ਔਰ ਇਸੇ ਤਰ੍ਹਾਂ ਅਸੀਂ ਫਿਰ ਸਟੂਡੀਓਜ਼ 'ਚ ਤੁਹਾਨੂੰ ਬੁਲਾਵਾਂਗੇ ਤੁਹਾਡੀਆਂ ਅਗਲੀਆਂ ਪ੍ਰਾਪਤੀਆਂ ਦੇ ਲਈ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ ਔਰ ਬਹੁਤ ਬਹੁਤ ਸ਼ੁਭਕਾਮਨਾਵਾਂ ਨੇ ਸਾਡੇ ਵੱਲੋਂ ਤੁਹਾਨੂੰ ਅਤੇ ਬਹੁਤ ਬਹੁਤ ਸ਼ੁਕਰੀਆ ਸਟੂਡੀਓਜ਼
1: ਥੈਂਕ ਯੂ ਵਰਿੰਦਰ ਜੀ ਥੈਂਕ ਯੂ
0: ਖੇਡ ਸੰਸਾਰ
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਡ ਸੰਸਾਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ IPL ਖਿਡਾਰੀ ਰਘੂ ਸ਼ਰਮਾ ਦੇ ਨਾਲ ਕੀਤੀ ਮੁਲਾਕਾਤ ਤੁਸੀਂ ਸੁਣ ਰਹੇ ਸੀ ਇਹਨਾਂ ਨਾਲ ਗੱਲਬਾਤ ਕਰ ਰਹੇ ਸਨ ਬਿਰਿੰਦਰ ਸਿੰਘ ਪੇਸ਼ਕਸ਼ ਪ੍ਰਤਿਸ਼ਠਾ ਜੈਨ ਦੀ ਮੀਡੀਅਮ ਵੇਵ 343.6 meters ਯਾਨੀ 873 kHz ਦੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਇਸ ਵੇਲੇ ਰਾਤ ਦੇ 10 ਵੱਜ ਚੁੱਕੇ ਨੇ ਹੁਣ ਪੇਸ਼ ਨੇ ਮੁੱਖ ਖਬਰਾਂ ਭਾਰਤ ਨੇ ਕਿਹਾ ਹੈ ਕਿ ਨੇਪਾਲ ਅਤੇ ਭਾਰਤ ਦੇ ਦੁਵੱਲੇ ਸੰਬੰਧਾਂ ਵਿੱਚ ਕਿਸੇ ਵੀ ਤੀਜੀ ਧਿਰ ਦੀ ਕੋਈ ਭੂਮਿਕਾ ਨਹੀਂ ਹੈ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਹੈ ਕਿ ਨੌਜਵਾਨ ਦੇਸ਼ ਦੀ ਤਾਕਤ ਉਮੀਦ ਅਤੇ ਉਜਵਲ ਭਵਿੱਖ ਦੀ ਨੁਮਾਇੰਦਗੀ ਕਰਦੇ ਨੇ ਕੇਂਦਰੀ ਸਿਹਤ ਮੰਤਰੀ JP ਨੱਡਾ ਦਾ ਕਹਿਣਾ ਹੈ ਕਿ ਪੰਜਾਬ ਨੂੰ ਸਿਹਤ ਸਮੇਤ ਹੋਰ ਖੇਤਰਾਂ ਵਿੱਚ ਵੀ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ ਦਿੱਲੀ ਦੀ ਇੱਕ ਅਦਾਲਤ ਨੇ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ 5 ਮੁਲਜ਼ਮਾਂ ਦੀ ਨਿਆਇਕ ਹਿਰਾਸਤ 15 ਤਰੀਕ ਤੱਕ ਵਧਾ ਦਿੱਤੀ ਹੈ ਯੂਨੀਫਾਈਡ ਪੇਮੈਂਟਸ ਇੰਟਰਫੇਸ UPI ਨੇ ਪਿਛਲੇ ਮਹੀਨੇ ਰਿਕਾਰਡ 23 ਅਰਬ 20 ਕਰੋੜ ਲੈਣ ਦੇਣ ਕੀਤੇ ਨੇ ਮੁੱਖ ਮੰਤਰੀ ਮਾਵਾਂ ਤੀਵਾਂ ਸਤਿਕਾਰ ਯੋਜਨਾ ਤਹਿਤ 1 ਜੁਲਾਈ ਤੋਂ ਪੰਜਾਬ ਦੀਆਂ 52 ਲੱਖ ਔਰਤਾਂ ਨੂੰ 1,000 ਰੁਪਏ ਅਤੇ ਦਲਿਤ ਔਰਤਾਂ ਨੂੰ 1,500 ਰੁਪਏ ਦੀ ਹਰ ਮਹੀਨੇ ਦੀ ਮਾਲੀ ਸਹਾਇਤਾ ਮਿਲੇਗੀ ਪੰਜਾਬ ਦੇ ਨਵੀਂ ਤੇ ਨਵਿਆਣਯੋਗ ਊਰਜਾ ਸਰੋਤ ਮੰਤਰੀ ਵੱਲੋਂ ਸੂਬੇ ਦੀਆਂ ਮੁੱਖ ਇਮਾਰਤਾਂ ਤੇ 2 ਮੈਗਾਵਾਟ ਦੇ ਸੋਲਰ ਪਾਵਰ ਪ੍ਰੋਜੈਕਟ ਲਾਉਣ ਦਾ ਐਲਾਨ

ਦੀ ਮਾਰ ਕਰਕੇ ਪਿਛਲੇ 4 ਸਾਲਾਂ ਤੋਂ ਬੰਦ ਇਤਿਹਾਸਿਕ ਪਠਾਨਕੋਟ ਜੋਗਿੰਦਰ ਨਗਰ ਰੇਲ ਸੇਵਾ ਅੱਜ ਤੋਂ ਮੁੜ ਸ਼ੁਰੂ। ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਵਸ ਨੂੰ ਸਮਰਪਿਤ ਮਹੱਤਵਪੂਰਨ ਪ੍ਰੋਜੈਕਟ ਵਜੋਂ ਸੂਬੇ ਦੇ ਹਰੇਕ ਜ਼ਿਲ੍ਹੇ ਵਿੱਚ 6.5 ਲੱਖ ਬੂਟੇ ਲਾਉਣ ਦਾ ਟੀਚਾ ਮਿਥਿਆ। ਸਰਕਾਰ ਨੇ ਪ੍ਰਧਾਨ ਮੰਤਰੀ ਰਾਸ਼ਟਰ ਬਾਲ ਪੁਰਸਕਾਰ ਲਈ ਨਾਮਜ਼ਦਗੀਆਂ ਮੰਗੀਆਂ ਨੇ। ਨਾਮਜ਼ਦਗੀਆਂ ਸਿਰਫ awards.gov.in ਤੇ ਰਾਸ਼ਟਰੀ ਪੁਰਸਕਾਰ ਪੋਰਟਲ ਰਾਹੀਂ 31 ਜੁਲਾਈ ਤੱਕ ਭੇਜੀਆਂ ਜਾ ਸਕਦੀਆਂ ਨੇ ਅਤੇ ਮੌਸਮ ਵਿਭਾਗ ਵੱਲੋਂ 3 ਤੇ 4 ਜੂਨ ਨੂੰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਨਾਲ ਤੇਜ਼ ਹਵਾਵਾਂ ਚੱਲਣ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 10:02 ਹੋ ਚੁੱਕੇ ਨੇ। ਹੁਣ ਪੇਸ਼ ਹੈ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਪੰਡਿਤ ਰਾਮ ਨਾਰਾਇਣ ਦਾ ਸਾਰੰਗੀ 'ਤੇ ਵਜਾਇਆ ਰਾਗ ਮਾਰਵਾ।

ਤੇ ਆਓ ਫਿਰ ਅਸੀਂ ਵੀ ਚਲੀਏ ਸਰਗਮ ਦੇ ਅਗਲੇ ਗਾਣੇ ਵੱਲ, ਜੋ ਕਿ ਹੈ ਫਿਲਮ ਬਾਤ ਏਕ ਰਾਤ ਕੀ ਤੋਂ। ਆਵਾਜ਼ ਹੈ ਹੇਮੰਤ ਕੁਮਾਰ ਦੀ, ਗੀਤ ਦੇ ਬੋਲ ਮਜਰੂਹ ਸੁਲਤਾਨਪੁਰੀ ਦੇ, ਅਤੇ ਸੰਗੀਤ SD ਬਰਮਨ ਦਾ।

ਪ੍ਰੋਗਰਾਮ ਸਰਗਮ ਦਾ ਅਗਲਾ ਨਗਮਾ ਫਿਲਮ ਗੁਮਰਾਹ ਤੋਂ, ਆਵਾਜ਼ ਮਹਿੰਦਰ ਕਪੂਰ ਦੀ, ਗੀਤ ਦੇ ਬੋਲ ਸਾਹਿਰ ਲੁਧਿਆਨਵੀ ਦੇ ਤਰਸ ਦਿੱਤੀ ਰਵੀ ਨੇ।

ਸਰਗਮ ਦਾ ਅਗਲਾ ਨਗਮਾ ਮੁਹੰਮਦ ਰਫੀ ਅਤੇ ਆਸ਼ਰਾ ਭੋਸਲੇ ਦੀਆਂ ਆਵਾਜ਼ਾਂ 'ਚ ਫਿਲਮ ਹਮਜੋਲੀ ਤੋਂ, ਗਿੱਧ ਬੋਲ ਆਨੰਦ ਬਖਸ਼ੀ ਦੇ ਅਤੇ ਸੰਗੀਤ ਲਕਸ਼ਮੀਕਾਂਤ ਪਿਆਰੇ ਲਾਲ ਦਾ।

0: currently being mapped jointly. We have established bilateral mechanisms to deal with all aspects of boundary matters. It should be clear to all concerned that there is no role for any third parties in a bilateral matter between India and Nepal.
1: Mr. Jaiswal said India also rejects the unwarranted references made in Pakistan-European Union joint statement regarding Jammu and Kashmir. Mr. Jaiswal said that the Union territories of Jammu and Kashmir and Ladakh are integral and inalienable parts of India. The ministry spokesperson also said the acting president of Venezuela, Delcy Rodriguez, will be on a four-day visit to India starting tomorrow. Mr. Jaiswal said during her visit, Ms. Rodriguez will hold bilateral discussions with Prime Minister Narendra Modi. India have successfully conducted flight tests of the indigenously developed Rudra M2 air-to-surface missile from an airborne platform. The tests were carried out by Defence Research and Development Organisation DRDO and the Indian Air Force IAF under extreme release conditions with critical trajectory establishing the capability of all subsystems. Ministry of Defence said all the test objectives were fully met. Defence Minister Rajnath Singh lauded the efforts of DRDO, IAF, Defence Public Sector Undertakings, Development Production Partners and Industry Stakeholders for the achievement. He said the successful tests demonstrate the growing maturity of indigenous defense technologies and mark a significant step towards Atmanirbharta in advanced weapon systems. Prasar Bharati's digital streaming platform Waves OTT has crossed 1 crore registered users in less than 2 years after its launch in November 2024. Ministry of Information and Broadcasting said the achievement marks a significant step in the growth of country's public digital media ecosystem. The ministry said this reflects the increasing adoption of indigenous digital platforms offering trusted, inclusive and diverse content to audiences in India and across the world. It said with more than 1 crore registered users and over 1 crore 40 lakh downloads, Waves OTT is now focused on its next phase of growth. Russia launched a large-scale overnight attack targeting multiple Ukrainian cities in which at least 21 people, including 2 children, were killed and over hundreds others were injured. This marks one of Moscow's largest assaults in the recent months. President Volodymyr Zelensky said civilian infrastructure and energy facilities had been targeted across the country. And that is the end of this news bulletin.
2: ਡੀਟੀ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਰਾਤ ਦੇ ਠੀਕ 11:10 ਹੋ ਗਏ ਨੇ ਅਤੇ ਵੇਲਾ ਹੋ ਗਿਆ ਜੀ ਪ੍ਰੋਗਰਾਮ ਸੌਗਾਤ ਦਾ, ਅਤੇ ਸੌਗਾਤ ਪ੍ਰੋਗਰਾਮ ਲੈ ਕੇ ਮੈਂ ਤੁਹਾਡਾ ਦੋਸਤ ਤਰੁਣ ਹਾਜ਼ਰ ਹੋ ਚੁੱਕਿਆ ਅਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਆਖਦੇ ਹਾਂ ਜੀ। ਸੋ ਦੋਸਤੋ, ਲਾਈਵ ਫੋਨ ਇਨ ਪ੍ਰੋਗਰਾਮ ਹੈ, ਅਸੀਂ ਕਰਾਂਗੇ ਗੱਲਾਂ ਬਾਤਾਂ ਅਤੇ ਨਾਲ ਦੀ ਨਾਲ ਚਲਾਵਾਂਗੇ ਤੁਹਾਡੇ ਫਰਮਾਇਸ਼ੀ ਗੀਤ। ਸੋ ਗੱਲਾਂ ਅਤੇ ਗੀਤਾਂ ਦੇ ਲਈ ਸਾਡਾ ਨੰਬਰ 0181 43 141, ਯਾਨੀ ਕਿ 0182342171। ਇਹ ਨੰਬਰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਅਤੇ ਕਰ ਸਕਦੇ ਹੋ ਜੀ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਅਤੇ ਨਾਲ ਦੀ ਨਾਲ ਗੱਲਾਂ ਬਾਤਾਂ। ਅਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਆਪਣੀ ਫਰਮਾਇਸ਼ ਵਟਸਐਪ ਮੈਸੇਜ ਦੇ ਰਾਹੀਂ ਵੀ ਭੇਜ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 94-655-36077, ਯਾਨੀ ਕਿ 9465-36077। ਇਸ ਨੰਬਰ 'ਤੇ ਤੁਸੀਂ ਸਭ ਤੋਂ ਪਹਿਲਾਂ ਲਿਖੋਗੇ ਆਪਣਾ ਨਾਮ, ਫਿਰ ਆਪਣੇ ਸ਼ਹਿਰ ਦਾ ਨਾਮ ਅਤੇ ਜਿਹੜਾ ਵੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਉਸ ਗੀਤ 'ਤੇ ਕੁਝ ਬੋਲ, ਔਰ ਜਿੱਦਾਂ ਹੀ ਮੈਸੇਜ ਸਾਡੇ ਤਾਈਂ ਪਹੁੰਚੇਗਾ ਉਸ ਮੈਸੇਜ ਨੂੰ ਅਸੀਂ ਪ੍ਰੋਗਰਾਮ ਦੇ ਜ਼ਰੂਰ ਸ਼ਾਮਿਲ ਕਰਾਂਗੇ। ਸੋ ਸਭ ਤੋਂ ਪਹਿਲਾਂ ਕਾਲਰ ਦੋਸਤ ਦੀ ਕਾਲ 'ਤੇ ਉਡੀਕ ਕਰਦੇ ਹੋਏ ਆਓ ਸੁਣਦੇ ਹਾਂ ਪਿਆਰਾ ਜਿਹਾ ਗੀਤ ਬੱਬੂ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ।

0: ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਜੁੜ ਚੁੱਕਿਆ। ਸੋ ਨੰਬਰ ਹੈ ਸਾਡਾ 0181 43 141, ਯਾਨੀ ਕਿ 01 82 342 1 71। ਸੋ ਇਹੀ ਨੰਬਰ ਡਾਇਲ ਕਰਕੇ ਦੋਸਤ ਵੀ ਆ ਗਏ ਨੇ ਜੀ। ਹੈਲੋ
1: ਹੈਲੋ ਵੀਰ ਜੀ, ਨਮਸਕਾਰ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਧੰਨਵਾਦ ਜੀ। ਸੁਖਵੀਰ ਸਿੰਘ ਛਾਜਲੀ ਬੋਲਦਾ ਮੇਰੇ ਸੰਗਰੂਰ ਤੋਂ।
0: ਹਾਂਜੀ ਛਾਜਲੀ ਸਾਹਿਬ, ਕੀ ਹਾਲ ਚਾਲ ਨੇ ਤੁਹਾਡੇ?
1: ਠੀਕ ਆ ਜੀ, ਵਧੀਆ ਜੀ। ਗਰਮੀ ਨੇ ਬੜਾ ਕੱਟ ਰੱਖੇ ਨੇ।
0: ਗਰਮੀ ਤਾਂ ਫਿਰ ਦੇਖੋ ਜੀ, ਜੂਨ ਦਾ ਮਹੀਨਾ ਜਿਹੜਾ ਸ਼ੁਰੂ ਹੋ ਗਿਆ ਤੇ ਗਰਮੀ ਤਾਂ ਹੋਏਗੀ ਫਿਰ।
1: ਹਾਂ ਜੀ, ਇਹ ਕੰਮ ਦੇ ਜਾਂਦੇ ਤਾਂ ਨਹੀਂ ਜੀ ਕਰਦਾ ਜੀ, ਗਰਮੀ ਬਹੁਤ ਹੁੰਦੀ ਹੈ।
0: ਦੇਖੋ ਗਰਮੀ ਹੋਵੇ ਸਰਦੀ ਹੋਵੇ, ਰੋਟੀ ਕਮਾਉਣ ਤੇ ਜਾਣਾ ਹੀ ਪੈਣਾ।
1: ਇਹ ਤਾਂ ਹੈ ਜੀ। ਚਲੋ ਬਥੇਰਾ ਕੁਝ ਦਿੱਤਾ ਹੋਇਆ ਰੱਬ ਦਾ ਹੀ, ਆਪਣੀ ਕਮੀ ਕੋਈ ਨਹੀਂ।
0: ਚਲੋ ਬਹੁਤ ਵਧੀਆ ਗੱਲ ਹੈ। ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਜੁੜੇ ਹੋ ਫਿਰ ਅੱਜ?
1: ਬਾਲਾ ਮਰੂ ਮਰੂ ਜੀ ਨਾ ਕਰੇ ਜੀ, ਰੱਬ ਦੀ ਰਜ਼ਾ ਚ ਰਹੇ ਕੁਝ ਨਹੀਂ ਹੁੰਦਾ, ਆਪਣਾ ਟਾਈਮ ਤਾਂ ਲੰਘ ਹੀ ਜਾਂਦਾ ਹੁੰਦਾ।
0: ਬਿਲਕੁਲ ਸਹੀ ਗੱਲ ਜੀ।
1: ਹਾਂਜੀ, ਗਾਣਾ ਸਰ ਹੁਣ ਚੀਨਾ ਲਾ ਦਿਓ।
0: ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਤੇ ਗੀਤ ਪਲੇ ਕਰਨ ਜਾ ਰਿਹਾ। ਕਾਲ ਕਰਨ ਦੇ ਲਈ ਸ਼ੁਕਰੀਆ।
1: ਤਾਂ ਠੀਕ ਹੈ ਵੀਰੇ, ਓਕੇ,
0: ਥੈਂਕ ਯੂ ਜੀ, ਥੈਂਕ ਯੂ। ਸੋ ਬਿਲਕੁਲ ਦੋਸਤੋ, ਦੋਸਤਾਂ ਦੇ ਵਟਸਐਪ ਮੈਸੇਜਸ ਵੀ ਸਾਨੂੰ ਜਿਹੜੇ ਆਉਣੇ ਸ਼ੁਰੂ ਹੋ ਗਏ ਨੇ, ਅਤੇ ਆਓ ਦੇਖਦੇ ਹਾਂ ਕਿਹੜੇ ਕਿਹੜੇ ਦੋਸਤਾਂ ਦੇ ਮੈਸੇਜ ਪਹੁੰਚ ਚੁੱਕੇ ਨੇ। ਸਭ ਤੋਂ ਪਹਿਲਾਂ ਮੈਸੇਜ ਜਿਹੜਾ ਸਾਡੇ ਤੱਕ ਪਹੁੰਚਿਆ ਹੈ ਜੀ, ਇਹ ਮੈਸੇਜ ਆਇਆ ਹੈ ਜਲਾਲਾਬਾਦ ਪੱਛਮੀ ਤੋਂ, ਭੇਜਿਆ ਹੈ ਸੁਰੇਸ਼ ਗਗਨੇਜਾ ਜੀ ਨੇ। ਇਹਨਾਂ ਦੇ ਨਾਲ ਨੇ ਜੀ ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ, ਦਿਸ਼ਾਨੀ ਅਤੇ ਨਿਮਿਤ ਆਹੂਜਾ। ਸੋ ਇੱਕ ਅਗਲਾ ਮੈਸੇਜ ਸਾਡੇ ਤੱਕ ਹੋਰ ਪਹੁੰਚਿਆ ਹੈ ਜੀ, ਇਹ ਮੈਸੇਜ ਆਇਆ ਹੈ ਸਾਡੇ ਕੋਲ ਗਾਓਂ ਕੁਮਾਰ ਹੇੜਾ ਸਹਾਰਨਪੁਰ ਤੋਂ। ਇਹ ਭੇਜਣ ਵਾਲੇ ਨੇ ਜੀ ਸੈਯਦ ਮਸਰੂਰ ਸਾਹਿਬ। ਇਹਨਾਂ ਦੇ ਨਾਲ ਨੇ ਜੀ ਸ਼ਾਇਨਾ, ਹਸਨ, ਅਕਸਾ, ਨਾਜ਼ੀਆ, ਆਫੀਆ, ਇਬਰਾਹਿਮ, ਸੱਦਾਮ ਅਤੇ ਅਦੀਬ। ਇੱਕ ਮੈਸੇਜ ਹੋਰ ਪਹੁੰਚਿਆ ਹੈ ਜੀ, ਇਹ ਮੈਸੇਜ ਸਾਡੇ ਤਾਈਂ ਆਇਆ ਹੈ ਪਟੇਲ ਨਗਰ ਮਲੋਟ ਤੋਂ, ਭੇਜਿਆ ਹੈ ਡਾਕਟਰ ਰਮੇਸ਼ ਕੁਮਾਰ ਜਾਜੋਰੀਆ ਜੀ ਨੇ। ਇਹਨਾਂ ਦੇ ਨਾਲ ਨੇ ਗੀਤਾ ਰਾਣੀ ਜਾਜੋਰੀਆ, ਗਗਨਦੀਪ ਜਾਜੋਰੀਆ, ਆਰਜੂ ਜਾਜੋਰੀਆ ਅਤੇ ਗੁੱਡੂ। ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਿਆਰਾ ਜਿਹਾ ਗੀਤ।

Thank you.

0: ਓਦਾ ਦੂਨ ਦੀਆਂ ਛੁੱਟੀਆਂ ਚ ਭੂਆ ਕੋਲੇ ਆਉਣਾ, ਤਪਦੀ ਦੁਪਹਿਰ ਵਿੱਚ ਛੱਤ ਤੇ ਖਲੋਣਾ।
1: ਆਪਾਂ ਕੋਸ਼ਿਸ਼ ਪੂਰੀ ਕਰ ਰਹੇ ਕਿ ਇੱਥੇ ਦਾ ਰਾਸ਼ਨ ਪਾਣੀ
0: ਦੋ ਸੌ ਕਿਲੋ
2: ਕਰਨਾ ਹੈ, ਕਹਿੰਦਾ 160 ਹੈ।

ਸ਼ੂਟ ਬਹੁਤ ਵਧੀਆ ਚੱਲ ਰਿਹਾ ਅਤੇ ਬਾਕੀ ਹੈ ਨਾ ਬਹੁਤ ਵਧੀਆ ਡਾਇਰੈਕਟਰ ਨੇ ਸਾਡੇ ਭਰਾ ਨੇ।

0: ਬਿਲਕੁਲ ਜੀ, ਉਹਨੂੰ ਪਤਾ ਕੋਠੇ 'ਤੇ ਕਿਉਂ ਸੀ ਚੜ੍ਹਦਾ, ਲੋਕਾਂ ਭਾਣੇ ਸੈੱਟ ਐਂਟੀਨਾ ਕਰਦਾ। ਬੜਾ ਹੀ ਪਿਆਰਾ ਜਿਹਾ ਗੀਤ ਸੁਣ ਰਹੇ ਸੀ ਤੁਸੀਂ, ਕੁਲਵਿੰਦਰ ਬਿੱਲਾ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ, ਬੜਾ ਹੋਇਆ ਜੀ ਤੁਹਾਡੇ ਨਾਲ। ਅਤੇ ਕਾਲਸ ਵੀ ਲਗਾਤਾਰ ਆ ਰਹੀਆਂ ਨੇ ਦੋਸਤਾਂ ਦੀਆਂ, ਔਰ ਮੈਸੇਜਸ ਵੀ ਆ ਰਹੇ ਨੇ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ ਜੀ 0181-2341-71, ਯਾਨੀ ਕਿ 0181-2341-71। ਅਤੇ ਤੁਸੀਂ ਇਸ ਨੰਬਰ 'ਤੇ ਕਾਲ ਕਰਕੇ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ, ਅਤੇ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਅਤੇ ਗੱਲਾਂ ਬਾਤਾਂ ਦੋਵੇਂ ਕਰ ਸਕਦੇ ਹੋ। ਅਤੇ ਜੇਕਰ ਤੁਸੀਂ ਵਟਸਐਪ ਮੈਸੇਜ ਕਰਨਾ ਚਾਹੁੰਦੇ ਹੋ ਜੀ, ਸਾਡਾ ਨੰਬਰ ਹੈ 94-655-3607, ਯਾਨੀ ਕਿ 9465-3607। ਸੋ ਅਗਲੇ ਕਾਲਰ ਦੋਸਤ ਵੀ ਪਹੁੰਚ ਗਏ ਨੇ ਜੀ, ਆਓ ਦੇਖਦੇ ਕੌਣ ਆਏ ਨੇ। ਹੈਲੋ
1: ਹੈਲੋ ਸਰ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਸਰ ਜੀ ਮੈਂ ਜਨਕ ਰਾਜ ਜੀ ਗੁਰਦਾਸਪੁਰ ਤੋਂ ਬੋਲ ਰਿਹਾ ਜੀ।
0: ਹਾਂਜੀ ਜਨਕ ਰਾਜ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਬਹੁਤ ਜੀ ਪਰਮਾਤਮਾ ਦੀ ਕਿਰਪਾ ਜੀ।
0: ਚਲੋ ਵਧੀਆ, ਕਿਰਪਾ ਕਿਰਪਾ ਪਰਮਾਤਮਾ ਦੀ ਬਣੀ ਰਹਿਣੀ ਚਾਹੀਦੀ ਹੈ। ਤੇ ਕਾਲ ਫਿਰ ਅੱਜ ਲੱਗ ਗਈ ਦੂਸਰੇ ਨੰਬਰ ਤੇ ਹੈ।
1: ਹਾਂਜੀ ਹਾਂਜੀ ਹਾਂਜੀ।
0: ਚਲੋ ਬਹੁਤ ਵਧੀਆ ਗੱਲ ਹੈ, ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਅੱਜ?
1: ਸਰ ਜੀ ਹੁਣ ਅਸਾ ਸੁਰਿੰਦਰ ਕੌਰ ਤੇ ਰਮੇਸ਼ ਜੀ ਦੇ ਦਾ ਅੱਧੀ ਰਾਤ ਤੱਕ ਮੈਂ ਪੜਦੀ।
0: ਕੀ ਬਾਤ ਹੈ, ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗਾ। ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ ਸਰ।
0: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਸਰ। ਸੋ ਵਟਸਐਪ ਮੈਸੇਜਸ ਵੀ ਸਾਡੇ ਕੋਲ ਦੋਸਤਾਂ ਦੇ ਆ ਰਹੇ ਨੇ ਜੀ ਲਗਾਤਾਰ, ਅਤੇ ਆਪਾਂ ਇੱਕ ਵਾਰ ਇੱਕ ਨਜ਼ਰ ਵਟਸਐਪ ਮੈਸੇਜਸ 'ਤੇ ਵੀ ਮਾਰ ਲੈਂਦੇ ਹਾਂ। ਅਤੇ ਜੇਕਰ ਤੁਸੀਂ ਵੀ ਹਾਲੇ ਮੈਸੇਜ ਨਹੀਂ ਕੀਤਾ ਤਾਂ 9465-3607 ਸਾਡਾ ਨੰਬਰ ਹੈ। ਇਸ ਨੰਬਰ 'ਤੇ ਤੁਸੀਂ ਸਭ ਤੋਂ ਪਹਿਲਾਂ ਆਪਣਾ ਨਾਮ ਲਿਖਣਾ, ਫਿਰ ਆਪਣੇ ਸ਼ਹਿਰ ਦਾ ਨਾਮ, ਅਤੇ ਜਿਹੜਾ ਵੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਉਸ ਗੀਤ 'ਤੇ ਕੁਝ ਬੋਲ ਲਿਖ ਕੇ ਤੁਸੀਂ ਮੈਸੇਜ ਪੋਸਟ ਕਰੋ। ਜਿਵੇਂ ਹੀ ਮੈਸੇਜ ਸਾਡੇ 'ਤੇ ਪਹੁੰਚੇਗਾ ਉਸਨੂੰ ਜ਼ਰੂਰ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ। ਸੋ ਅਗਲਾ ਮੈਸੇਜ ਸਾਡੇ 'ਤੇ ਪਹੁੰਚਿਆ ਹੈ ਜੀ ਆਜ਼ਾਦ ਨਗਰ ਹਰਿਦੁਆਰ ਉੱਤਰਾਖੰਡ ਤੋਂ, ਭੇਜਿਆ ਹੈ ਤਾਜ ਮੁਹੰਮਦ ਅੰਸਾਰੀ ਜੀ ਨੇ, ਇਹਨਾਂ ਦੇ ਨਾਲ ਨੇ ਗੁਲਾਮ ਸਾਬਿਰ ਰਾਹੀ ਮਹਿਰਾਜ ਜਹਾਨ। ਅਤੇ ਅਗਲਾ ਮੈਸੇਜ ਜਿਹੜਾ ਸਾਡੇ 'ਤੇ ਆਇਆ ਹੈ ਜੀ, ਇਹ ਮੈਸੇਜ ਆਇਆ ਹੈ ਸਾਡੇ ਕੋਲ ਵੜਿੰਗਖੇੜਾ ਪੰਜਾਬ ਤੋਂ, ਭੇਜਿਆ ਹੈ ਮਿੰਟੂ ਟੋਮਸ ਜੀ ਨੇ, ਇਹਨਾਂ ਦੇ ਨਾਲ ਨੇ ਜੀ ਪਿੰਕੀ ਲਵਲੀ ਅਤੇ ਆਰਤੀ ਅਰੋੜਾ। ਅਤੇ ਇੱਕ ਮੈਸੇਜ ਹੋਰ ਪਹੁੰਚ ਗਿਆ ਜੀ, ਇਹ ਮੈਸੇਜ ਦੇਖਦੇ ਹਾਂ ਕਿੱਥੋਂ ਆਇਆ। ਇਹ ਮੈਸੇਜ ਆਇਆ ਸਾਡੇ ਕੋਲ ਮਜਨੂੰ ਦਾ ਟੀਲਾ ਤੋਂ, ਭੇਜਿਆ ਹੈ ਕਮਲ ਬਾਲੂਜਾ ਜੀ ਨੇ।

0: ਬਿਲਕੁਲ ਜੀ, ਅੱਧੀ ਰਾਤ ਤੱਕ ਮੈਂ ਪੜ੍ਹਦੀ ਤੈਨੂੰ ਚਿੱਠੀਆਂ ਲਿਖਣ ਦੀ ਵਾਰੀ ਗੀਤ ਇੰਜੋਏ ਕਰ ਰਹੇ ਸੁਰਿੰਦਰ ਕੌਰ ਜੀ ਦੀ ਆਵਾਜ਼ ਦੇ ਵਿੱਚ ਤੇ ਪ੍ਰੋਗਰਾਮ ਚੱਲ ਰਿਹਾ ਜੀ ਸੁਕਾਤ ਤੇ ਅਗਲੇ ਦੋਸਤ ਵੀ ਆ ਗਏ ਨੇ। ਹੈਲੋ
1: ਹੈਲੋ,
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਕਾਤ ਵਿੱਚ। ਹੈਲੋ ਜੀ, ਬਹੁਤ ਸ਼ੁਕਰੀਆ ਜੀ, ਤੇ ਕੌਣ ਗੱਲ ਕਰ ਰਹੇ ਹੋ?
1: ਪ੍ਰੀਤਮ ਲੱਗੀ ਦਾ
0: ਨਾਮ। ਵਾਹ ਜੀ ਵਾਹ, ਪ੍ਰੀਤਮ ਜੀ ਕੀ ਹਾਲ ਚਾਲ ਨੇ ਤੁਹਾਡੇ?
1: ਬੜੇ ਬੜੇ ਵਧੀਆ।
0: ਚਲੋ ਵਧੀਆ ਹੀ ਹੋਣੇ ਚਾਹੀਦੇ ਆ, ਤੇ ਅੱਜ ਬਹੁਤ ਦਿਨਾਂ ਦੇ ਬਾਅਦ ਤੁਹਾਡੇ ਨਾਲ ਗੱਲਬਾਤ ਹੋ ਰਹੀ ਮੇਰੇ ਖਿਆਲ ਨਾਲ। ਅੱਛਾ ਅੱਛਾ, ਚਲੋ ਬਹੁਤ ਵਧੀਆ ਗੱਲ ਹੈ, ਤੇ ਕਿਹੜਾ ਗੀਤ ਸੁਣਾ ਦਿਆ ਅੱਜ ਫਿਰ? ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ, ਕਾਲ ਕਰਨ ਲਈ ਸ਼ੁਕਰੀਆ।
1: ਓਕੇ ਓਕੇ,
0: ਥੈਂਕ ਯੂ ਜੀ,
1: ਥੈਂਕ ਯੂ।

0: ਬਿਲਕੁਲ ਜੀ, ਪੰਜਾਬੀ ਕੁੜੀਆਂ ਗਿੱਧਾ ਪਾਉਂਦੀਆਂ ਜ਼ੋਰ ਨਾਲ, ਗੀਤਾਂ ਜਗਰ ਕੰਠਕਲੇ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਸੁਗਾ ਚੱਲ ਰਿਹਾ ਜੀ। ਔਰ ਦੋਸਤਾਂ ਦੀਆਂ ਕਾਲਸ ਜਿਹੜੀਆਂ ਸਾਡੇ ਤਾਈਂ ਆ ਰਹੀਆਂ, ਔਰ ਅਗਲੇ ਕਾਲਰ ਦੋਸਤ ਵੀ ਆ ਗਏ ਨੇ ਜੀ। ਹੈਲੋ,
1: ਹੈਲੋ ਭਾਈ, ਨਮਸਕਾਰ ਜੀ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ। ਬਹੁਤ ਸ਼ੁਕਰੀਆ ਜੀ, ਬਹੁਤ ਵਧੀਆ, ਸਾਡੇ ਹਾਲ ਚਾਲ ਵਧੀਆ ਨੇ, ਤੁਸੀਂ ਸੁਣਾਓ ਕਿਵੇਂ ਹੋ?
1: ਬਹੁਤ ਵਧੀਆ ਜੀ, ਬਹੁਤ ਵਧੀਆ, ਆਨੰਦ ਲੈ ਰਹੇ ਹਾਂ। ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਸੁਗਾਤ ਪ੍ਰੋਗਰਾਮ
0: ਜੀ,
1: ਸਭ ਤੋਂ ਭਾਜੀ ਆ ਜਾਂਦੇ ਆ ਤੇ ਬਹੁਤ ਵਧੀਆ ਲੱਗਦਾ।
0: ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਤੇ ਮੈਂ ਵੈਸੇ ਪਹਿਚਾਣ ਲਿਆ, ਕਿਉਂਕਿ ਤੁਹਾਡੀ ਜਿਹੜੀ ਹੈਲੋ ਦਾ ਸਟਾਈਲ ਹੈ ਨਾ, ਉਤੋਂ ਆਪਾਂ ਪਛਾਣ ਲੈਂਦੇ ਹਾਂ ਵੀ ਕੌਣ ਆਏ ਨੇ, ਪਰ ਦੋਸਤਾਂ ਨੂੰ ਦੱਸਣਾ ਜ਼ਰੂਰੀ ਹੈ ਜੀ।
1: ਬਿੱਟੂ ਬੋਲਦਾ ਜੀ, ਦੂਰਦਰਸ਼ਨ ਦੀ ਬੈਠਿਆ ਮੰਗੂਸ ਜੀ ਜਾਂਦਾ ਜੀ।
0: ਹੋਰ ਬਿੱਟੂ ਜੀ, ਕਿੱਦਾਂ ਚੱਲ ਰਹੀ ਜ਼ਿੰਦਗੀ?
1: ਬਹੁਤ ਵਧੀਆ ਜੀ, ਬਹੁਤ ਵਧੀਆ, ਬਸ ਤੁਹਾਡੇ ਸਾਥ ਚੱਲੀ ਜਾ ਰਿਹਾ ਜੀ, ਯਾਰ ਦੋਸਤਾਂ ਨਾਲ ਗੱਲਾਂ ਬਾਤਾਂ ਹੁੰਦੀ ਰਹਿੰਦੀ ਆ,
0: ਬਿਲਕੁਲ ਸਹੀ ਹੈ ਜੀ,
1: ਵਧੀਆ ਨਿਕਲ ਜਾਂਦਾ ਜੀ।
0: ਕਹਿੰਦੇ ਇਹ ਵੀ ਇੱਕ ਦਵਾਈ ਹੈ, ਦੋਸਤਾਂ ਨਾਲ ਗੱਲਬਾਤ ਹੋਣੀ ਨਾ, ਆਪਣੇ ਦਿਲ ਦੀਆਂ ਕਿਸੇ ਨਾਲ ਕਰ ਲੈਣੀਆਂ, ਕਿਸੇ ਦੀਆਂ ਸੁਣ ਲੈਣੀਆਂ,
1: ਹਾਂਜੀ ਹਾਂਜੀ,
0: ਇਹਦੇ ਤੋਂ ਚੰਗੀ ਦਵਾਈ ਨਹੀਂ ਹੈਗੀ ਕੋਈ।
1: ਬਿਲਕੁਲ ਜੀ, ਬਿਲਕੁਲ।
0: ਸੋ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਅੱਜ?
1: ਕਸਮ ਭਾਈ, ਕੀ ਗਾਣਾ ਸੀ ਜੀ, ਅੰਬ ਟਿਊਬ ਦੀ ਜਾਂਦੀ ਛੱਤਰੀ ਛਾਂਗਾ।
0: ਕੀ ਬਾਤ ਹੈ, ਵੈਸੇ ਗਰਮੀ ਬੜੀ ਹੈ ਤੇ ਅੰਬਾਂ ਦਾ ਮੌਸਮ ਵੀ,
1: ਗਰਮੀ ਦਾ ਹੈ ਬੜੀ ਜੀ,
0: ਮੌਸਮ ਵੀ ਅੰਬਾਂ ਦਾ। ਸੋ ਬਹੁਤ ਸ਼ੁਕਰੀਆ ਜੀ, ਮੈਂ ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗਾ ਜੀ।
1: ਥੈਂਕ ਯੂ।

0: ਬਿਲਕੁਲ ਜੀ, ਨਹੀਂ ਛੱਤਰੀ ਕੀ ਕਰਨੀ ਤੈਨੂੰ ਕਰਾਂ ਪਿਆਰ ਦੀਆਂ ਛਾਵਾਂ। ਗੀਤ ਜੇ ਕਰੇ ਸੀ ਕ੍ਰਿਸ਼ਨਾ ਕਾਲੇ ਔਰ ਸੁਰਿੰਦਰ ਕੋਹਲੀ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁੱਕਾ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ, ਅਤੇ ਅਗਲੇ ਕਾਲਰ ਦੋਸਤ ਵੀ ਆ ਗਏ ਨੇ ਜੀ। ਹੈਲੋ
1: ਅਰੁਣ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
0: ਜੀ ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਦੇਸ ਰਾਜ ਡਰਾਈਵਰ, ਤਹਿਸੀਲ ਟਵਾਣਾ, ਜ਼ਿਲ੍ਹਾ ਫਤਿਹਾਬਾਦ, ਹਰਿਆਣਾ ਤੋਂ।
0: ਹਾਂਜੀ ਦੇਸ ਰਾਜ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ ਨੇ ਜੀ, ਤੁਸੀਂ ਦੱਸੋ ਤੁਹਾਡੇ ਕੀ ਹਾਲ ਨੇ?
0: ਸਾਡੇ ਵਧੀਆ ਨੇ, ਹੋਰ ਸੁਣਾਓ, ਛੁੱਟੀਆਂ ਦਾ ਆਨੰਦ ਲੈ ਰਹੇ ਹੋ ਫਿਰ?
1: ਹਾਂਜੀ ਬਿਲਕੁਲ ਜੀ, ਛੁੱਟੀਆਂ ਦਾ ਆਨੰਦ ਲੈ ਰਹੇ ਜੀ।
0: ਚਲੋ ਬਹੁਤ ਵਧੀਆ ਗੱਲ ਹੈ, ਆਨੰਦ ਲੈਣਾ ਵੀ ਜ਼ਰੂਰੀ ਹੈ। ਅਤੇ ਫਿਰ ਜਦੋਂ ਇਹ ਕੰਮ ਨਹੀਂ ਹੁੰਦਾ ਤਾਂ ਨਾਲ ਕੋਈ ਹੋਰ ਕੰਮ ਕਰਦੇ ਹੋ ਜਾਂ ਸਿਰਫ ਸਕੂਲ ਦਾ ਕੰਮ ਰੱਖਿਆ ਹੋਇਆ?
1: ਨਹੀਂ ਜੀ ਫ੍ਰੀ।
0: ਅੱਛਾ, ਬਿਲਕੁਲ ਐਨ ਮਤਲਬ ਪੂਰਾ ਚਿੱਲ ਰਹਿੰਦੇ ਹੋ?
1: ਹਾਂਜੀ ਹਾਂਜੀ।
0: ਚਲੋ ਬਹੁਤ ਵਧੀਆ ਗੱਲ ਹੈ, ਅਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਅੱਜ?
1: ਮਿਸ ਪੂਜਾ ਦਾ ਲਾ ਦਿਓ ਪਸੰਦ।
0: ਬਿਲਕੁਲ ਠੀਕ ਹੈ ਜੀ, ਤੁਹਾਡੀ ਫਰਮਾਇਸ਼ ਮੈਂ ਪੂਰੀ ਕਰਨ ਜਾ ਰਿਹਾ, ਕਾਲ ਕਰਨ ਦੇ ਲਈ ਸ਼ੁਕਰੀਆ।
1: ਧੰਨਵਾਦ।
0: ਥੈਂਕ ਯੂ ਜੀ, ਥੈਂਕ ਯੂ।

0: ਬਿਲਕੁਲ ਜੀ, ਤੇਰੀ ਸੋਹਣਿਆ ਪਸੰਦ ਨਾ ਪਸੰਦ ਆ ਜੇ ਹੋਰ ਨੂੰ ਗੀਤਾਂ ਜਗਾਰੇ ਮਿਸ ਪੂਜਾ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ। ਸੁਕਾਤ ਦੇ ਦੋਸਤ ਆ ਗਏ ਨੇ ਜੀ ਅਗਲੇ ਵੀ। ਹੈਲੋ,
1: ਹੈਲੋ ਤਰਨ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਕਾਤ ਵਿੱਚ। ਲੱਗ ਗਿਆ ਲਗਭਗ 35-36 ਮਿੰਟ ਹੋ ਗਏ ਪ੍ਰੋਗਰਾਮ ਚਾਲੂ ਹੋਏ ਨੂੰ। ਅੱਛਾ, ਚਲੋ ਬਹੁਤ ਵਧੀਆ ਜੀ, ਫਿਰ ਵੀ ਨੰਬਰ ਲੱਗ ਗਿਆ, ਟਾਈਮ ਨਾਲ ਹੀ ਲੱਗ ਗਿਆ ਵੈਸੇ।
1: ਬਿਲਕੁਲ
0: ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗਾ। ਕਾਲ ਕਰਨ ਦੇ ਲਈ ਬਹੁਤ ਸ਼ੁਕਰੀਆ ਜੀ,
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ।

ਸੋ ਦੋਸਤੋ, ਜੇਕਰ ਤੁਸੀਂ ਵੀ ਚਾਹੁੰਦੇ ਪ੍ਰੋਗਰਾਮ ਦਾ ਹਿੱਸਾ ਬਣਨਾ ਤਾਂ ਜੀ 0181 4241, ਯਾਨੀ ਕਿ 01812341711 ਇਹ ਨੰਬਰ ਤੁਸੀਂ ਡਾਇਲ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਆ ਸਕਦੇ ਹੋ ਅਤੇ ਕਰ ਸਕਦੇ ਹੋ ਜੀ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਅਤੇ ਫੋਨ ਕਾਲ ਦੇ ਰਾਹੀਂ ਗੱਲਾਂ ਬਾਤਾਂ। ਅਤੇ ਇਸ ਤੋਂ ਇਲਾਵਾ ਵਟਸਐਪ ਮੈਸੇਜ ਤਾਂ ਸਾਡੇ ਫਿਰ ਆ ਹੀ ਰਹੇ ਨੇ ਜੀ ਲਗਾਤਾਰ। ਸਾਡਾ ਵਟਸਐਪ ਨੰਬਰ ਹੈ 9465536070, ਯਾਨੀ ਕਿ 9465536077। ਸੋ ਜੇਕਰ ਤੁਸੀਂ ਉਸ ਨੰਬਰ ਦੇ ਉੱਪਰ ਮੈਸੇਜ ਕਰਨਾ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਆਪਣਾ ਨਾਮ ਲਿਖਣਾ, ਫਿਰ ਆਪਣੇ ਸ਼ਹਿਰ ਦਾ ਨਾਮ ਅਤੇ ਜਿਹੜਾ ਵੀ ਗੀਤ ਤੁਸੀਂ ਸੁਣਨਾ ਉਸ ਗੀਤ 'ਤੇ ਕੁਝ ਬੋਲ ਅਤੇ ਉਹਨੂੰ ਭੇਜ ਦੇਣਾ ਜਿਹੜਾ ਨੰਬਰ ਮੈਂ ਦੱਸਿਆ ਉਹਦੇ 'ਤੇ। ਅਤੇ ਦੇਖਦੇ ਹਾਂ ਕਿਹੜੇ ਕਿਹੜੇ ਦੋਸਤਾਂ ਦੇ ਮੈਸੇਜ ਸਾਡੇ ਤਾਈਂ ਪਹੁੰਚੇ ਨੇ ਜੀ। ਮੈਸੇਜ ਆਇਆ ਹੈ ਸਾਡੇ ਕੋਲ ਅਗਲਾ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ, ਭੇਜਿਆ ਸੁਨੀਲ ਪਾਠਕ ਜੀ ਨੇ। ਇਹਨਾਂ ਦੇ ਨਾਂ ਨੇ ਕਮਲ ਪਾਠਕ, ਦੀਪਿਕਾ ਮਲਹੋਤਰਾ, ਕਾਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ। ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਬਿਲਕੁਲ, ਇਸ ਗੀਤ ਤੋਂ ਬਾਅਦ ਮੈਂ ਤੁਹਾਡੀ ਫਰਮਾਇਸ਼ ਵੀ ਜ਼ਰੂਰ ਪੂਰੀ ਕਰਾਂਗਾ। ਸੋ ਇਸ ਤੋਂ ਬਾਅਦ ਅਗਲਾ ਮੈਸੇਜ ਜਿਹੜਾ ਸਾਡੇ ਤੱਕ ਪਹੁੰਚਿਆ ਹੈ ਜੀ, ਇਹ ਮੈਸੇਜ ਆਇਆ ਹੈ ਸਾਡੇ ਕੋਲ ਪਿੰਡ ਸ਼ਾਹਪੁਰ ਜਾਜਨ, ਤਹਿਸੀਲ ਡੇਰਾ ਬਾਬਾ ਨਾਨਕ ਤੋਂ, ਰਾਜਵੰਤ ਸਿੰਘ ਰੰਧਾਵਾ ਸਾਹਿਬ ਦਾ। ਇਹਨਾਂ ਦੇ ਨਾਂ ਨੇ ਜੀ ਨਿਸ਼ਾਨ ਸਿੰਘ ਅਤੇ ਫੌਜੀ ਅਮਰੀਕ

0077. ਸੋ ਜੇਕਰ ਤੁਸੀਂ ਉਸ ਨੰਬਰ ਦੇ ਉੱਪਰ ਮੈਸੇਜ ਕਰਨਾ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਆਪਣਾ ਨਾਮ ਲਿਖਣਾ, ਫਿਰ ਆਪਣੇ ਸ਼ਹਿਰ ਦਾ ਨਾਮ ਅਤੇ ਜਿਹੜਾ ਵੀ ਗੀਤ ਤੁਸੀਂ ਸੁਣਨਾ ਉਸ ਗੀਤ 'ਤੇ ਕੁਝ ਬੋਲ ਅਤੇ ਉਹਨੂੰ ਭੇਜ ਦੇਣਾ ਜਿਹੜਾ ਨੰਬਰ ਮੈਂ ਦੱਸਿਆ ਉਹਦੇ 'ਤੇ, ਅਤੇ ਦੇਖਦੇ ਹਾਂ ਕਿਹੜੇ ਕਿਹੜੇ ਦੋਸਤਾਂ ਦੇ ਮੈਸੇਜ ਸਾਡੇ ਤਾਈਂ ਪਹੁੰਚੇ ਨੇ ਜੀ। ਮੈਸੇਜ ਆਇਆ ਹੈ ਸਾਡੇ ਕੋਲ ਅਗਲਾ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਭੇਜਿਆ ਸੁਨੀਲ ਪਾਠਕ ਜੀ ਨੇ। ਇਹਨਾਂ ਦੇ ਨਾਂ ਨੇ ਕਮਲ ਪਾਠਕ, ਦੀਪਿਕਾ ਮਲਹੋਤਰਾ, ਕਾਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ। ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਬਿਲਕੁਲ, ਇਸ ਗੀਤ ਤੋਂ ਬਾਅਦ ਮੈਂ ਤੁਹਾਡੀ ਫਰਮਾਇਸ਼ ਵੀ ਜ਼ਰੂਰ ਪੂਰੀ ਕਰਾਂਗਾ। ਸੋ ਇਸ ਤੋਂ ਬਾਅਦ ਅਗਲਾ ਮੈਸੇਜ ਜਿਹੜਾ ਸਾਡੇ ਤੱਕ ਪਹੁੰਚਿਆ ਹੈ ਜੀ, ਇਹ ਮੈਸੇਜ ਆਇਆ ਹੈ ਸਾਡੇ ਕੋਲ ਪਿੰਡ ਸ਼ਾਹਪੁਰ ਜਾਜਨ ਤਹਿਸੀਲ ਡੇਰਾ ਬਾਬਾ ਨਾਨਕ ਤੋਂ ਰਾਜਵੰਤ ਸਿੰਘ ਰੰਧਾਵਾ ਸਾਹਿਬ ਦਾ। ਇਹਨਾਂ ਦੇ ਨਾਂ ਨੇ ਜੀ ਨਿਸ਼ਾਨ ਸਿੰਘ ਅਤੇ ਫੌਜੀ ਅਮਰੀਕ ਪੇਂਟਰ। ਸੋ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਿਆਰਾ ਜਿਹਾ ਗੀਤ।

ਬਿਲਕੁਲ ਜੀ, ਇੰਨਾ ਗੁੱਸੇ ਗੁੱਸੇ ਰਹਿੰਦਾ ਦੱਸ ਕਿਉਂ ਸੱਜਣਾ। ਕੀ ਤੁਹਾਨੂੰ ਕਹਿੰਦਾ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ। ਸਾਡਾ ਨੰਬਰ ਹੈ ਜੀ 0181-2341-7174, ਯਾਨੀ ਕਿ 0181-2342-171। ਇਹ ਨੰਬਰ ਡਾਇਲ ਕਰਕੇ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਅਤੇ ਕਰ ਸਕਦੇ ਹੋ ਜੀ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਦੇ ਨਾਲ ਗੱਲਾਂ ਬਾਤਾਂ। ਅਤੇ ਇਸ ਤੋਂ ਇਲਾਵਾ ਜਿਵੇਂ ਕਿ ਮੈਨੂੰ ਪਤਾ ਹੀ ਹੈ, ਬਹੁਤ ਸਾਰੇ ਦੋਸਤਾਂ ਦੇ ਫੋਨ ਦੇ ਵਿੱਚ ਸਾਡਾ ਵਟਸਐਪ ਨੰਬਰ ਜਿਹੜਾ ਆਲਰੇਡੀ ਸੇਵ ਹੈ, ਪਰ ਫਿਰ ਵੀ ਅਸੀਂ ਨੰਬਰ ਜਿਹੜਾ ਜ਼ਰੂਰ ਦੁਬਾਰਾ ਦੱਸਣਾ। ਅਤੇ ਸਾਡਾ ਨੰਬਰ ਹੈ ਜੀ 94-655-3607-77, ਯਾਨੀ ਕਿ 9465-36077। ਸੋ ਇਸ ਨੰਬਰ ਦੇ ਉੱਪਰ ਤੁਸੀਂ ਵਟਸਐਪ ਮੈਸੇਜ ਦੇ ਰਾਹੀਂ ਫਰਮਾਇਸ਼ ਭੇਜ ਸਕਦੇ ਹੋ, ਜਿਹੜਾ ਵੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ। ਸੋ ਅਸੀਂ ਉਸ ਫਰਮਾਇਸ਼ ਨੂੰ ਵੀ ਬਿਲਕੁਲ ਜ਼ਰੂਰ ਪੂਰੀ ਕਰਾਂਗੇ। ਸੋ ਅਗਲਾ ਮੈਸੇਜ ਸਾਡੇ ਤਾਈਂ ਪਹੁੰਚਿਆ ਹੈ ਜੀ ਬਾਜਵਾ ਕਲੋਨੀ ਗੁਰਦਾਸਪੁਰ ਤੋਂ ਪ੍ਰੀਤਮ ਚੰਦ ਜੀ ਵੱਲੋਂ। ਇਹਨਾਂ ਦੇ ਨਾਲ ਨੇ ਜੀ ਅਨਮੋਲ ਅਤੇ ਦੀਪਕ ਔਰ ਸਤਿੰਦਰ ਸਰਤਾਜ ਸਾਹਿਬ ਦੀ ਆਵਾਜ਼ ਦੇ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ। ਸੋ ਬਿਲਕੁਲ ਜੀ, ਇਹਨਾਂ ਦੀ ਫਰਮਾਇਸ਼ ਆਪਾਂ ਪੂਰੀ ਕਰਦੇ ਹਾਂ। ਅਤੇ ਅਗਲਾ ਇੱਕ ਮੈਸੇਜ ਹੋਰ ਸਾਡੇ 'ਤੇ ਪਹੁੰਚਿਆ ਹੈ ਜੀ, ਆਇਆ ਸਰਹਿੰਦੀ ਬਾਜ਼ਾਰ ਪਟਿਆਲਾ ਤੋਂ, ਭੇਜਿਆ ਹੈ ਪ੍ਰੇਮ ਕੁਮਾਰ ਰਹੇਜਾ ਜੀ ਨੇ। ਇਹਨਾਂ ਦੇ ਨਾਲ ਜੀ ਕਾਂਤਾ ਰਾਣੀ, ਚਰਨ ਰਹੇਜਾ, ਡੈਨੀ, ਨੀਤੂ, ਜੋਤ ਅਤੇ ਸਜਨੀ। ਅਤੇ ਇੱਕ ਮੈਸੇਜ ਸਾਡੇ ਤਾਈਂ ਹੋਰ ਪਹੁੰਚਿਆ ਹੈ ਜੀ, ਇਹ ਮੈਸੇਜ ਸਾਡੇ ਕੋਲ ਆਇਆ ਹੈ ਨੇੜੇ ਪਾਸਾਡਾ ਪਿੰਡ ਬੁਰਜ ਹਨੂੰਮਾਨਗੜ੍ਹ ਜ਼ਿਲ੍ਹਾ ਫਾਜ਼ਿਲਕਾ ਤੋਂ, ਭੇਜਿਆ ਹੈ ਅਮਨ ਵਰਮਾ ਜੀ ਨੇ। ਇਹਨਾਂ ਦੇ ਨਾਲ ਨੇ ਜੀ ਰਮਨ ਵਰਮਾ, ਦਿਵਿਆਂਸ਼ ਵਰਮਾ, ਸਿਦਕ ਵਰਮਾ, ਡਾਕਟਰ ਮਦਨ ਲਾਲ ਵਰਮਾ ਅਤੇ ਸਮੂਹ ਵਰਮਾ ਪਰਿਵਾਰ। ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਆਨੰਦ ਲੈਂਦੇ ਹਾਂ ਪਿਆਰੇ ਜਿਹੇ ਗੀਤ ਦਾ, ਸਤਿੰਦਰ ਸਰਤਾਜ ਸਾਹਿਬ ਦੀ ਆਵਾਜ਼ ਦੇ ਵਿੱਚ।

0: बिल्कुल जी सज्जन नु पाल या चाहता हूँ अभी पाक हो गया। एक बड़ा ही प्यारा जहा गीत इंजॉय कर रहे थे सतेंद्र सरताज साहब की आवाज़ के प्रोग्राम चल रहे जी। सो गात तो मैं थोड़ा दोस्त रहा इस वे थोड़े नाल पढ़िया हुआ। सो कॉलर दोस्त भी पहुँच चुके हैं जी। हेलो
1: नमस्कार जी।
0: नमस्कार जी, बहुत बहुत स्वागत है प्रोग्राम सौगात।
1: थैंक यू जी, बहुत बहुत धन्यवाद। मेरी पहली बार गल हो रही।
0: बहुत बहुत शुक्रिया सर। तो कितों गल कर रहे हो तो कौन गल?
1: अंदाज आप ਵਧੀਆ ਅੰਦਾਜ਼ ਬੋਲਣ ਵਿੱਚ ਮੈਂ ਪਿਆਰ ਨਾਲ ਬੋਲਣਾ ਪੇਸ਼ ਕਰਨਾ ਨਹੀਂ ਜ਼ਿਆਦਾ ਸਲੋ ਆਵਾਜ਼ ਵਿੱਚ ਮਿੱਠੀ ਮਿੱਠੀ ਆਵਾਜ਼ 'ਚ।
0: ਬਹੁਤ ਬਹੁਤ ਸ਼ੁਕਰੀਆ ਸਰ। ਅਤੇ ਆਪਣਾ ਨਾਮ ਦੱਸੋ, ਕਿੱਥੋਂ ਗੱਲ ਕਰ ਰਹੇ ਹੋ ਅਤੇ ਕੌਣ?
1: ਮੈਂ ਰਾਮ ਪ੍ਰਸਾਦ ਬੋਲਦਾ, ਡਿਸਟ੍ਰਿਕਟ ਪਠਾਨਕੋਟ, ਪਿੰਡ ਭੁਆ ਸਾਹਿਬ।
0: ਹਾਂਜੀ ਰਾਮ ਪ੍ਰਸਾਦ ਜੀ, ਹੋਰ ਸੁਣਾਓ, ਕਿੱਦਾਂ ਚੱਲ ਰਹੀ ਜ਼ਿੰਦਗੀ?
1: ਬਹੁਤ ਵਧੀਆ ਚੱਲ ਰਹੀ ਹੈ ਜੀ।
0: ਚਲੋ, ਅਤੇ ਮੇਰੇ ਨਾਲ ਤੁਸੀਂ
1: ਜਿਹੜਾ ਟਾਈਮ ਨਿਕਲ ਜੂ ਉਹੀ ਚੰਗਾ।
0: ਗੱਲ ਤਾਂ ਸਹੀ ਹੈ ਜੀ ਵਾਕਈ, ਪਰ ਇਹ ਜਿਹੜਾ ਟਾਈਮ ਹੈ ਇਹ ਵੀ ਬੋਝ ਸਮਝ ਕੇ ਨਹੀਂ ਕੱਟਣਾ ਚਾਹੀਦਾ, ਜ਼ਿੰਦਗੀ ਨੂੰ ਜਿਉਣਾ ਚਾਹੀਦਾ, ਕਿਉਂਕਿ ਇੰਜੋਏ ਕਰਦੇ ਰਹਿਣਾ ਚਾਹੀਦਾ ਜਿਹੜਾ ਵੀ ਮੌਕਾ ਮਿਲੇ। ਸੋ ਬਾਕੀ ਮੇਰੇ ਨਾਲ ਪਹਿਲੀ ਵਾਰੀ ਗੱਲਬਾਤ ਹੋਈ ਹੈ ਤੁਹਾਡੀ ਨਾ?
1: ਹਾਂਜੀ ਹਾਂਜੀ, ਤੁਹਾਡੇ ਨਾਲ ਪਹਿਲੀ ਵਾਰੀ ਹੈ ਜੀ।
0: ਅਤੇ ਪਹਿਲਾਂ ਵੀ ਕਾਲ ਕਰਦੇ ਰਹਿੰਦੇ ਹੋ ਜਾਂ ਪਹਿਲੀ ਵਾਰੀ ਕਾਲ ਕੀਤੀ?
1: ਕਾਲ ਤਾਂ ਮੈਂ ਕਦੇ ਲੱਗਦੀ ਹੈ ਕਦੇ ਨਹੀਂ ਲੱਗਦੀ।
0: ਓਕੇ,
1: ਕਈ ਵਾਰੀ ਜਾਣਾ ਲੱਗ ਜਾਂਦੀ ਹੈ, ਕਈ ਵਾਰੀ ਇੱਕ ਦੋ ਦਿਨ ਬਾਅਦ ਲੱਗ ਜਾਂਦੀ ਹੈ। ਬਾਕੀ ਸਾਰਿਆਂ ਨਾਲ ਗੱਲ ਹੋ ਚੁੱਕੀ ਹੈ ਮੇਰੀ।
0: ਚਲੋ ਬਹੁਤ ਸ਼ੁਕਰੀਆ ਜੀ, ਅੱਜ ਸਾਡੇ ਲਈ ਵੀ
1: ਦਾ ਅੰਦਾਜ਼, ਤੁਹਾਡਾ ਆਪਣਾ ਆਪਣਾ ਅੰਦਾਜ਼ ਬਹੁਤ ਵਧੀਆ ਸਾਰਿਆਂ ਦਾ।
0: ਬਿਲਕੁਲ ਬਿਲਕੁਲ ਬਿਲਕੁਲ ਸਰ। ਸੋ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਪਹੁੰਚੇ ਹੋ ਅੱਜ?
1: ਫਿਲਮ ਨੱਚਦੀ ਜਵਾਨੀ, ਗਾਣੇ ਦੇ ਬੋਲ ਹੈ ਪਿਆਰ ਦੀ ਕਹਾਣੀ, ਸਦੀਆਂ ਪੁਰਾਣੀ, ਜਿਹਨੂੰ ਪਿਆਰ ਕਰੇ ਉਹਨੂੰ ਨਵੀਂ ਨਵੀਂ ਲੱਗਦੀ।
0: ਆਏ ਇਹਨਾਂ ਗਾਣਾ ਤੁਸੀਂ ਦੱਸ ਹੀ ਦਿੱਤਾ, ਮੜੇ ਗਾ ਕੇ ਸੁਣਾ ਦਿਓ।
1: ਇਹ ਪਿਆਰ ਦੀ ਕਹਾਣੀ ਪਿਆਰ ਕਰੇ
0: ਵਾਹ ਜੀ ਵਾਹ, ਕਿਆ ਬਾਤ ਹੈ ਜੀ, ਬਹੁਤ ਸ਼ੁਕਰੀਆ ਕਾਲ ਦੇ ਲਈ ਤੇ ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਦੀ ਜੀ। ਬਹੁਤ ਬਹੁਤ ਸ਼ੁਕਰੀਆ ਸਰ
1: ਕਰਨ ਦਾ ਕਾਲ
0: ਜੀ। ਥੈਂਕ ਯੂ ਜੀ, ਥੈਂਕ ਯੂ,
1: ਥੈਂਕ ਯੂ।
0: ਸੋ ਬਿਲਕੁਲ ਦੋਸਤੋ, ਇੱਕ ਨਜ਼ਰ ਅਸੀਂ ਵਟਸਐਪ ਮੈਸੇਜਸ ਦੇ ਵੱਲ ਵੀ ਮਾਰ ਲੈਂਦੇ ਹਾਂ, ਕਿਉਂਕਿ ਵਟਸਐਪ ਵਾਲੇ ਦੋਸਤ ਵੀ ਆਪਾਂ ਨਾਰਾਜ਼ ਨਹੀਂ ਕਰਨੇ, ਬੜੀ ਮਿਹਨਤ ਦੇ ਨਾਲ ਉਹਨਾਂ ਨੇ ਮੈਸੇਜਸ ਕੀਤੇ ਹੁੰਦੇ ਨੇ ਸਾਨੂੰ, ਅਤੇ ਅਸੀਂ ਮੈਸੇਜ ਸ਼ਾਮਿਲ ਕਰਦੇ ਹਾਂ। ਸੋ ਮੈਸੇਜ ਆਇਆ ਜੀ ਸਾਡੇ ਕੋਲ ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ, ਭੇਜਿਆ ਹਰਜਿੰਦਰ ਸ਼ਿੰਦਾ ਜੀ ਨੇ। ਇਹਨਾਂ ਦੇ ਨਾਲ ਨੇ ਜਸਵੀਰ ਜੱਸੀ, ਸੀਤਾ ਔਰ ਗੀਤਾ। ਅਤੇ ਇਸਦੇ ਨਾਲ ਹੀ ਇੱਕ ਮੈਸੇਜ ਹੋਰ ਪਹੁੰਚਿਆ ਹੈ ਜੀ, ਇਹ ਮੈਸੇਜ ਆਇਆ ਹੈ ਸਾਡੇ ਕੋਲ ਬਠਿੰਡਾ ਤੋਂ ਹੀ ਆਇਆ ਜੀ ਵੀ ਮੈਸੇਜ, ਭੇਜਿਆ ਹੈ ਰਵਿੰਦਰ ਸਿੰਘ ਜੀ ਨੇ। ਇਹਨਾਂ ਦੇ ਨਾਲ ਨੇ ਗਗਨਦੀਪ ਕੌਰ, ਜਸਮੀਨ ਕੌਰ, ਗੁਰਲੀਨ ਕੌਰ ਅਤੇ ਸ਼ਿੰਦਰਪਾਲ। ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਿਆਰਾ ਜਿਹਾ ਗੀਤ।

0: ਬਿਲਕੁਲ ਜੀ, ਇਹ ਪਿਆਰ ਦੀ ਕਹਾਣੀ ਸਦੀਆਂ ਪੁਰਾਣੀ। ਗੀਤਾਂ ਜਗਾ ਰਹੇ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ, ਤੇ ਦੋਸਤ ਵੀ ਆ ਗਏ ਨੇ ਜੀ ਅਗਲੇ। ਹੈਲੋ
1: ਹੈਲੋ, ਨਮਸਕਾਰ ਦਰਨ ਜੀ। ਹੈਲੋ,
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੌਗਾਤ ਵਿੱਚ
1: ਤੁਹਾਡਾ। ਜੀ ਬਹੁਤ ਬਹੁਤ ਥੈਂਕ ਯੂ ਜੀ ਸਾਡੀ ਗੱਲ ਰਿਸੀਵ ਕਰਨ ਵਾਸਤੇ ਜੀ।
0: ਜੀ ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਸ਼੍ਰੀ ਗੁਰੂ ਰਵਿਦਾਸ ਨਗਰ ਮਰੋੜ ਤੋਂ ਫਕੀਰ ਸਿੰਘ ਰਸਕਰੀਆ ਜੀ।
0: ਹਾਂਜੀ ਰਸਕਰੀਆ ਸਾਹਿਬ, ਕੀ ਹਾਲ ਚਾਲ ਹੈ ਜੀ ਤੁਹਾਡੇ?
1: ਬਹੁਤ ਵਧੀਆ, ਤੁਸੀਂ ਸੁਣਾਓ ਜੀ।
0: ਜੀ ਸਾਡੇ ਬਹੁਤ ਵਧੀਆ ਨੇ, ਸਭ ਵਧੀਆ ਜੀ, ਸਭ ਠੀਕ ਠਾਕ ਹੈ। ਤੇ ਮਲੋਟ ਦੇ ਮੌਸਮ ਦੇ ਕੀ ਹਾਲ ਚਾਲ ਨੇ ਇਸ ਵੇਲੇ?
1: ਮੌਸਮ ਬਸ ਠੰਡਾ ਮਿੱਠਾ ਜਿਹਾ ਹੈ, ਥੋੜਾ
0: ਠੰਡਾ ਮਿੱਠਾ ਆ
1: ਰਿਹਾ, ਪਿਛਲੇ ਪਰਸੋਂ ਵੀ ਆਇਆ ਸੀ।
0: ਠੰਡਾ ਮਿੱਠਾ।
1: ਤੁਸੀਂ ਸੁਣਾਓ ਜਲੰਧਰ ਦਾ ਕੀ ਹਾਲ ਹੈ?
0: ਜਲੰਧਰ ਠੀਕ ਹੈ ਜੀ, ਗਰਮੀ ਪੂਰੀ ਹੈ ਇੱਥੇ।
1: ਅੱਛਾ, ਮੀਂਹ ਨਹੀਂ ਪਿਆ?
0: ਬਾਰਿਸ਼ ਪਈ ਸੀ ਸੰਡੇ, ਹਲਕੀ ਹਲਕੀ, ਸੋਰੀ ਸੈਟਰਡੇ, ਸ਼ਨੀਵਾਰ ਨੂੰ ਮੀਂਹ ਆਇਆ ਸੀ ਇੱਥੇ, ਪਰ ਉਸ ਤੋਂ ਬਾਅਦ ਗਰਮੀ ਹੋ ਗਈ। ਜੀ ਜੀ, ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਅੱਜ?
1: ਬੱਬੂ ਮਾਨ ਸਾਹਿਬ ਦਾ ਸੁਣਾ ਦਿਓ, ਪਤਾ ਨਹੀਂ ਚੱਲਿਆ ਕਦੋਂ ਪਿਆਰ
0: ਹੋ ਗਿਆ। ਓਏ ਹੋਏ, ਕੀ ਬਾਤ ਹੈ ਜੀ, ਬਿਲਕੁਲ ਠੀਕ ਹੈ ਜੀ, ਬਹੁਤ ਵਧੀਆ ਗੀਤ ਦੀ ਫਰਮਾਇਸ਼ ਤੁਸੀਂ ਕੀਤੀ ਹੈ, ਤੇ ਮੈਂ ਜ਼ਰੂਰ ਤੁਹਾਡੀ ਫਰਮਾਇਸ਼ ਪੂਰੀ ਕਰਾਂਗਾ। ਕਾਲ ਕਰਨ ਦੇ ਲਈ ਬਹੁਤ ਸ਼ੁਕਰੀਆ।
1: ਬਹੁਤ ਬਹੁਤ ਥੈਂਕ ਯੂ ਤੁਹਾਡਾ।
0: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਸੋ ਜੀ ਦੋਸਤੋ, ਵਟਸਐਪ ਮੈਸੇਜਿਸ ਵਾਲੇ ਪਾਸੇ ਵੀ ਆਪਾਂ ਨਾਲ ਨਾਲ ਨਜ਼ਰ ਮਾਰਨੀ ਹੈ, ਕਿਉਂਕਿ ਮੈਸੇਜਿਸ ਬਹੁਤ ਸਾਰੇ ਦੋਸਤਾਂ ਦੇ ਸਾਡੇ ਕੋਲ ਆ ਰਹੇ ਨੇ, ਅਤੇ ਜੇਕਰ ਤੁਸੀਂ ਮੈਸੇਜ ਨਹੀਂ ਕੀਤਾ ਤਾਂ ਤੁਸੀਂ ਵੀ ਪਲੀਜ਼ ਆਪਣਾ ਮੈਸੇਜ ਜਿਹੜਾ ਸਾਡੇ ਤਾਈਂ ਪਹੁੰਚਾ ਦਿਓ, ਅਤੇ ਆਪਾਂ ਉਸ ਮੈਸੇਜ ਨੂੰ ਜ਼ਰੂਰ ਪ੍ਰੋਗਰਾਮ 'ਤੇ ਸ਼ਾਮਿਲ ਕਰਾਂਗੇ। ਸੋ ਅਗਲਾ ਮੈਸੇਜ ਸਾਡੇ ਕੋਲ ਪਹੁੰਚਿਆ ਹੈ ਜੀ, ਇਹ ਮੈਸੇਜ ਪਹੁੰਚਿਆ ਹੈ ਮਿਰਜ਼ਾਪੁਰ ਕੁਰੂਕਸ਼ੇਤਰ ਤੋਂ, ਭੇਜਿਆ ਹੈ ਯਸ਼ਪਾਲ ਧੀਮਾਨ ਜੀ ਨੇ, ਇਹਨਾਂ ਦੇ ਨਾਲ ਨੇ ਸ਼੍ਰੀਮਤੀ ਕ੍ਰਿਸ਼ਨਾ ਧੀਮਾਨ, ਰਾਹੁਲ ਧੀਮਾਨ, ਸ਼ੁਭਮ ਧੀਮਾਨ, ਆਂਚਲ ਧੀਮਾਨ, ਕੁੰਜ ਪਰਵ, ਪ੍ਰਵੀਨ ਧੀਮਾਨ, ਰਜਤ, ਰਾਜੇਸ਼ ਧੀਮਾਨ ਐਂਡ ਧੀਮਾਨ ਫੈਮਿਲੀ। ਸੋ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ ਜੀ, ਮਿੱਤਰਾਂ ਦਾ ਚੱਲਿਆ ਟਰੱਕ ਨਹੀਂ। ਸੋ ਬਿਲਕੁਲ ਠੀਕ ਹੈ ਜੀ, ਪਹਿਲਾਂ ਬਬੂਮਾਨ ਸਾਹਿਬ ਦਾ ਗੀਤ, ਅਤੇ ਫਿਰ ਉਸ ਤੋਂ ਬਾਅਦ ਇਹਨਾਂ ਦਾ ਗੀਤ ਵੀ ਆਪਾਂ ਜ਼ਰੂਰ ਪਲੇ ਕਰਾਂਗੇ ਜੀ, ਅਤੇ ਆਓ ਜੀ ਫਿਰ ਸੁਣਦੇ ਹਾਂ ਦੋ ਗਾਣੇ ਬੈਕ ਟੂ ਬੈਕ।

0: ਬਿਲਕੁਲ ਜੀ, ਮਿੱਤਰਾਂ ਦਾ ਚੱਲਿਆ ਟਰੱਕ ਦੀ ਚੁੱਪ ਕਰਕੇ ਬਹਿ ਜਾ ਕੀ ਤਾਂ ਜਾ ਕਰੇ। ਸੁਰਿੰਦਰ ਕੌਰ ਜੀ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲੇ ਜੀ ਸੌਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ, ਅਤੇ ਅਗਲੇ ਦੋਸਤ ਵੀ ਆ ਗਏ ਨੇ ਜੀ। ਹੈਲੋ
1: ਨਾ ਬਾਜ ਨਹੀਂ ਤੇ ਕਲੀਆਂ ਬਿਨਾ ਨਹੀਂ ਹਾਰ ਪਰਵੇ ਜਾਂਦੇ, ਮਾਂ ਬਾਪ ਬਿਨਾ ਨਹੀਂ ਜੱਗ ਤੇ ਸੁੱਖ ਮਿਲਦਾ, ਤੇ ਭਾਈਆਂ ਬਾਜ ਨਹੀਂ ਟੁੱਕੜੇ ਰੋਏ ਜਾਂਦੇ। ਸਾਰੇ ਸੁਣ ਲੈ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਬਹੁਤ ਬਹੁਤ ਸ਼ੁਕਰੀਆ ਸੁਖਦੇਵ ਜੀ, ਤੇ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਸੁਗਾਤ ਚ। ਹੋਰ ਸੁਣਾਓ, ਕੀ ਹਾਲ ਚਾਲ ਨੇ ਤੁਹਾਡੇ?
1: ਬਿਲਕੁਲ
0: ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਾਂਗਾ। ਕਾਲ ਕਰਨ ਲਈ ਬਹੁਤ ਸ਼ੁਕਰੀਆ ਜੀ,
1: ਧੰਨਵਾਦ।
0: ਥੈਂਕ ਯੂ ਜੀ, ਥੈਂਕ ਯੂ। ਸੋ ਬਿਲਕੁਲ ਦੋਸਤੋ, ਵਟਸਐਪ ਮੈਸੇਜਸ ਵੀ ਇੱਕ ਨਜ਼ਰ ਮਾਰ ਲੈਂਦੇ ਹਾਂ ਆਪਾਂ, ਔਰ ਮੈਸੇਜ ਦੇਖਦੇ ਹਾਂ ਕਿੱਥੋਂ ਕਿੱਥੋਂ ਆਏ ਨੇ ਜੀ। ਅਗਲਾ ਮੈਸੇਜ ਸਾਡੇ 'ਤੇ ਪਹੁੰਚਿਆ ਹੈ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ, ਭੇਜਿਆ ਹੈ ਟੀ ਡੀ ਮਲਹੋਤਰਾ ਜੀ ਨੇ। ਇਹਨਾਂ ਦੇ ਨਾਂ ਨੇ ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ, ਅਤੇ ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ। ਸੋ ਇਸ ਦੇ ਨਾਲ ਹੀ ਇੱਕ ਮੈਸੇਜ ਹੋਰ ਪਹੁੰਚਿਆ ਹੈ ਜੀ। ਇਹ ਮੈਸੇਜ ਸਾਡੇ ਕੋਲ ਆਇਆ ਹੈ ਆਦਰਸ਼ ਨਗਰ ਮਲੋਟ ਪੰਜਾਬ

ਬਿਲਕੁਲ ਜੀ, ਅੱਖੀਆਂ 'ਚ ਨੀਂਦਰ, ਨੀਂਦ 'ਚ ਸੁਪਣਾ, ਸੁਪਣੇ 'ਚ ਵਸਦੀ ਤੂੰ। ਕੀਤਾ ਜਾ ਰਿਹਾ ਹਰਭਜਨ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁੱਗਾ, ਅਤੇ ਮੈਂ ਤੁਹਾਡਾ ਦੋਸਤ ਹਾਂ, ਤੁਹਾਡੇ ਨਾਲ ਇਸ ਵੇਲੇ ਬਣਿਆ ਹੋਇਆ, ਔਰ ਦੋਸਤਾਂ ਦੇ ਮੈਸੇਜਸ ਵੀ ਲਗਾਤਾਰ ਆ ਰਹੇ ਨੇ। ਅਗਲਾ ਮੈਸੇਜ ਸਾਡੇ ਤਾਈਂ ਪਹੁੰਚਿਆ ਹੈ ਜੀ ਕਨੇਰਾ ਮੁਹੱਲਾ ਪਟਿਆਲਾ ਤੋਂ, ਭੇਜਿਆ ਹੈ ਮੁਕੇਸ਼ ਬੱਤਾ ਜੀ ਨੇ। ਇਹਨਾਂ ਦੇ ਨਾਲ ਨੇ ਜੀ ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਅਤੇ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ, ਅਤੇ ਬਿਲਕੁਲ ਜੀ ਆਪਾਂ ਇਹਨਾਂ ਦੀ ਫਰਮਾਇਸ਼ ਵੀ ਪੂਰੀ ਕਰਨੀ ਹੈ। ਸੋ ਇੱਕ ਮੈਸੇਜ ਹੋਰ ਪਹੁੰਚਿਆ ਹੈ ਜੀ, ਇਹ ਮੈਸੇਜ ਆਇਆ ਸਾਡੇ ਕੋਲ ਮੰਟੀ ਹਰਜੀ ਰਾਮ ਮਲੋਟ ਤੋਂ, ਭੇਜਿਆ ਹੈ ਨੱਥੂ ਰਾਮ ਸ਼ਰਮਾ ਜੀ ਨੇ। ਇਹਨਾਂ ਦੇ ਨਾਲ ਨੇ ਜੀ ਲਲਿਤ ਸ਼ਰਮਾ, ਇੰਦਰਾਜ ਸ਼ਰਮਾ, ਸੁਰੇਸ਼ ਸ਼ਰਮਾ। ਅਤੇ ਆਓ ਜੀ ਫਿਰ ਇਹਨਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਿਆਰਾ ਜਿਹਾ ਗੀਤ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਵਿੱਚ।

0: ਸੋ ਬਿਲਕੁਲ ਦੋਸਤੋ, ਤੁਸੀਂ ਇੰਜੋਏ ਕਰ ਰਹੇ ਜੀ ਪ੍ਰੋਗਰਾਮ ਸੁਗਾਤ ਆਪਣੇ ਦੋਸਤ ਅਰੁਣ ਦੇ ਨਾਲ, ਅਤੇ ਨੰਬਰ ਸਾਡਾ ਬਹੁਤ ਸਾਰੇ ਦੋਸਤਾਂ ਦੇ ਕੋਲ ਪਹੁੰਚਿਆ ਹੋਇਆ ਨੰਬਰ, ਅਤੇ ਕਾਲਸ ਵੀ ਲਗਾਤਾਰ ਆ ਰਹੀਆਂ, ਔਰ ਨੰਬਰ ਹੈ ਜੀ 0181 2342 71, ਯਾਨੀ ਕਿ 0181 2342 1711। ਸੋ ਇਹੀ ਨੰਬਰ ਡਾਇਲ ਕਰਕੇ ਅਗਲੇ ਦੋਸਤ ਵੀ ਆ ਗਏ ਨੇ ਜੀ, ਦੇਖਦੇ ਹਾਂ ਕੌਣ ਆਏ ਨੇ ਅਤੇ ਕਿਹੜੀ ਗੱਲਬਾਤ ਲੈ ਕੇ ਪਹੁੰਚੇ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ।
1: ਸਰ ਜੀ, ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ।
0: ਹਾਂਜੀ ਰਾਜੂ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ ਨੇ ਸਰ ਜੀ, ਠੀਕ ਠਾਕ।
0: ਚਲੋ ਵਧੀਆ ਜੀ, ਠੀਕ ਹੀ ਹੋਣੇ ਚਾਹੀਦੇ ਆ। ਤੇ ਅੱਜ ਲੇਟ ਹੋ ਗਏ ਪਹੁੰਚਦੇ।
1: ਹਾਂ ਜੀ, ਮੈਂ 11 ਵਜੇ ਦਾ ਮਿਲਣ ਲੱਗਿਆ ਹੋਇਆ ਤਾਂ ਫੋਨ ਫੋਨ ਮਿਲਿਆ ਕਿਤੇ ਜਾ ਕੇ।
0: ਲਓ ਜੀ, ਫਿਰ ਵੀ ਮਤਲਬ ਅਖੀਰ ਤੇ ਪਹੁੰਚ ਗਏ ਹੋ ਤੁਸੀਂ, ਥੋੜਾ ਥੋੜਾ।
1: ਹਾਂ ਜੀ, ਹਾਂ, ਮੰਜ਼ਿਲ ਤੇ ਪਹੁੰਚ ਗਏ।
0: ਲਾਗੇ ਜਾ ਕੇ ਪਹੁੰਚ ਗਏ ਹੋ। ਸੋ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਕਰਮਜੀਤ ਧੂਰੀ ਦਾ ਗੀਤ ਸੁਣਨਾ ਜੀ।
0: ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ। ਕਾਲ ਕਰਨ ਲਈ ਬਹੁਤ ਸ਼ੁਕਰੀਆ।
1: ਧੰਨਵਾਦ ਜੀ।
0: ਥੈਂਕ ਯੂ ਜੀ, ਥੈਂਕ ਯੂ। ਸੋ ਦੋਸਤੋ, ਵਟਸਐਪ ਮੈਸੇਜਸ ਵੀ ਆਪਾਂ ਨਾਲ ਨਾਲ ਦੇਖ ਰਹੇ ਹਾਂ ਜੀ, ਔਰ ਮੈਸੇਜ ਕਰਨ ਦੇ ਲਈ ਸਾਡਾ ਨੰਬਰ 9465536077, ਯਾਨੀ ਕਿ 9465536077 ਹੈ। ਸੋ ਜੇਕਰ ਤੁਸੀਂ ਹਾਲੇ ਤੱਕ ਮੈਸੇਜ ਨਹੀਂ ਕੀਤਾ ਜਾਂ ਤੁਹਾਡੀ ਕਾਲ ਨਹੀਂ ਲੱਗੀ, ਤਾਂ ਤੁਸੀਂ ਵਟਸਐਪ ਮੈਸੇਜ ਰਾਹੀਂ ਵੀ ਆਪਣੀ ਫਰਮਾਇਸ਼ ਜਾਂ ਹਾਜ਼ਰੀ ਜਿਹੜੀ ਹੈ ਸਾਡੇ 'ਤੇ ਲਵਾ ਸਕਦੇ ਹੋ। ਅਤੇ ਮੈਸੇਜ ਲਿਖਣ ਦੇ ਲਈ ਸਭ ਤੋਂ ਪਹਿਲਾਂ ਆਪਣਾ ਨਾਮ, ਫਿਰ ਆਪਣੇ ਸ਼ਹਿਰ ਦਾ ਨਾਮ, ਅਤੇ ਜਿਹੜਾ ਵੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਉਸ ਗੀਤ 'ਤੇ ਕੁਝ ਬੋਲ ਲਿਖ ਕੇ ਅਤੇ ਉਸੇ ਨੰਬਰ 'ਤੇ ਭੇਜ ਦਿਓ ਜਿਹੜਾ ਮੈਂ ਹੁਣੇ ਦੱਸਿਆ, ਯਾਨੀ ਕਿ 9465536077। ਸੋ ਲਓ ਜੀ, ਅਗਲਾ ਮੈਸੇਜ ਸਾਡੇ 'ਤੇ ਪਹੁੰਚਿਆ ਹੈ ਫਾਜ਼ਿਲਕਾ ਪੰਜਾਬ ਤੋਂ, ਭੇਜਿਆ ਹੈ ਭੂਸ਼ਣ ਖੇੜਾ ਜੀ ਨੇ। ਇਹਨਾਂ ਦੇ ਨਾਲ ਜੀ ਵਿਸ਼ੂ ਖੇੜਾ, ਵਿਸ਼ਾਲ ਖੇੜਾ, ਲਾਡੀ ਖੇੜਾ, ਸ਼ਾਲਿਨੀ ਖੇੜਾ, ਟਿਵਾਂਸ਼ੀ ਖੇੜਾ। ਅਤੇ ਇੱਕ ਮੈਸੇਜ ਹੋਰ ਪਹੁੰਚਿਆ ਹੈ ਜੀ, ਇਹ ਮੈਸੇਜ ਆਇਆ ਹੈ ਸਾਡੇ ਕੋਲ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ, ਗੁਰਮੀਤ ਸਿੰਘ ਮੀਤਾ ਜੀ ਦਾ। ਅਤੇ ਆਓ ਜੀ ਫਿਰ ਇਹਨਾਂ ਦੀ ਫਰਮਾਇਸ਼ 'ਚ ਸੁਣਦੇ ਹਾਂ ਪਿਆਰਾ ਜਿਹਾ ਗੀਤ।

ਬਿਲਕੁਲ ਦੋਸਤੋ, ਪ੍ਰੋਗਰਾਮ ਇੰਜੋਏ ਕਰ ਰਹੇ ਜੀ ਤੁਸੀਂ ਸੁਗਾਤ ਆਪਣੇ ਦੋਸਤ ਤਰਨ ਦੇ ਨਾਲ। ਅਤੇ ਇੱਕ ਮੈਸੇਜ ਸਾਡੇ ਤੱਕ ਪਹੁੰਚ ਚੁੱਕਿਆ ਜੀ, ਇਹ ਮੈਸੇਜ ਆਇਆ ਹੈ ਨੀਦਰਲੈਂਡ ਤੋਂ, ਭੇਜਿਆ ਹੈ ਰਵਿੰਦਰ ਪਾਠਕ ਜੀ ਨੇ, ਔਰ ਇਹਨਾਂ ਦੇ ਨਾਲ ਨੇ ਜੀ ਆਸ਼ਾ ਪਾਠਕ ਜੀ।

ਸੋ ਬਿਲਕੁਲ ਦੋਸਤੋ, ਪ੍ਰੋਗਰਾਮ ਇੰਜੋਏ ਕਰ ਰਹੇ ਜੀ ਤੁਸੀਂ ਸੁਗਾਤ ਆਪਣੇ ਦੋਸਤ ਤਰਨ ਦੇ ਨਾਲ। ਅਤੇ ਇੱਕ ਮੈਸੇਜ ਸਾਡੇ ਤੱਕ ਪਹੁੰਚ ਚੁੱਕਿਆ ਜੀ, ਇਹ ਮੈਸੇਜ ਆਇਆ ਹੈ ਨੀਦਰਲੈਂਡ ਤੋਂ, ਭੇਜਿਆ ਹੈ ਰਵਿੰਦਰ ਪਾਠਕ ਜੀ ਨੇ, ਔਰ ਇਹਨਾਂ ਦੇ ਨਾਲ ਨੇ ਜੀ ਆਸ਼ਾ ਪਾਠਕ ਜੀ। ਇੱਕ ਬੜਾ ਹੀ ਪਿਆਰਾ ਜਿਹਾ ਮੈਸੇਜ ਜਿਵੇਂ ਕਿ ਅੱਗੇ ਭੇਜਦੇ ਨੇ ਉੱਦਾਂ ਹੀ ਭੇਜਿਆ। ਸੋ ਬਹੁਤ ਸ਼ੁਕਰੀਆ ਜੀ ਇੰਨੇ ਪਿਆਰੇ ਮੈਸੇਜ ਦੇ ਲਈ, ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਇੰਨੇ ਸਾਰੇ ਵਿੱਚ ਪਿਆਰ ਭਰੇ ਸ਼ਬਦ ਲਿਖੇ ਨੇ ਔਰ ਦੁਆਵਾਂ ਭੇਜੀਆਂ ਨੇ। ਸੋ ਫਿਰੋਜ਼ ਖਾਨ ਸਾਹਿਬ ਦੀ ਆਵਾਜ਼ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ, ਅਤੇ ਫਿਰ ਆਓ ਜੀ ਇਸ ਗੀਤ ਦੇ ਨਾਲ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ।

ਸੋ ਬਿਲਕੁਲ ਦੋਸਤੋ, ਤੁਸੀਂ ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਸੁਗਾਤ ਆਪਣੇ ਦੋਸਤ ਅਰੁਣ ਦੇ ਨਾਲ। ਪਰ ਜਿਹੜਾ ਸਮਾਂ ਹੈ ਉਹ ਇਸ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਨ ਲਈ ਮੈਨੂੰ ਵਾਰ ਵਾਰ ਇਸ਼ਾਰੇ ਕਰ ਰਿਹਾ। ਸੋ ਇਸ ਪ੍ਰੋਗਰਾਮ ਨੂੰ ਮੈਨੂੰ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ, ਪਰ ਤੁਸੀਂ ਕਿਤੇ ਨਹੀਂ ਜਾਣਾ, ਕਿਉਂਕਿ ਹੁਣ ਤੋਂ ਕੁਝ ਪਲਾਂ ਦੇ ਬਾਅਦ ਅਗਲਾ ਪ੍ਰੋਗਰਾਮ ਲੈ ਕੇ ਮੈਂ ਫਿਰ ਹਾਜ਼ਰ ਹੋਵਾਂਗਾ। ਤਦ ਤੱਕ ਬਣੇ ਰਹੋ ਆਕਾਸ਼ਵਾਣੀ ਪੰਜਾਬ ਦੇ ਨਾਲ।

ਡੀਟੀਆਈ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਰਾਤ ਦਾ 1 ਵੱਜ ਚੁੱਕਿਆ, ਸੋ ਵੇਲਾ ਹੋ ਗਿਆ ਪ੍ਰੋਗਰਾਮ ਪੰਜਾਬੀ ਮੈਲੋਡੀਅਸ ਗੀਤਾਂ 'ਤੇ। ਆਓ ਪ੍ਰੋਗਰਾਮ ਪੰਜਾਬੀ ਮੈਲੋਡੀਅਸ ਗੀਤ ਦੀ ਸ਼ੁਰੂਆਤ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਦੇ ਨਾਲ।

ਇਹ ਬਹੁਤਾ ਪਿਆਰ ਜਿਨ੍ਹਾਂ 'ਤੇ, ਰੱਬ ਵਰਗਾ ਇਤਬਾਰ ਜਿਨ੍ਹਾਂ 'ਤੇ, ਬਣ ਕੇ ਦਿਲ ਦੇ ਜਾਨੀ ਦਿਲਾਂ ਨੂੰ ਲੁੱਟ ਹੀ ਜਾਂਦੇ ਨੇ, ਦਿਲ 'ਤੇ ਸ਼ੀਸ਼ਾ ਚੀਜ਼ ਟੁੱਟਣ ਦੀ ਟੁੱਟ ਹੀ ਜਾਂਦੇ ਨੇ।

0: ਤੇਰੇ ਪਾਸ ਹਾਥੀ ਅਰੱਥ ਹਵਾ ਦੇ ਵੇਗ ਦੀ ਤਰ੍ਹਾਂ ਤੇਜ਼ ਦੌੜਨ ਵਾਲੇ ਘੋੜੇ ਹੋਣ। ਮੈਂ ਧਨਾੜ ਹੋਵਾਂ, ਮੇਰੇ ਪਾਸ ਜ਼ਮੀਨ ਹੋਵੇ ਜਿਸਦਾ ਮੈਂ ਮਾਲਕ ਹੋਵਾਂ, ਮੈਂ ਚਾਰ ਤਰ੍ਹਾਂ ਦੀ ਸੈਨਾ ਦਾ ਮਾਲਕ ਹੋਵਾਂ, ਪਰ ਇਹਨਾਂ ਉੱਪਰ ਦੱਸੀਆਂ ਹੋਈਆਂ ਵਸਤੂਆਂ ਅਤੇ ਇਹਨਾਂ ਦੀ ਪ੍ਰੀਤ ਪ੍ਰਤੀ ਸਤਿਗੁਰ ਸਮਝਾਉਂਦੇ ਹਨ ਕਿ ਮਨੁੱਖ, ਇਹਨਾਂ ਵਿੱਚੋਂ ਕੋਈ ਚੀਜ਼ ਵੀ ਇੱਥੋਂ ਚੱਲਣ ਸਮੇਂ ਨਾਲ ਨਹੀਂ ਜਾਂਦੀ, ਇਸ ਲਈ ਇਹਨਾਂ ਨਾਲ ਪਾਈ ਹੋਈ ਪ੍ਰੀਤ ਵਾਲਾ ਮਨੁੱਖ ਇੱਥੋਂ ਖਾਲੀ ਹੱਥ ਨੰਗਾ ਹੀ ਉੱਠ ਕੇ ਤੁਰ ਪੈਂਦਾ ਹੈ। ਇਸ ਪਰ ਥਾਏ ਗੁਰਵਾਕ ਹੈ, ਮਾਤ ਪਿਤਾ ਬੰਤਾ ਸੁਤ ਬੰਧਪ ਇਸ਼ਟ ਮੀਤ ਯਾਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨਾ ਸਹਾਈ। ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ, ਹਾ ਹਾ ਕਰਤ ਬਿਹਾਨੀ ਅਵਧ ਤਾਂ ਮੈਂ ਸੰਤੋਖ ਨਾ ਪਾਇਆ। ਹਸਤ ਰੱਥ ਅਸਵ ਪਵਨ ਤੇਜ ਧਨੀ ਭੂਮਨ ਚਤੁਰਾਂਗਾ, ਸੰਗ ਨਾ ਚਾਲਿਓ ਇਨ ਮੈਂ ਕਛੂਏ ਊਠ ਸਿਧਾਇਓ ਨਾਂਗਾ। ਹੇ ਸਤਿਗੁਰੂ ਜੀ, ਅਸੀਂ ਅਲਪਗ ਜੀਵਾਂ ਦੀ ਬੇਨਤੀ ਸੁਣੋ ਅਤੇ ਆਪ ਜੀ ਕਿਰਪਾ ਕਰਕੇ ਇਹ ਦੱਸੋ ਕਿ ਫਿਰ ਅਸੀਂ ਜੀਵ ਕੈਸੀ ਪ੍ਰੀਤ ਅਤੇ ਕਿਸ ਨਾਲ ਪ੍ਰੀਤ ਕਰੀਏ। ਸੇਵਕਾਂ ਦੀ ਬੇਨਤੀ ਸੁਣ ਕੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਜੈਤਸਰੀ ਦੀ ਵਾਰ ਵਿੱਚ ਇੱਕ ਪੌੜੀ ਉਚਾਰਨ ਕਰਦੇ ਹਨ ਕਿ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਜੀਉ ਨਹੀਂ ਸਕਦੀ, ਜਿਵੇਂ ਬਾਰਿਸ਼ ਦੀ ਇੱਕ ਸੁਵੰਤੀ ਬੂੰਦ ਤੋਂ ਬਿਨਾਂ ਪਪੀਹਾ ਰੱਜ ਨਹੀਂ ਸਕਦਾ, ਜਿਵੇਂ ਕੰਡੇ ਹੇੜੇ ਦੀ ਆਵਾਜ਼ ਹਰਨ ਨੂੰ ਮੋਹ ਲੈਂਦੀ ਹੈ ਉਹ ਉਸ ਵੱਲ ਹੀ ਦੌੜ ਉੱਠਦਾ ਹੈ, ਜਿਵੇਂ ਭੌਰਾ ਫੁੱਲ ਦੀ ਸੁਗੰਧੀ ਦਾ ਆਸ਼ਕ ਹੁੰਦਾ ਹੈ, ਫੁੱਲ ਨਾਲ ਮਿਲ ਕੇ ਆਪਣੇ ਆਪ ਨੂੰ ਫਸਾ ਲੈਂਦਾ ਹੈ, ਤਿਵੇਂ ਸੰਤਾਂ ਨੂੰ ਪ੍ਰਭੂ ਨਾਲ ਪ੍ਰੇਮ ਹੁੰਦਾ ਹੈ। ਪਿਆਰੇ ਪ੍ਰਭੂ ਜੀ ਦੇ ਪਿਆਰ ਪ੍ਰੀਤ ਦੀ ਬਰਕਤ ਨਾਲ ਗੁਰਮੁਖ ਪਿਆਰੇ ਦੀਦਾਰ ਕਰਕੇ ਦੁਨੀਆਂ ਦੇ ਪਦਾਰਥਾਂ ਵੱਲੋਂ ਰੱਜ ਜਾਂਦੇ ਹਨ। ਇਸ ਪ੍ਰਥਾਏ ਗੁਰਵਾਕ ਹੈ, ਜਿਉਂ ਮੱਛਲੀ ਬਿਨ ਪਾਣੀਐ ਕਿਉਂ ਜੀਵਨ ਪਾਵੈ, ਬੂੰਦ ਵਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਕੇ ਬੇਦਿਆ ਸਨਮੁਖੁਟ ਧਾਵੈ, ਭਵਰ ਲੋਭੀ ਕੁਸਮ ਬਾਸਕਾ ਮਿਲਿਆ ਬੰਧਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਵਿਚਾਰਾਧੀਨ ਸ਼ਬਦ ਦੁਆਰਾ ਗੁਰਦੇਵ ਫਰਮਾਉਂਦੇ ਹਨ ਕਿ ਮੇਰੇ ਮਨ ਨੂੰ ਪਿਆਰੇ ਪ੍ਰਭੂ ਜੀ ਦੀ ਪ੍ਰੀਤ ਖਿੱਚ ਪਾਉਂਦੀ ਰਹਿੰਦੀ ਹੈ, ਭਾਵ ਮੇਰੇ ਮਨ ਵਿੱਚ ਵਾਹਿਗੁਰੂ ਜੀ ਦੇ ਲਈ ਹਮੇਸ਼ਾ ਪ੍ਰੀਤ ਬਣੀ ਰਹਿੰਦੀ ਹੈ। ਜਿਵੇਂ ਸੱਚੀ ਪ੍ਰੀਤ ਦੇ ਕਾਰਨ ਪ੍ਰਭੂ ਜੀ ਮੈਂ ਆਪਣੇ ਮਨ ਵਿੱਚ ਹੀ ਮਸਤ ਰਹਿ ਕੇ ਮੈਂ ਤੇਰੇ ਦੀਦਾਰ ਦੀਆਂ ਆਸਾਂ ਚਿਤਵਦਾ ਰਹਿੰਦਾ ਹਾਂ, ਮੇਰੀਆਂ ਅੱਖਾਂ ਵਿੱਚ ਤੇਰੇ ਦਰਸ਼ਨਾਂ ਦੀ ਤਾਂਘ ਭਰੀ ਉਡੀਕ ਬਣੀ ਰਹਿੰਦੀ ਹੈ। ਇਸ ਪ੍ਰਥਾਏ ਗੁਰਵਾਕ ਹੈ, ਮਗਨ ਮਨੈ ਮੈਂ ਚਿਤਵੋ ਆਸਾ ਨੈਨੋ ਤਾਰ ਤੁਹਾਰੀ ਰਹਾਓ। ਸ਼ਬਦ ਦੇ ਪਹਿਲੇ ਪਦ ਵਿੱਚ ਹੀ ਗੁਰਦੇਵ ਫੁਰਮਾਉਂਦੇ ਹਨ ਕਿ ਉਹ ਦਿਨ, ਉਹ ਪਹਿਰ, ਉਹ ਮਹੂਰਤ, ਉਹ ਪਲ ਬਹੁਤ ਹੀ ਭਾਗਾਂ ਵਾਲੇ ਹਨ। ਉਹ ਘੜੀ ਬੜੀ ਭਾਗਾਂ ਵਾਲੀ ਹੁੰਦੀ ਹੈ ਜਦੋਂ ਮਨੁੱਖ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ। ਇਸੇ ਤ੍ਰਿਸ਼ਨਾ ਕਾਰਨ ਜੋ ਮਨ ਦੇ ਕਿਵਾੜ ਬੰਦ ਹੋ ਚੁੱਕੇ ਸਨ ਉਹ ਦਰਵਾਜ਼ੇ ਝੱਟ-ਪੱਟ ਖੁੱਲ੍ਹ ਜਾਂਦੇ ਹਨ ਅਤੇ ਪ੍ਰਭੂ ਜੀ ਦਾ ਦਰਸ਼ਨ ਕਰਦੇ ਹੀ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ। ਇਸ ਪਰ ਥਾਏ ਗੁਰਵਾਕ ਹੈ, ਓਏ ਦਿਨ ਪਹਿਰ ਮੂਰਤ ਪਲ ਕੈਸੇ, ਓਏ ਪਲ ਘਰੀ ਕਿਹਾਰੀ, ਖੁੱਲ੍ਹੇ ਕਪਟ ਧਪਟ ਬੁੱਝ ਤ੍ਰਿਸ਼ਨਾ, ਜੀਵੋ ਭੇਖ ਦਰ ਸਾਰੀ। ਸ਼ਬਦ ਦੇ ਅਖੀਰ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ, ਕੌਣ ਸੋ ਜਤਨ ਉਪਾਉ ਕਿਨੇਹਾ, ਸੇਵਾ ਕੌਣ ਵਿਚਾਰੀ, ਮਾਨ ਅਭਿਮਾਨ ਮੋਹ ਤਜ ਨਾਨਕ ਸੰਤਹਿ ਸੰਗ ਉਧਾਰੀ। ਉਸ ਸਰਬ ਵਿਆਪੀ ਅਲੱਖ ਪਾਰ ਬ੍ਰਹਮ ਪਰਮੇਸ਼ਰ ਦੀ ਪ੍ਰੀਤ ਦੀ ਕਥਾ ਅਕਥ ਹੈ ਜੋ ਬਿਆਨ ਨਹੀਂ ਕੀਤੀ ਜਾ ਸਕਦੀ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਬਚਨ ਕਰਦੇ ਹਨ ਕਿ ਮੈਂ ਉਹ ਕਿਹੜਾ ਯਤਨ ਦੱਸਾਂ, ਉਹ ਕਿਹੜਾ ਹੀਲਾ ਵਸੀਲਾ ਦਰਸਾਵਾਂ, ਮੈਂ ਉਹ ਕਿਹੜੀ ਸੇਵਾ ਦੀ ਵਿਚਾਰ ਵਿਚਾਰਾਂ ਜਿਸ ਉੱਦਮ ਦੇ ਸਦਕਾ ਪਿਆਰੇ ਪ੍ਰਭੂ ਜੀ ਦਾ ਦਰਸ਼ਨ ਹੋ ਸਕਦਾ ਹੈ। ਹੇ ਦੁਨੀਆਂ ਦੇ ਲੋਕੋ, ਇਤਨਾ ਹੀ ਕਹਾਂਗਾ ਕਿ ਉਸ ਪਿਆਰੇ ਪ੍ਰਭੂ ਜੀ ਦੇ ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਮਾਣ ਅਹੰਕਾਰ ਮੋਹ ਦਾ ਤਿਆਗ ਕਰਕੇ ਹੀ ਪਾਰ ਉਤਾਰਾ ਹੋ ਸਕਦਾ ਹੈ ਅਤੇ ਪ੍ਰਭੂ ਪਿਆਰੇ ਦੀ ਪ੍ਰੀਤ ਹੀ, ਉਸ ਪਿਆਰੇ ਪ੍ਰਭੂ ਜੀ ਨਾਲ ਪਾਈ ਸੱਚੀ ਪ੍ਰੀਤ ਹੀ ਉਸ ਦੇ ਮਿਲਾਪ ਦਾ ਕਾਰਨ ਬਣਦੀ ਹੈ।
1: ਪ੍ਰਿਯ ਕੀ ਪ੍ਰੀਤ ਪਿਆਰੀ, ਮਗਨ ਮਨੈ ਮੈਂ ਚਿਤਵਾ ਆਸਾ ਨੈਨੋ ਤਾਰ ਤੁਹਾਰੀ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਜਸਬੀਰ ਸਿੰਘ। ਉਠਤ ਸੁਖੀਆ ਬੈਠਤ ਸੁਖੀਆ,

0: ਅਵਰ ਛੂਟੀ ਸਵਾਸ ਅਚਿੰਤ ਠਾਕਰ ਪੇਟੇ ਗੁਣਤਾਸ ਇੱਕੋ ਨਾਮ ਧਿਆਏ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਰ ਹਰ ਹਰ ਗੁਣ ਗਾਏ ਮਨ ਮੇਰੇ। ਗੁਰਬਾਣੀ ਅਨੁਸਾਰ ਗੁਰੂ ਸਾਹਿਬਾਨ ਅਤੇ ਬਾਣੀ ਦੇ ਰਚਨਹਾਰੇ ਜਿਸ ਆਦਰਸ਼ਕ ਮਨੁੱਖ ਦਾ ਨਿਰਮਾਣ ਕਰਨਾ ਚਾਹੁੰਦੇ ਨੇ ਉਸ ਦਾ ਵੱਡਾ ਗੌਣ ਭੈ ਚਿੰਤਾ ਸੰਸਿਆ ਅਤੇ ਝੋਰਿਆਂ ਤੋਂ ਮੁਕਤ ਹੋਣਾ ਹੈ। ਮਨੁੱਖ ਨੂੰ ਥੋੜ੍ਹ ਚਿਰੇ ਅਤੇ ਅਸਥਿਰ ਜੀਵਨ ਤੋਂ ਗਿਆਤ ਕਰਵਾ ਕੇ ਮਨੁੱਖ ਅੰਦਰ ਵਾਹਿਗੁਰੂ ਦੇ ਸਿਮਰਨ ਲਈ ਲਗਨ ਪੈਦਾ ਕਰਨੀ ਉਸਨੂੰ ਉਹ ਗੁਣਾਂ ਦਾ ਧਾਰਨੀ ਬਣਾਉਣਾ ਚਾਹੁੰਦੇ ਨੇ। ਮਕਸਦ ਕੇਵਲ ਸੰਸਾਰ ਦੀ ਚਲਾਏ ਮਾਨਤਾ ਨੂੰ ਸਹਿਜ ਭਾਵ ਵਿੱਚ ਲੈਣ ਦੀ ਪ੍ਰੇਰਣਾ ਦੇਣੀ ਹੈ। ਨਾਸ਼ਮੰਤਾ ਜੀਵਨ ਦੀ ਅਟਲ ਸੱਚਾਈ ਹੈ। ਨੌਵੇਂ ਨਾਨਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਕਮ ਹੈ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਉਸ ਅਚਿੰਤ ਪ੍ਰਭੂ ਦਾ ਚਿੰਤਨ ਕਰਨ ਨਾਲ ਮੌਤ ਦਾ ਭੈ ਵੀ ਦੂਰ ਹੋ ਜਾਂਦਾ ਹੈ। ਰਾਗ ਸੋਰਠ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਕਮ ਹੈ, ਜਬ ਹੀ ਸਰਨ ਸਾਧਕੀ ਆਇਓ ਦੁਰਮਤ ਸਗਲ ਵਿਨਾਸੀ, ਤਬ ਨਾਨਕ ਚੇਤਿਓ ਚਿੰਤਾ ਮਨ, ਘਾਟੀ ਜਮਕੀ ਫਾਸੀ। ਗੁਰੂ ਸਾਹਿਬ ਜਗਿਆਸੂ ਦੇ ਉਸ ਅਚਿੰਤ ਪ੍ਰਭੂ ਦਾ ਚਿੰਤਨ ਕਰਨ ਦੇ ਨਾਲ ਨਾਲ ਉਸ ਦੇ ਹੁਕਮ ਤੇ ਪਾਣੇ ਨੂੰ ਮੰਨਣ ਦੀ ਵੀ ਹਦਾਇਤ ਕਰਦੇ ਨੇ। ਵੱਡੀ ਤੋਂ ਵੱਡੀ ਦੁਖਦਾਈ ਅਵਸਥਾ ਨੂੰ ਝੱਲਣ ਲਈ ਅਰਦਾਸ ਵੀ ਕਰਨ ਦਾ ਹੁਕਮ ਕਰਦੇ ਨੇ। ਗੁਰੂ ਆਸ਼ੇ ਅਨੁਸਾਰ ਗੁਰਬਾਣੀ ਵਿੱਚ ਵਿਸ਼ਵਾਸ ਰੱਖਣ ਵਾਲੇ ਜਗਿਆਸੂ ਨੇ ਜੀਵਨ ਪੰਥ ਤੈਅ ਕਰਦਿਆਂ ਨਾ ਖੁਸ਼ੀ ਵਿੱਚ ਬਹੁਤੇ ਉਛਾਲੇ ਮਾਰਨੇ ਨੇ ਅਤੇ ਨਾ ਹੀ ਚਿੰਤਾ ਪਰੇਸ਼ਾਨੀ ਗਮੀ ਵਿੱਚ ਗੁਲਤਾਨ ਹੋਣਾ ਹੈ। ਸਮੁੱਚੇ ਸਿੱਖ ਇਤਿਹਾਸ ਵਿੱਚ ਇਸ ਦੀਆਂ ਅਨੇਕਾਂ ਉਦਾਹਰਨਾਂ ਮਿਲਦੀਆਂ ਨੇ। ਸੰਸਾਰ ਦੇ ਲੋਕ ਜਿਨ੍ਹਾਂ ਨੂੰ ਮਾਇਆ ਅਤੇ ਵਡਿਆਈ ਕਰਕੇ ਅਸੀਂ ਵੱਡੇ ਕਹਿੰਦੇ ਹਨ, ਅਸਲ ਵਿੱਚ ਉਸ ਅਚਿੰਤ ਪ੍ਰਭੂ ਕਰਤੇ ਨੂੰ ਭੁੱਲ ਚੁੱਕੇ ਨੇ। ਗੌੜੀ ਰਾਗ ਵਿੱਚ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ, ਵੜੇ ਵੜੇ ਜੁਦੀ ਸਹਿਲੋਗ ਤਿੰਨ ਕੋ ਵਿਆਪੈ ਚਿੰਤਾ ਰੋਗ, ਕੌਣ ਬੜਾ ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਰਿਵਲਾਈ। ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਚਿੰਤਾ ਵਿੱਚ ਗਰਸੇ ਵੇਖਿਆ ਤਾਂ ਰਾਮਕਲੀ ਰਾਗ ਵਿੱਚ ਹੁਕਮ ਕੀਤਾ, ਚਿੰਤਤ ਹੀ ਦੀਸੈ ਸਭ ਕੋਏ, ਚੇਤਾ ਏਕ ਤਹੀ ਸੁਖ ਹੋਏ। ਇਸ ਸਾਰੀ ਵਿਚਾਰ ਦਾ ਤਤਸਰ ਇਹੋ ਹੈ, ਜਿਨ੍ਹਾਂ ਪ੍ਰਭੂ ਪਿਆਰਿਆਂ ਨੇ ਉਸ ਅਚਿੰਤ ਵਾਹਿਗੁਰੂ ਦੀ ਟੇਕ ਲੈ ਕੇ ਆਪਣਾ ਆਪਾ ਉਸ ਦੇ ਹਵਾਲੇ ਕਰ ਦਿੱਤਾ ਹੈ, ਉਹ ਪ੍ਰਾਣੀ ਉਸ ਦੀ ਦਇਆ ਦੇ ਪਾਤਰ ਬਣ ਜਾਂਦੇ ਨੇ। ਰਾਗ ਆਸਾ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ, ਜਾ ਕੋ ਟੇਕ ਤੁਮਾਰੀ ਸਵਾਮੀ ਤਾਂ ਕੋ ਨਾਹੀ ਚਿੰਤਾ, ਜਾ ਕੋ ਦਹਿ ਤੁਮਾਰੀ ਹੋਈ ਸੋ ਸਾ ਭਲਾ ਭਗਵੰਤਾ।
1: ਗੁਰਬਾਣੀ ਵਿੱਚ ਅਚਿੰਤ ਦਾ ਸੰਕਲਪ, ਇਹ ਵਾਰਤਾ ਸੁਣਾ ਰਹੇ ਸਨ ਭਗਵਾਨ ਸਿੰਘ ਜੌਹਲ। ਅਚਿੰਤ ਪ੍ਰਭੂ ਸਮਰੱਥ ਹੈ ਤਾਂ ਤੇ ਫਿਰ ਸਮਰੱਥ ਪ੍ਰਭੂ ਤੇ ਹੀ ਟੇਕ ਰੱਖਣੀ ਚਾਹੀਦੀ ਹੈ, ਉਸ ਨੂੰ ਹੀ ਚੇਤੇ ਕਰਨਾ ਚਾਹੀਦਾ ਹੈ, ਜਿਸ ਨੂੰ ਸਿਮਰਿਆਂ ਜਿਸ ਨੂੰ ਚੇਤੇ ਕੀਤਿਆਂ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਦੁੱਖ ਪਲਾਇਨ ਕਰ ਜਾਂਦੇ ਨੇ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ। ਸਰਵਣ ਕਰਦੇ ਹਾਂ ਭਾਈ ਗੁਰਬਚਨ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਪ੍ਰੋਗਰਾਮ ਭਗਤੀ ਸੰਗੀਤ DTI ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਸਵੇਰ ਦੇ 4 ਵੱਜ ਚੁੱਕੇ ਨੇ ਅਤੇ ਆਓ ਹੁਣ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸਰਵਣ ਕਰੋਗੇ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ।

ਸਤਨਾਮ ਸ੍ਰੀ ਵਾਹਿਗੁਰੂ।

ਸੰਤਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ

0: ਅਨ ਪੋ ਉਨਮਾਨ ਅਕਲ ਬਲਾਗੀ ਪਾਰਸ ਭੇਟਿਆ ਸਹਿਜ ਕਰੇ ਸਤਿਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਪਰੇ ਮਿਟਿਆ ਜਨਮਾਤ ਮਰਨ ਭਉ ਭਾਗਾ ਚਿਤ ਲਾਗਾ ਸੰਤੋਖ ਸਰੇ ਕਬ ਕਲ ਠਾਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਪਰ ਪਰੇ ਅਪਰ ਪਰੇ ਪਾਇਓ ਆਪਾਰ ਹਿਰਦਿ ਅੰਤਰ ਧਾਰਿਓ ਦੁਖ ਭੰਜਨ ਆਤਮ ਪ੍ਰਬੋਧ ਮਨ ਤੱਤ ਵਿਚਾਰਿਓ ਸਦਾ ਚਾਏ ਹਰ ਪਾਏ ਪ੍ਰੇਮ ਰਸ ਆਪੇ ਜਾਣੇ ਸਤਿਗੁਰ ਕੈ ਪ੍ਰਸਾਦ ਸਹਿਜ ਸੇਤੀ ਰੰਗ ਮਾਣੇ ਨਾਨਕ ਪ੍ਰਸਾਦ ਅੰਗਦ ਸਮਤ ਗੁਰ ਅਮਰ ਅਮਰ ਵਰਤਾਇਓ ਗੁਰੂ ਰਾਮਦਾਸ ਕਲ ਉਚਰੇ ਤੈਂ ਅਟਲ ਅਮਰ ਪਦ ਪਾਇਓ
1: ਸੰਤੋਖ ਸਰੋਵਰ ਬਸੈ ਅਮੈ ਰਸ ਰਸਨ ਪ੍ਰਕਾਸੈ ਮਿਲਤ ਸ਼ਾਂਤ ਉਪਜੈ ਦੁਰਤ ਦੁਰੰਤਰ ਨਾਸੈ ਸੁਖ ਸਾਗਰ ਪਾਇਓ ਦਿੰਤ ਹਰ ਮਗ ਨਾ ਹੁਟੈ ਸੰਜਮ ਸਤ ਸੰਤੋਖ ਸੀਲ ਸੁਨਾਹੋ ਮਫੁਟੈ ਸਤਿਗੁਰ ਪ੍ਰਮਾਣ ਬਿਦ ਨੈ ਸਿਰਿਓ ਜਗ ਜਸ ਤੂਰ ਬਜਾਇਓ।

ਚਰੈ ਤੈ ਅਪਹਿ ਅਮਰ ਪਦ ਪਾਇਓ। ਜਗ ਜਿਤੋ ਸਤਿਗੁਰ ਪ੍ਰਮਾਣ ਮਨ ਏਖ ਤੇ ਆਇਓ, ਤਨ ਤਨ ਸਤਿਗੁਰ ਅਮਰਦਾਸ ਜਿਨ ਨਾਮ।

0: ਉਰਖ ਭੇਟਿਓ ਅਬਨਾਸੀ ਆਦਲੇ ਭਗਤ ਜਿਤ ਲਗ ਤਰੇ ਸੋ ਗੁਰ ਨਾਮ ਦ੍ਰਿੜਾਇਓ ਗੁਰ ਰਾਮਦਾਸ ਕਲ ਉਚਰੇ ਤੈ ਹਰ ਪ੍ਰੇਮ ਪਦਾਰਥ ਪਾਇਓ।
1: ਪ੍ਰੇਮ ਭਗਤ ਪਰਵਾ ਪ੍ਰੀਤ ਪੁਬਲੀ ਨਾ ਹੁੱਟੈ ਸਤਿਗੁਰ ਸ਼ਬਦ ਅਥਾ ਅਮੇ ਤਾਰਾ ਰਸ ਗੁੱਟੈ ਮਤ ਮਾਤਾ ਸੰਤੋਖ ਪਿਤਾ ਸਰ ਸਹਿ ਸਮਾਯੋ ਆਯੁਨੀ ਸੰਭਵਯੋ ਜਗਤ ਗੁਰ ਬਚਨ ਤਰਾਯੋ ਅਬਗਤ।

0: ਕਾਲੇ ਉਚਰੈ ਤੈਂ ਜਗਤ ਉਦਾਰਨ ਪਾਇਓ।
1: ਜਗਤ ਉਦਾਰਨ ਨਵ ਨਿਦਾਨ ਭਗਤੈ ਪਵ ਤਾਰਨ ਅੰਮ੍ਰਿਤ ਬੂੰਦ ਹਰ ਨਾਮ ਬਿਸਕੀ ਬਿਖੇ ਨਿਵਾਰਨ ਸਹਿਜ ਧਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ਗੁਰ ਪ੍ਰਸਾਦ ਪਾਈਐ ਤਨ ਤੇ ਜਨ ਵਡ ਭਾਗੇ ਤੇ ਮੁਕਤੇ ਭੈ ਸਤਿਗੁਰ ਸ਼ਬਦ ਮਨ ਗੁਰ ਪਰਚਾ ਪਾਇਓ ਗੁਰ ਰਾਮਦਾਸ ਕਲ ਉਚਰੈ ਤੈਂ ਸ਼ਬਦ ਨਿਸ਼ਾਨ ਬੁਝਾਇਓ।
2: ਸੇਜ ਸਦਾ ਸਹਿ ਛਾਵਾਨ ਸੰਤੋਖ ਸਰਾਏ ਚੋ ਸਦਾ ਸੀਲ

ਸਤਿਗੁਰ ਖੇਮਾ ਤਾਨਿਆ ਜੁਗ ਜੋਤ ਸਮਾਨੇ ਅਨਪੋ ਨਿਚ ਨਾਮ ਟੇਕ ਜਿਤ ਭਗਤ ਗਾਣੇ ਗੁਰੂ ਨਾਨਕ ਅੰਗਦ ਅਮਰ ਭਗਤ

ਸਤਿਗੁਰ ਨਾਮ ਏਕਲੇ ਮਨ ਜਪੈ ਦ੍ਰਿੜ ਤਿੰਨ ਜਨ ਦੁੱਖ ਪਾਪ ਕਹੋ ਘੱਟ ਹੋਵੈ ਜੀਉ ਤਾਰਨ ਤਰਨ ਖੇਣ ਮਾਤਰ ਜਾ ਕੋ ਦ੍ਰਿਸ਼ਟ ਧਾਰੈ ਸ਼ਬਦ ਰਿੱਧ ਵਿਚਾਰੈ ਕਾਮ ਕ੍ਰੋਧ ਖੋਵੈ ਜੀਉ ਜੀਅਨ ਸਭਨ ਦਾਤਾ ਅਗਮ ਗਿਆਨ ਵੇਖੇ ਆਤਾ ਐਨ ਸਤਿਆਨ ਧਾਵੇ ਪਲਕਨ ਸੋਵੈ ਜੀਉ ਜਾ ਕੋ ਦੇਖ ਤਦ੍ਰਿਦਰ ਜਾਵੇ ਨਾਮ ਸੋ ਨਿਧਾਨ ਪਾਵੈ ਗੁਰਮੁਖ ਗਿਆਨ ਦੁਰਮਤ ਮੈਲ ਧੋਵੈ ਜੀਉ ਸਤਿਗੁਰ ਨਾਮ ਏਕਲੇ ਮਨ ਜਪੈ ਦ੍ਰਿੜ।

तुम री गत मित तुम ही जानहो।

अनबोलत ही जान हो हाल तन मन शीतल होए

ਮਹੱਲਾ ਪੰਜਵਾ ਜਿਉਂ ਭਾਵੈ ਤਿਉਂ ਮੋਹਿ ਪ੍ਰਤਿਪਾਲ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਹਮ ਬਾਰਿਕ

जय श्री।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ।

ਹੇਠ ਕੀਤਾ। ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੇ,

ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੇ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ,

ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ।

ਸਹਿਜ ਬਾਹਰ ਦੁਨੀਆ ਅੰਦਰ ਫੈਲ ਅੱਠ ਸਾਤੀ ਜੇ ਨਾਵੈ ਉਤਰੈ ਨਾਹੀ ਮੈਲ ਜਿਨ ਪੱਟ ਅੰਦਰ ਬਾਹਰ ਗੁੱਦੜ

जो पी कर जाए प्रवाह नाई किसे केरी बाज सचे ना दरवाज ऊपर खर्च।